You're not going to get rich doing that.

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
5: Sabrang Radio 94.7 Sunday sare listeners da bahut bahut swagat hai ji aaj de is khoobsurat sham de program jehda ki tusi sham nu 7 baje to laake 8 baje tak sunde ho te Monday Tuesday Thursday Friday ਸ਼ਾਮ ਨੂੰ 7 ਤੋਂ 8 ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲੇਗਾ ਜਿਹਦੇ 'ਚ ਖੂਬ ਗੱਲਾਂ ਬਾਤਾਂ ਅਤੇ ਖਬਰਾਂ ਨਾਲ ਦੀ ਨਾਲ ਹੋਣਗੀਆਂ ਸਾਡੇ ਦੋਸਤ ਤਨਵੀਰ ਤਾਜ ਸਾਹਿਬ ਵੀ ਪਹੁੰਚ ਚੁੱਕੇ ਨੇ ਸਟੂਡੀਓ 'ਚ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ ਅਤੇ ਕਿਉਂਕਿ ਕੱਲ੍ਹ ਪਾਕਿਸਤਾਨ ਦਾ ਇੰਡੀਪੈਂਡੈਂਸ ਡੇ ਹੈ ਵੈਸੇ ਤਾਂ ਅੱਜ ਸ਼ੁਰੂ ਹੋ ਚੁੱਕਿਆ ਮੇਰੇ ਖਿਆਲ ਨਾਲ ਅਤੇ ਕੱਲ੍ਹ ਨੂੰ ਜਿਹੜਾ ਉੱਥੇ ਸ਼ੁਰੂ ਹੋਏਗਾ ਅਤੇ ਉਹਦੇ 'ਤੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਹੀ ਇੰਡੀਆ ਦਾ ਇੰਡੀਪੈਂਡੈਂਸ ਡੇ ਜਿਹੜਾ ਇਹ ਵੀ ਮਨਾਇਆ ਜਾ ਰਿਹਾ ਤੁਹਾਨੂੰ ਪਤਾ ਵੀ ਪਰਸੋਂ ਨੂੰ ਸੋ ਸਾਰੇ ਹੀ ਦੋਸਤ ਜਿਹੜੇ ਨੇ ਉਹ ਇੰਡੀਆ ਪਾਕਿਸਤਾਨ ਦੇ ਇੰਡੀਪੈਂਡੈਂਸ ਦੀਆਂ ਗੱਲਾਂ ਬਾਤਾਂ ਖੂਬ ਚੱਲ ਰਹੀਆਂ ਨੇ ਸਭ ਜਗ੍ਹਾ 'ਤੇ ਜਿੱਥੇ ਵੀ ਜਾਓ ਇਹੀ ਚਰਚਾ ਚੱਲ ਰਹੀ ਹੈ ਵੀ ਇਸ ਵਾਰੀ ਕਾਫੀ ਜ਼ਿਆਦਾ ਮਾਹੌਲ ਜਿਹੜਾ ਪਹਿਲੇ ਦੇ ਮੁਕਾਬਲੇ ਵਧੀਆ ਹੁੰਦਾ ਜਾ ਰਿਹਾ ਪਰ ਪ੍ਰੋਬਲਮ ਇਹ ਹੈ ਕਿ ਵੀ ਬਾਰਿਸ਼ ਦਾ ਮੌਸਮ ਹੈ ਅਤੇ ਥੋੜ੍ਹਾ ਜਿਹਾ ਡਰ ਜਿਹਾ ਲੱਗਦਾ ਵੀ ਮੌਸਮ ਕੀ ਹੋਏਗਾ ਪਰ ਤੁਹਾਨੂੰ ਡਰਨ ਦੀ ਲੋੜ ਨਹੀਂ ਜੇ ਕੱਲ੍ਹ ਤੁਹਾਨੂੰ ਬਾਰਿਸ਼ ਲੱਗਦੀ ਹੈ ਤਾਂ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਉਹ ਹਰਾਈਜ਼ਨ ਮਾਲ 'ਚ ਇਹਨਾਂ ਨੇ ਕਰਨਾ ਇਨਸਾਈਡ ਅਤੇ ਵਧੀਆ ਪ੍ਰੋਗਰਾਮ ਹੋਏਗਾ ਜੋਮੇ ਆਜ਼ਾਦੀ ਦੇ ਗਾਣੇ ਵੀ ਹੋਣਗੇ ਗੀਤ ਹੋਣਗੇ ਅਤੇ ਪਲੱਸ ਨਾਲੇ ਸਾਰੇ ਦੋਸਤ ਜਿਹੜੇ ਰਲ ਮਿਲ ਕੇ ਫਲੈਗ ਵੀ ਝੰਡਾ ਚੜਾਉਣਗੇ ਸੋ ਕੱਲ੍ਹ ਇਹ ਵੈਸੇ 5 ਵਜੇ ਨੂੰ ਹੋਣਾ ਉਹਦੇ ਬਾਰੇ ਹੋਰ ਡਿਟੇਲ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੁਇਕਲੀ ਥੋੜ੍ਹਾ ਜਿਹਾ ਵੈਦਰ ਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕਰ ਦਿੰਦੇ ਹਾਂ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ 'ਚ ਸ਼ੇਅਰ ਕਰਦੇ ਹਾਂ ਜੀ ਜਿੱਦਾਂ ਕਿ ਮੈਂ ਪਹਿਲਾਂ ਸ਼ੁਰੂ 'ਚ ਹੀ ਕਹਿ ਤਾ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਠੰਡੀ ਠੰਡੀ ਹਵਾ ਦੇ ਵਿੱਚ ਚੱਲ ਰਿਹਾ ਕਿਉਂਕਿ ਬਾਰਿਸ਼ ਦਾ ਮੌਸਮ ਹੈ ਅਤੇ ਬਾਰਿਸ਼ ਦੇ ਮੌਸਮ ਦੇ ਵਿੱਚ ਵਾਕਈ ਬਾਰਿਸ਼ ਜਿਹੜੀ ਹੈ ਬੜੀ ਪੈ ਰਹੀ ਹੈ ਸੋ ਇਸ ਕਰਕੇ ਡਰਾਈਵ ਸੇਫ ਆਪਣੇ ਆਪ ਨੂੰ ਅਤੇ ਆਪਣੇ ਕੰਮ ਕਾਰ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਚੱਲੋ ਇਸ ਤੋਂ ਪਹਿਲਾਂ ਪ੍ਰੋਗਰਾਮ 'ਚ ਅੱਗੇ ਵਧੀਆ ਕੁਇਕਲੀ ਵੈਦਰ ਬਾਰੇ ਦੱਸ ਦਈਏ ਵੀ 11 ਡਿਗਰੀ ਅੱਜ ਫਿਰ 1 ਡਿਗਰੀ ਸੈਲਸੀਅਸ ਜਿਹੜੀ ਹੈ ਉਹ ਠੰਡਕ ਨਜ਼ਰ ਆ ਰਹੀ ਹੈ 11 ਦੀ ਜਗ੍ਹਾ 10 ਡਿਗਰੀ ਟੈਂਪਰੇਚਰ ਲੱਗ ਰਿਹਾ ਜਿਹਦਾ ਵੱਧ ਤੋਂ ਵੱਧ 16 ਡਿਗਰੀ ਹੋਣਾ ਸੀਗਾ ਪਰ ਘੱਟ ਤੋਂ ਘੱਟ ਜਿਹੜਾ 11 ਡਿਗਰੀ ਜਿਹੜਾ ਕਿ ਤੁਸੀਂ ਰਾਈਟ ਨਾ ਹੁਣ ਦੇਖ ਰਹੇ ਹੋ ਇਹ ਟੈਂਪਰੇਚਰ ਕੱਲ੍ਹ ਨੂੰ ਵੀ ਇਸੇ ਤਰੀਕੇ ਦਾ ਬਣਿਆ ਰਹੇਗਾ ਸਿੰਗਲ ਡਿਜਿਟ 'ਚ ਕੱਲ੍ਹ ਜਾਏਗਾ ਸ਼ਾਮ ਨੂੰ ਅਤੇ ਮੈਕਸੀਮਮ ਟੈਂਪਰੇਚਰ ਕੱਲ੍ਹ ਦਾ 17 ਡਿਗਰੀ ਹੋਏਗਾ ਘੱਟ ਤੋਂ ਘੱਟ 9 ਡਿਗਰੀ ਹੋਏਗਾ ਇਸੇ ਤਰੀਕੇ ਨਾਲ ਸੈਟਰਡੇ 15

0: ਖਬਰਾਂ ਦੇ ਵਿੱਚ ਜਦੋਂ ਵੀ ਨਹਿਰ ਮਾਰਦੇ ਨਾ ਹਮੇਸ਼ਾ ਹੀ ਖਬਰਾਂ ਜਿਹੜੀਆਂ ਨੇ ਆ ਜਾਂਦੀਆਂ ਕਿ ਵੀ ਕੈਲਗਰੀ ਨਾਰਥ ਈਸਟ ਦੇ ਵਿੱਚ ਇਲੀਗਲੀ ਡੰਪਡ ਗਾਰਬੇਜ ਜਿਹੜੀ ਹੈ ਉਹ ਫਰਸਟ੍ਰੇਟਿੰਗ ਹੁੰਦੀ ਜਾ ਰਹੀ ਹੈ। ਲੋਕੀ ਜਿਹੜੇ ਨੇ ਰੋਜ਼ ਰੋਜ਼ ਕੁਛ ਨਾ ਕੁਛ ਖਬਰਾਂ ਇਹੋ ਜਿਹੀਆਂ ਆਉਂਦੀਆਂ ਜਿਹਦੇ ਨਾਲ ਇਕੱਲਾ ਮਾੜਾ ਲੱਗਦਾ ਵੀ ਆਪਣੇ ਭਾਈਚਾਰੇ ਦੇ ਇੱਥੇ ਜ਼ਿਆਦਾਤਰ ਰਹਿੰਦੇ ਹਾਂ ਆਪਾਂ, ਸੋ ਇਹਨੂੰ ਦੇਖ ਕੇ ਲੋਕੀ ਸਾਰੇ ਸਮਝਦੇ ਵੀ ਸ਼ਾਇਦ ਇਹ ਲੋਕੀ ਜਿਹੜੇ ਨੇ ਬਹੁਤ ਇੱਥੇ ਗੰਦਗੀ ਫੈਲਾਉਂਦੇ ਆ ਅਤੇ ਬਹੁਤ ਗੰਦ ਪਾਉਂਦੇ ਆ। ਸੋ ਇਸ ਕਰਕੇ ਮੇਕ ਸ਼ੋਰ ਕਰੀਏ ਕਿ ਵੀ ਆਪਾਂ ਨੌਰਥ ਈਸਟ ਨੂੰ ਨੀਟ ਐਂਡ ਕਲੀਨ, ਜੇ ਆਪਾਂ ਆਪਣੇ ਆਪ 'ਤੇ ਬੜਾ ਪ੍ਰਾਊਡ ਪ੍ਰਾਈਡ ਸਾਰਾ ਕੁਛ ਮਹਿਸੂਸ ਕਰਦੇ ਹਾਂ, ਅਤੇ ਵੈਦਰ ਨੂੰ ਵੀ ਵੈਦਰ ਦੇ ਨਾਲ ਨਾਲ ਇਹਨਾਂ ਦਾ ਜ਼ਰੂਰ ਧਿਆਨ ਰੱਖੀਏ ਅਤੇ ਆਪਣੇ ਆਪ ਨੂੰ ਥੋੜ੍ਹਾ ਕਲੀਨ ਰੱਖੀਏ। ਆਪਣੇ ਆਪ ਨੂੰ ਕਲੀਨ ਰੱਖਣ ਦਾ ਮਤਲਬ ਇਹ ਨਹੀਂ ਵੀ ਆਪਾਂ ਸਿਰਫ ਆਪਣੇ ਆਪ 'ਚ ਸਿਮਟ ਜਾਈਏ, ਐਜ਼ ਏ ਚੰਗੇ ਸ਼ਹਿਰੀ ਹੋਣ ਦੇ ਨਾਤੇ ਸਾਡੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਵੀ ਆਪਾਂ ਥੋੜ੍ਹਾ ਜਿਹਾ ਵੀ ਧਿਆਨ ਦੇਈਏ ਵੀ ਕੋਈ ਹੋਰ ਲੋਕੀ ਤਾਂ ਨਹੀਂ ਗੰਦ ਪਾ ਰਹੇ, ਜਿਹੜਾ ਕੋਈ ਪਾ ਰਿਹਾ ਤਾਂ ਉਹਦੇ ਬਾਰੇ ਵੀ ਇਨਫੋਰਮੇਸ਼ਨ ਜਿਹੜੀ ਹੈ ਪਬਲਿਕਲੀ ਸਾਰਿਆਂ ਨੂੰ ਦੇਈਏ, ਕਿਉਂਕਿ ਉਹ ਸਿਰਫ ਉੱਥੇ ਹੀ ਗੰਦ ਨਹੀਂ ਪਾ ਰਹੇ ਅਤੇ ਇਹ ਗੰਦ ਜਿਹੜਾ ਇਹ ਸਾਡੇ ਸਾਰਿਆਂ ਦੇ ਨਾਂ ਦੇ ਉੱਤੇ ਪੈ ਰਿਹਾ। ਸੋ ਇਸ ਕਰਕੇ ਆਪਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ, ਜੇ ਆਪਾਂ ਠੀਕ ਚਾਹੁੰਦੇ ਹਾਂ ਕੰਮ ਤਾਂ ਡੈਫੀਨੇਟਲੀ ਇਹਨਾਂ ਨੂੰ ਰੋਕਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ, ਤਾਂ ਕਿ ਜਿੰਨਾ ਆਪਾਂ ਰੋਕਾਂਗੇ ਓਨਾ ਹੀ ਜਿਹੜਾ ਸਾਡਾ ਮਾਹੌਲ ਹੈ ਉਹ ਵਧੀਆ ਹੁੰਦਾ ਜਾਏਗਾ ਜੀ। ਸੋ ਇਹ ਕੁਛ ਗੱਲਾਂਬਾਤਾਂ ਹੋ ਗਈਆਂ ਪ੍ਰੋਗਰਾਮ ਦੇ ਵਿੱਚ, ਅਤੇ ਪਲੱਸ ਆਪਾਂ ਥੋੜ੍ਹੀਆਂ ਜਿਹੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਸ਼ੇਅਰ ਕਰ ਲਈਏ ਕੁਇਕਲੀ, ਕਿਉਂਕਿ ਖਬਰਾਂ ਦਾ ਮੌਸਮ ਜਿਹੜਾ ਉਹ ਵੀ ਇਸੇ ਤਰੀਕੇ ਨਾਲ ਹੁੰਦਾ ਜਾ ਰਿਹਾ। ਅਤੇ ਉਸ ਤੋਂ ਬਾਅਦ ਜਦੋਂ ਸਾਡੇ ਦੋਸਤ ਜਿਹੜੇ ਪਹੁੰਚੇ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਇੰਡੀਪੈਂਡੈਂਸ ਡੇ, ਕਿਉਂਕਿ ਇੰਡੀਆ ਅਤੇ ਪਾਕਿਸਤਾਨ ਦੇ ਇੰਡੀਪੈਂਡੈਂਸ ਡੇ ਹੈ, ਸੋ ਇਹਦੇ ਬਾਰੇ ਗੱਲਬਾਤ ਜਿਹੜੀ ਹੈ ਉਹ ਵੀ ਜ਼ਰੂਰੀ ਕਰਨੀ ਜ਼ਰੂਰੀ ਹੈ। ਬਹੁਤ ਲੰਬੇ ਸਮੇਂ ਤੋਂ ਬਾਅਦ ਇਹ ਹਰ ਸਾਲ ਇੱਕ ਸਾਲ ਬਾਅਦ ਆਉਂਦਾ ਇੰਡੀਪੈਂਡੈਂਸ ਡੇ ਜਿਹੜਾ ਕਿ ਮਨਾਇਆ ਜਾਂਦਾ, ਅਤੇ ਅੱਜ ਦਾ ਪ੍ਰੋਗਰਾਮ ਵੀ ਕੁਛ ਇਸੇ ਤਰੀਕੇ ਨਾਲ, ਕੁਛ ਇੱਕ ਦੋਸਤਾਂ ਦੇ ਮੈਸੇਜ ਵੀ ਆ ਰਹੇ ਨੇ। ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਜੀ ਪਹਿਲਾਂ ਪੰਜਾਬੀ 'ਚ ਖਬਰਾਂ ਸੁਣ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਆਪਣੀਆਂ ਜਿਹੜੀਆਂ ਬਾਕੀ ਖਬਰਾਂ ਨੇ ਉਹਨਾਂ 'ਤੇ ਵੀ ਨਜ਼ਰ ਮਾਰਦੇ ਹਾਂ ਕਿ ਵੀ ਕੀ ਮਾਹੌਲ ਅਤੇ ਕਿਸ ਤਰ੍ਹਾਂ ਦਾ ਚੱਲ ਰਿਹਾ, ਫਿਰ ਬਾਕੀ ਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਬਰੰਗ ਰੇਡੀਓ 94.7 ਐਫਐਮ
1: ਤੇ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਬਰਾਂ 'ਤੇ। ਅਮਰੀਕਾ 'ਚ ਗੈਰ ਨਾਗਰਿਕਾਂ ਖਾਸ ਕਰਕੇ ਗ੍ਰੀਨ ਕਾਰਡ ਹੋਲਡਰਾਂ ਲਈ ਵੋਟਰ ਰਜਿਸਟ੍ਰੇਸ਼ਨ ਦਾ ਮਾਮਲਾ ਹੁਣ ਹੋਰ ਗੰਭੀਰ ਬਣਦਾ ਨਜ਼ਰ ਆ ਰਿਹਾ ਏ। ਤਾਜ਼ਾ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ ਅਜਿਹੇ ਗੈਰ ਨਾਗਰਿਕਾਂ ਦੀ ਪਛਾਣ ਅਤੇ ਜਾਂਚ ਵਧਾ ਰਿਹਾ ਏ ਜਿਨ੍ਹਾਂ ਦੇ ਨਾਮ ਵੋਟਰ ਵਜੋਂ ਰਜਿਸਟਰ ਹੋਏ ਨੇ। ਰਿਪੋਰਟ 'ਚ ਕਿਹਾ ਗਿਆ ਕਿ ਕੁਝ ਮਾਮਲਿਆਂ 'ਚ ਅਜਿਹੇ ਲੋਕ ਵੀ ਇਮੀਗ੍ਰੇਸ਼ਨ ਕਾਰਵਾਈ ਦਾ ਸਾਹਮਣਾ ਕਰ ਰਹੇ ਨੇ ਜਿਨ੍ਹਾਂ ਦਾ ਕਹਿਣਾ ਏ ਕਿ ਰਜਿਸਟ੍ਰੇਸ਼ਨ ਗਲਤੀ ਨਾਲ ਹੋਈ ਸੀ ਜਾਂ ਜਿਨ੍ਹਾਂ ਨੇ ਕਦੇ ਵੋਟ ਪਾਈ ਹੀ ਨਹੀਂ। US CIS ਦੀ ਨੀਤੀ ਅਨੁਸਾਰ ਗੈਰ ਕਾਨੂੰਨੀ ਤਰੀਕੇ ਨਾਲ ਵੋਟਰ ਵਜੋਂ ਰਜਿਸਟਰ ਹੋਣਾ, ਗੈਰ ਕਾਨੂੰਨੀ ਵੋਟ ਪਾਉਣਾ ਜਾਂ ਵੋਟਰ ਰਜਿਸਟ੍ਰੇਸ਼ਨ ਦੌਰਾਨ ਆਪਣੇ ਆਪ ਨੂੰ ਝੂਠੇ ਤੌਰ ਤੇ ਅਮਰੀਕੀ ਨਾਗਰਿਕ ਦੱਸਣਾ ਨੈਚੁਰਲਾਈਜੇਸ਼ਨ ਦੌਰਾਨ ਗੰਭੀਰ ਕਾਨੂੰਨੀ ਸਮੱਸਿਆ ਪੈਦਾ ਕਰ ਸਕਦਾ ਏ। ਖਾਸ ਤੌਰ ਤੇ ਅਮਰੀਕੀ ਨਾਗਰਿਕ ਹੋਣ ਦਾ ਝੂਠਾ ਦਾਅਵਾ ਇਮੀਗ੍ਰੇਸ਼ਨ ਕਾਨੂੰਨ ਅਧੀਨ ਬਹੁਤ ਗੰਭੀਰ ਮੰਨਿਆ ਜਾਂਦਾ ਏ। ਤਾਜ਼ਾ ਰਿਪੋਰਟ 'ਚ ਵਾਸ਼ਿੰਗਟਨ ਦੇ ਅਬਦੁੱਲਾ ਐਮਰੇ ਬਾਸਰ ਦਾ ਮਾਮਲਾ ਵੀ ਸਾਹਮਣੇ ਰੱਖਿਆ ਗਿਆ ਏ। ਰਿਪੋਰਟ ਮੁਤਾਬਕ ਉਸ ਨੂੰ ਨੈਚੁਰਲਾਈਜੇਸ਼ਨ ਪ੍ਰਕਿਰਿਆ ਦੌਰਾਨ ਪਤਾ ਲੱਗਿਆ ਕਿ 2014 'ਚ ਮੋਟਰ ਵਾਹਨ ਦਫ਼ਤਰ ਜਾਣ ਤੋਂ ਬਾਅਦ ਉਸਦਾ ਨਾਮ ਵੋਟਰ ਵਜੋਂ ਰਜਿਸਟਰ ਹੋ ਗਿਆ ਸੀ। ਰਿਪੋਰਟ ਅਨੁਸਾਰ ਉਸਨੇ ਕੋਈ ਵੋਟ ਨਹੀਂ ਪਾਈ ਸੀ, ਪਰ ਉਸਦੀ ਨਾਗਰਿਕਤਾ ਅਰਜ਼ੀ ਰੱਦ ਹੋਈ ਤੇ ਉਸਨੂੰ ਰਿਮੂਵਲ ਪ੍ਰੋਸੀਡਿੰਗਸ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਨਿਆਂ ਵਿਭਾਗ ਵੀ ਗੈਰ ਨਾਗਰਿਕਾਂ ਦੀ ਵੋਟਰ ਰਜਿਸਟ੍ਰੇਸ਼ਨ ਅਤੇ ਵੋਟਿੰਗ ਨਾਲ ਜੁੜੇ ਮਾਮਲਿਆਂ ਦੇ ਵਿੱਚ ਕਾਰਵਾਈ ਕਰ ਰਿਹਾ ਏ। ਮਈ 2026 'ਚ ਨਿਊ ਜਰਜ਼ੀ 'ਚ ਕਈ ਗੈਰ ਨਾਗਰਿਕਾਂ ਖਿਲਾਫ਼ ਕੇਸ ਦਰਜ ਕੀਤੇ ਗਏ ਜਿਨ੍ਹਾਂ ਉੱਤੇ ਵੋਟਰ ਰਜਿਸਟ੍ਰੇਸ਼ਨ ਫਾਰਮਾਂ 'ਤੇ ਆਪਣੇ ਆਪ ਨੂੰ ਅਮਰੀਕੀ ਨਾਗਰਿਕ ਦੱਸਣ ਦੇ ਦੋਸ਼ ਲਗਾਏ ਗਏ। ਹਾਲਾਂਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਵੋਟਰ ਸੂਚੀ 'ਚ ਨਾਮ ਆ ਜਾਣਾ, ਜਾਣਬੁੱਝ ਕੇ ਵੋਟਰ ਵਜੋਂ ਰਜਿਸਟਰ ਹੋਣਾ, ਆਪਣੇ ਆਪ ਨੂੰ ਅਮਰੀਕੀ ਨਾਗਰਿਕ ਦੱਸਣਾ ਤੇ ਅਸਲ 'ਚ ਵੋਟ ਪਾਉਣਾ, ਇਹ ਹਰ ਸਥਿਤੀ ਕਾਨੂੰਨੀ ਤੌਰ 'ਤੇ ਇੱਕੋ ਜਿਹੀ ਨਹੀਂ ਹੈ। ਹਰ ਕੇਸ ਉਸਦੇ ਆਪਣੇ ਤੱਥਾਂ ਅਤੇ ਹਾਲਾਤਾਂ ਦੇ ਆਧਾਰ 'ਤੇ ਨਿਰਧਾਰਿਤ ਹੁੰਦਾ ਏ। ਉਦਾਹਰਣ ਵਜੋਂ ਨਿਊ ਜਰਜ਼ੀ ਦੇ ਹਾਲ ਹੀ 'ਚ ਮੰਨਿਆ ਏ ਕਿ ਇੱਕ ਸਾਫਟਵੇਅਰ ਗਲਤੀ ਕਾਰਨ ਲਗਭਗ 6,600 ਗੈਰ ਨਾਗਰਿਕ ਗਲਤੀ ਨਾਲ ਵੋਟਰ ਵਜੋਂ ਰਜਿਸਟਰ ਹੋ ਗਏ ਸਨ। ਇਸ ਲਈ ਗ੍ਰੀਨ ਕਾਰਡ ਹੋਲਡਰਾਂ ਅਤੇ ਹੋਰ ਗੈਰ ਨਾਗਰਿਕਾਂ ਨੂੰ DMV ਜਾਂ ਕਿਸੇ ਹੋਰ ਸਰਕਾਰੀ ਦਫ਼ਤਰ 'ਚ ਦਸਤਾਵੇਜ਼ ਭਰਦੇ ਸਮੇਂ ਵੋਟਰ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਸਵਾਲਾਂ ਨੂੰ ਬਹੁਤ ਧਿਆਨ ਨਾਲ ਪੜ੍ਹਨਾ ਚਾਹੀਦਾ ਏ। ਜੇ ਕਿਸੇ ਨੂੰ ਸ਼ੱਕ ਹੈ ਕਿ ਉਸਦਾ ਨਾਮ ਗਲਤੀ ਨਾਲ ਵੋਟਰ ਸੂਚੀ 'ਚ ਦਰਜ ਹੋ ਗਿਆ ਏ ਤਾਂ ਨਾਗਰਿਕਤਾ ਦੀ ਅਰਜ਼ੀ ਜਾਂ ਹੋਰ ਇਮੀਗ੍ਰੇਸ਼ਨ ਕਾਰਵਾਈ ਤੋਂ ਪਹਿਲਾਂ ਆਪਣੇ ਰਿਕਾਰਡ ਦੀ ਜਾਂਚ ਅਤੇ ਯੋਗ ਇਮੀਗ੍ਰੇਸ਼ਨ ਵਕੀਲ ਤੋਂ ਕਾਨੂੰਨੀ ਸਲਾਹ ਲੈਣੀ ਉਚਿਤ ਰਹੇਗੀ। ਆਪਣੇ ਬੱਚੇ ਨੂੰ US ਸਿਟੀਜ਼ਨ ਬਣਾਉਣ ਦੇ

ਇਰਾਦੇ ਨਾਲ ਅਮਰੀਕਾ ਪੁੱਜੀਆਂ 600 ਤੋਂ ਵੱਧ ਗਰਭਵਤੀ ਔਰਤਾਂ ਦੇ ਵੀਜ਼ੇ ਰੱਦ ਕੀਤੇ ਜਾ ਚੁੱਕੇ ਨੇ ਤੇ ਬੱਚਿਆਂ ਨੂੰ ਜਨਮ ਦੇਣ 'ਚ ਸਫਲ ਔਰਤਾਂ ਨੂੰ ਜਲਦ ਤੋਂ ਜਲਦ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਰੁੱਧ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਾਜ਼ਾ ਕਾਰਜਕਾਰੀ ਹੁਕਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ ਘੱਟੋ ਘੱਟ 18 ਭਾਰਤੀ ਔਰਤਾਂ ਦੇ ਵੀਜ਼ੇ ਰੱਦ ਹੋਣ ਦੀ ਰਿਪੋਰਟ ਹੈ ਤੇ ਅਮਰੀਕਾ ਛੱਡਣ ਦੀ ਹਦਾਇਤ ਮਿਲ ਚੁੱਕੀ ਹੈ ਦੂਜੇ ਪਾਸੇ 1000 ਤੋਂ ਵੱਧ ਜਾਲੀ ਵਿਆਹਾਂ ਦਾ ਪ੍ਰਬੰਧ ਕਰਨ ਵਾਲੇ ਗਿਰੋਹ ਦੇ 11 ਮੈਂਬਰਾਂ ਵਿਰੁੱਧ ਮੈਨਹਟਨ ਦੀ ਅਦਾਲਤ 'ਚ ਦੋਸ਼ ਆਇਦ ਕਰ ਦਿੱਤੇ ਗਏ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਯੂਐਸ ਸਿਟੀਜ਼ਨ ਨਾਲ ਵਿਆਹ ਕਰਵਾਉਣ ਦੀ ਏਵਜ਼ 'ਚ $1,00,000 ਦੀ ਰਕਮ ਵਸੂਲ ਕੀਤੀ ਜਾਂਦੀ ਅਤੇ ਵਿਆਹ ਕਰਵਾਉਣ ਵਾਲੇ ਅਮਰੀਕਨ ਨੂੰ ਨਾਗਰਿਕ ਨੂੰ ਇਸ ਵਜੋਂ $30,000 ਮਿਲਦੇ ਵਿਦੇਸ਼ੀ ਨਾਗਰਿਕਾਂ ਦੀ ਗ੍ਰੀਨ ਕਾਰਡ ਹਾਸਲ ਕਰਨ ਦਾ ਸਭ ਤੋਂ ਤੇਜ਼ ਤਰੀਕਾ ਵਿਆਹ ਮੰਨਿਆ ਜਾਂਦਾ ਏ ਤੇ ਪਿਛਲੇ ਇੱਕ ਦਹਾਕੇ ਦੌਰਾਨ ਸੈਂਕੜੇ ਲੋਕ ਮੋਟੀ ਰਕਮ ਅਦਾ ਕਰਦਿਆਂ ਪੱਕੇ ਹੋਣ 'ਚ ਸਫਲ ਰਹੇ ਹੁਣ ਇਨ੍ਹਾਂ ਜਾਲੀ ਵਿਆਹਾਂ ਦੀ ਪਛਾਣ ਕਰਦਿਆਂ $1,00,000 ਦੀ ਏਵਜ਼ ਦੇ ਵਿੱਚ ਗ੍ਰੀਨ ਕਾਰਡ ਹਾਸਲ ਕਰਨ ਵਾਲੇ ਵੀ ਟੰਗੇ ਜਾਣਗੇ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਗਿਰੋਹ ਵੱਲੋਂ ਸਿਰਫ ਜਾਲੀ ਵਿਆਹ ਹੀ ਨਹੀਂ ਕਰਵਾਇਆ ਜਾਂਦਾ ਸੀ ਸਗੋਂ ਸਬੰਧਤ ਪ੍ਰਵਾਸੀ ਨੂੰ ਗ੍ਰੀਨ ਕਾਰਡ ਦੇ ਪੇਪਰ ਦਾਖਲ ਕਰਨ 'ਚ ਮਦਦ ਕੀਤੀ ਜਾਂਦੀ ਅਟਾਰਨੀ ਜਨਰਲ ਟੌਡ ਬਲੈਂਚੇ ਨੇ ਜਾਲੀ ਵਿਆਹਾਂ ਦੇ ਇਸ ਕਾਂਡ ਨੂੰ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਮੈਰਿਜ ਫਰਾਡ ਕਰਾਰ ਦਿੰਦਿਆਂ ਕਿਹਾ ਕਿ ਦੁਨੀਆ ਦੇ ਹਰ ਕੋਨੇ 'ਚ ਬੈਠੇ ਲੋਕ ਸਾਡੇ ਇਮੀਗ੍ਰੇਸ਼ਨ ਸਿਸਟਮ ਨੂੰ ਖੋਰਾ ਲਾਉਣਾ ਚਾਹੁੰਦੇ ਨੇ ਉਧਰ ਅਮਰੀਕਾ 'ਚ ਜੰਮਿਆਂ ਨੂੰ ਸਿਟੀਜ਼ਨਸ਼ਿਪ ਦੇ ਹੱਕ ਤੋਂ ਵਾਂਝਾ ਕਰਦੇ ਕਾਰਜਕਾਰੀ ਹੁਕਮਾਂ ਵਿਰੁੱਧ ਅਦਾਲਤਾਂ 'ਚ ਅਰਜ਼ੀਆਂ ਦਾਇਰ ਹੋ ਚੁੱਕੀਆਂ ਨੇ ਤੇ ਇਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਦੇ ਨਾਲ ਨਾਲ ਮਨੁੱਖੀ ਅਧਿਕਾਰ ਜਥੇਬੰਦੀਆਂ ਵੀ ਮੈਦਾਨ 'ਚ ਨਿੱਤਰਦੀਆਂ ਨਜ਼ਰ ਆ ਰਹੀਆਂ ਨੇ ਦੱਸ ਦਈਏ ਕਿ ਸਾਲਾਨਾ 9,000 ਤੋਂ 10,000 ਔਰਤ ਸਿਰਫ ਜਣੇਪੇ ਦੇ ਇਰਾਦੇ ਨਾਲ ਅਮਰੀਕਾ ਪੁੱਜਦੀਆਂ ਨੇ ਤੇ ਵੀਜ਼ਾ ਰੱਦ ਕਰਨ ਦਾ ਸਿਲਸਿਲਾ ਇਹ ਰੁਝਾਨ ਬੰਦ ਕਰਨ ਦਾ ਤਰੀਕਾ ਦੱਸਿਆ ਜਾ ਰਿਹਾ ਏ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਗਠਿਤ ਬਰਥ ਟੂਰਿਜ਼ਮ ਪ੍ਰੀਵੈਂਸ਼ਨ ਟਾਸਕ ਫੋਰਸ ਵੱਲੋਂ ਮੁਲਕ 'ਚ ਦਾਖਲ ਹੋਈਆਂ ਗਰਭਵਤੀ ਔਰਤਾਂ ਦੀ ਟਰੈਵਲ ਹਿਸਟਰੀ ਫਰੋਲੀ ਜਾ ਰਹੀ ਹੈ ਤੇ ਮਾਮੂਲੀ ਸ਼ੱਕ ਹੋਣ ਤੇ ਵੀਜ਼ੇ ਰੱਦ ਕੀਤੇ ਜਾ ਰਹੇ ਨੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਬਰਥ ਟੂਰਿਜ਼ਮ ਦੇ ਧੰਦੇ 'ਚ ਸ਼ਾਮਲ ਕਈ ਗਰੋਹ ਅਮਰੀਕਾ ਪੁੱਜੀਆਂ ਔਰਤਾਂ ਨੂੰ ਦੂਰ ਦੁਰਾਡੇ ਵਾਲੇ ਇਲਾਕਿਆਂ ਦੇ ਹਸਪਤਾਲਾਂ 'ਚ ਲਿਜਾਂਦੇ ਨੇ ਤੇ ਸੰਵਿਧਾਨਕ ਸੋਧ ਤਹਿਤ ਮਿਲੇ ਹੱਕ ਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ ਹੈ ਅਮਰੀਕਾ 'ਚ ਸਥਾਈ ਨਿਵਾਸ ਜਾਂ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀ ਆਈਟੀ ਪੇਸ਼ੇਵਰਾਂ ਅਤੇ ਉੱਚ ਹੁਨਰਮੰਦ ਕਾਮਿਆਂ ਨੂੰ ਵੱਡਾ ਝਟਕਾ ਲੱਗਿਆ ਏ ਵਿੱਤੀ ਸਾਲ ਦੇ ਅੰਤ ਤੱਕ EB2 ਇੰਡੀਆ ਗ੍ਰੀਨ ਕਾਰਡ ਕੋਟੇ ਨੂੰ ਅਸਥਾਈ ਤੌਰ ਤੇ ਮੁਅੱਤਲ ਕਰ ਦਿੱਤਾ ਗਿਆ ਏ ਜਿਸ ਨਾਲ ਅੰਤਿਮ ਪ੍ਰਵਾਨਗੀ ਪ੍ਰਕਿਰਿਆ ਰੁਕ ਗਈ ਹੈ ਲੰਬਿਤ ਅਰਜ਼ੀਆਂ ਦੇ ਕਾਗਜ਼ੀ ਕਾਰਵਾਈ ਜਾਰੀ ਰਹੇਗੀ ਪਰ ਕੀ ਭਾਰਤੀਆਂ ਨੂੰ ਨਵੇਂ ਵਿੱਤੀ ਸਾਲ 'ਚ ਹੋਰ ਰਾਹਤ ਮਿਲੇਗੀ ਇਹ ਇੱਕ ਵੱਡਾ ਸਵਾਲ ਹੈ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀ ਆਈਟੀ ਪੇਸ਼ੇਵਰਾਂ ਤੇ ਹੋਰ ਉੱਚ ਹੁਨਰਮੰਦ ਕਾਮਿਆਂ ਲਈ ਮੁਸ਼ਕਲਾਂ ਵੱਧ ਗਈਆਂ ਨੇ ਇਸ ਵਿੱਚ H-1B ਵੀਜ਼ਾ ਤੇ ਅਮਰੀਕਾ 'ਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰ ਸ਼ਾਮਲ ਨੇ ਅਮਰੀਕੀ ਵਿਦੇਸ਼ ਵਿਭਾਗ ਨੇ EB2 ਇੰਡੀਆ ਸ਼੍ਰੇਣੀ ਦੇ ਗ੍ਰੀਨ ਕਾਰਡ ਕੋਟੇ ਨੂੰ ਅਸਥਾਈ ਤੌਰ ਤੇ ਮੁਅੱਤਲ ਕਰ ਦਿੱਤਾ ਏ ਇਹ ਮੁਅੱਤਲੀ ਮੌਜੂਦਾ ਵਿੱਤੀ ਸਾਲ ਲਈ ਲਾਗੂ ਹੈ ਜੋ ਕਿ 30 ਸਤੰਬਰ ਨੂੰ ਖਤਮ ਹੋ ਰਿਹਾ ਏ ਇਸ ਦਾ ਸਿੱਧਾ ਅਸਰ ਸੰਯੁਕਤ ਰਾਜ 'ਚ ਸਥਾਈ ਨਿਵਾਸ ਲਈ ਪ੍ਰਵਾਨਗੀ ਦੀ ਉਡੀਕ ਕਰ ਰਹੇ ਭਾਰਤੀ ਬਿਨੇਕਾਰਾਂ ਤੇ ਪਵੇਗਾ EB2 ਸ਼੍ਰੇਣੀ 'ਚ ਉੱਨਤ ਡਿਗਰੀਆਂ ਜਾਂ ਅਸਾਧਾਰਨ ਯੋਗਤਾਵਾਂ ਵਾਲੇ ਪੇਸ਼ੇਵਰ ਸ਼ਾਮਲ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ ਮੌਜੂਦਾ ਵਿੱਤੀ ਸਾਲ ਦਾ ਕੋਟਾ ਖਤਮ ਹੋਣ ਕਾਰਨ ਭਾਰਤ ਲਈ ਨਵੇਂ EB2 ਪ੍ਰਵਾਸੀ ਵੀਜ਼ਾ ਨੰਬਰ ਇਸ ਸਮੇਂ ਉਪਲਬਧ ਨਹੀਂ ਹਨ ਇਸ ਦਾ ਮਤਲਬ ਹੈ ਕਿ ਭਾਰਤੀ ਬਿਨੇਕਾਰਾਂ ਲਈ ਅੰਤਿਮ ਪ੍ਰਵਾਨਗੀ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਏ ਇਹ ਭਾਰਤੀ ਆਈਟੀ ਪੇਸ਼ੇਵਰਾਂ ਲਈ ਮਹੱਤਵਪੂਰਨ ਹੈ ਕਿਉਂਕਿ ਵੱਡੀ ਗਿਣਤੀ 'ਚ ਹੁਨਰਮੰਦ ਭਾਰਤੀ ਕਾਮੇ ਅਮਰੀਕਾ 'ਚ H-1B ਵੀਜ਼ਾ ਤੇ ਕੰਮ ਕਰਦੇ ਨੇ ਤੇ ਲੰਬੇ ਸਮੇਂ ਤੋਂ ਗ੍ਰੀਨ ਕਾਰਡ ਪ੍ਰਕਿਰਿਆ 'ਚ ਨੇ ਭਾਰਤੀ ਬਿਨੇਕਾਰਾਂ ਨੂੰ ਪਹਿਲਾਂ ਦੂਜੇ ਦੇਸ਼ਾਂ ਤੋਂ ਅਣਵਰਤੇ ਵੀਜ਼ਾ ਨੰਬਰਾਂ ਤੋਂ ਕੁਝ ਰਾਹਤ ਮਿਲ ਜਾਂਦੀ ਸੀ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਫਰਮ WR ਇਮੀਗ੍ਰੇਸ਼ਨ ਦੇ ਅਨੁਸਾਰ ਦੂਜੇ ਦੇਸ਼ਾਂ ਤੋਂ ਅਣਵਰਤੇ ਵੀਜ਼ਾ ਨੰਬਰਾਂ ਨੂੰ EB2 ਅਤੇ EB3 ਭਾਰਤ ਸ਼੍ਰੇਣੀਆਂ ਨੂੰ ਫਿਲਟਰ ਕੀਤਾ ਗਿਆ ਸੀ ਜਿਸ ਨਾਲ ਭਾਰਤੀ ਬਿਨੇਕਾਰਾਂ ਲਈ ਉਪਲਬਧਤਾ 'ਚ ਸੁਧਾਰ ਹੋਇਆ ਹਾਲਾਂਕਿ ਇਹ ਪ੍ਰਣਾਲੀ ਹੁਣ ਪਹਿਲਾਂ ਵਰਗੀ ਰਾਹਤ ਪ੍ਰਦਾਨ ਨਹੀਂ ਕਰ ਰਹੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀ ਬਿਨੇਕਾਰਾਂ ਲਈ ਉਪਲਬਧ ਜਗ੍ਹਾ ਨੂੰ ਹੋਰ ਸੀਮਿਤ ਕਰ ਰਿਹਾ ਏ ਚੰਗੀ ਗੱਲ ਇਹ ਹੈ ਕਿ ਪਹਿਲਾਂ ਲੰਬਿਤ ਅਰਜ਼ੀਆਂ ਲਈ ਕਾਗਜ਼ੀ ਕਾਰਵਾਈ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ ਵਿਖੇ ਜਾਰੀ ਰਹਿ ਸਕਦੀ ਹੈ ਹਾਲਾਂਕਿ ਇਨ੍ਹਾਂ ਅਰਜ਼ੀਆਂ ਦੀ ਅੰਤਿਮ ਪ੍ਰਵਾਨਗੀ ਲਈ ਵੀਜ਼ਾ ਨੰਬਰ ਉਪਲਬਧ ਹੋਣੇ ਚਾਹੀਦੇ ਨੇ ਮੌਜੂਦਾ ਕੋਟਾ ਖਤਮ ਹੋਣ ਕਾਰਨ ਇਸ ਸਮੇਂ ਅੰਤਿਮ ਵੀਜ਼ਾ ਨੰਬਰ ਨਿਰਧਾਰਿਤ ਨਹੀਂ ਕੀਤੇ ਜਾ ਸਕਦੇ ਇਨ੍ਹਾਂ ਮਾਮਲਿਆਂ ਲਈ ਅੰਤਿਮ ਪ੍ਰਵਾਨਗੀ ਪ੍ਰਕਿਰਿਆ ਸਿਰਫ ਇੱਕ ਨਵਾਂ ਕੋਟਾ ਜਾਰੀ ਹੋਣ ਤੋਂ ਬਾਅਦ ਹੀ ਅੱਗੇ ਵਧੇਗੀ ਅਮਰੀਕਾ 'ਚ ਵਿਦੇਸ਼ਾਂ ਤੋਂ ਆ ਕੇ ਵਸਣ ਵਾਲੇ ਲੋਕਾਂ ਦੀ ਗਿਣਤੀ 'ਚ ਪਿਛਲੇ ਸਾਲ ਦੇ ਮੁਕਾਬਲੇ ਵੱਡੀ ਕਮੀ ਦਰਜ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਦੇਸ਼ ਦੇ ਹਰ ਸੂਬੇ 'ਚ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਕਾਰਨ

0: ਵਿੱਚ ਵਾਧਾ ਹੋਇਆ ਏ। ਅਮਰੀਕੀ ਜਨਗਣਨਾ ਬਿਊਰੋ ਦੇ ਅੰਕੜਿਆਂ ਦੇ ਆਧਾਰ ਤੇ ਸਾਹਮਣੇ ਆਈ ਜਾਣਕਾਰੀ ਮੁਤਾਬਕ ਜੁਲਾਈ 2024 ਤੋਂ ਜੁਲਾਈ 2025 ਦਰਮਿਆਨ ਲਗਭਗ 12,60,000 ਲੋਕ ਵਿਦੇਸ਼ਾਂ ਤੋਂ ਅਮਰੀਕਾ ਆਏ। ਇਸ ਤੋਂ ਪਿੱਛੇ ਸਾਲ ਇਹ ਗਿਣਤੀ ਲਗਭਗ 27 ਲੱਖ ਸੀ। ਇਨ੍ਹਾਂ ਅੰਕੜਿਆਂ 'ਚ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਫਲੋਰੀਡਾ ਤੇ ਟੈਕਸਸ ਵਿਦੇਸ਼ਾਂ ਤੋਂ ਆਉਣ ਵਾਲੇ ਨਵੇਂ ਵਸਨੀਕਾਂ ਲਈ ਸਭ ਤੋਂ ਵੱਡੇ ਕੇਂਦਰ ਬਣ ਕੇ ਸਾਹਮਣੇ ਆਏ ਨੇ। ਦੋਵਾਂ ਸੂਬਿਆਂ ਨੇ ਮਿਲ ਕੇ ਅਮਰੀਕਾ 'ਚ ਵਿਦੇਸ਼ਾਂ ਤੋਂ ਹੋਏ ਕੁੱਲ ਸ਼ੁੱਧ ਆਬਾਦੀ ਵਾਧੇ ਦਾ ਲਗਭਗ 27% ਹਿੱਸਾ ਆਪਣੇ ਵੱਲ ਖਿੱਚਿਆ। ਫਲੋਰੀਡਾ 'ਚ ਵਿਦੇਸ਼ਾਂ ਤੋਂ ਆਉਣ ਵਾਲਿਆਂ ਕਾਰਨ ਆਬਾਦੀ 'ਚ ਲਗਭਗ 1,78,700 ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ, ਜੋ ਦੇਸ਼ ਦੇ ਕੁੱਲ ਵਾਧੇ ਦਾ ਕਰੀਬ 14.2% ਬਣਦਾ ਏ। ਟੈਕਸਸ 'ਚ ਇਹ ਵਾਧਾ ਲਗਭਗ 1,67,500 ਰਿਹਾ, ਜੋ ਕੁੱਲ ਦਾ 13.3% ਹੈ। ਇਸ ਸੂਚੀ 'ਚ ਕੈਲੀਫੋਰਨੀਆ ਤੀਜੇ ਸਥਾਨ ਤੇ ਰਿਹਾ, ਜਦਕਿ ਨਿਊਯਾਰਕ ਚੌਥੇ ਤੇ ਨਿਊ ਜਰਜ਼ੀ 5ਵੇਂ ਸਥਾਨ ਤੇ ਰਹੇ। ਵਿਦੇਸ਼ਾਂ ਤੋਂ ਆਉਣ ਵਾਲਿਆਂ ਦੇ ਸ਼ੁੱਧ ਵਾਧੇ ਦੇ ਹਿਸਾਬ ਨਾਲ ਪਹਿਲੇ 10 ਸੂਬਿਆਂ 'ਚ ਫਲੋਰੀਡਾ, ਟੈਕਸਸ, ਕੈਲੀਫੋਰਨੀਆ, ਨਿਊਯਾਰਕ, ਨਿਊ ਜਰਜ਼ੀ, ਨਾਰਥ ਕੈਰੋਲੀਨਾ, ਵਾਸ਼ਿੰਗਟਨ, ਇਲੀਨੋਇਜ਼, ਜਾਰਜੀਆ ਤੇ ਵਰਜੀਨੀਆ ਸ਼ਾਮਲ ਨੇ। ਹਾਲਾਂਕਿ ਕੁੱਲ ਵਿਦੇਸ਼ ਜਨਮੇ ਵਸਨੀਕਾਂ ਦੀ ਆਬਾਦੀ ਦੇ ਮਾਮਲੇ 'ਚ ਤਸਵੀਰ ਕੁਝ ਵੱਖਰੀ ਹੈ। 2024 ਦੇ ਅੰਕੜਿਆਂ ਮੁਤਾਬਕ ਕੈਲੀਫੋਰਨੀਆ ਦੀ ਲਗਭਗ 27.6% ਆਬਾਦੀ ਵਿਦੇਸ਼ਾਂ 'ਚ ਜਨਮੀ ਹੋਈ ਸੀ। ਨਿਊ ਜਰਜ਼ੀ 'ਚ ਇਹ ਅੰਕੜਾ 25% ਤੇ ਨਿਊਯਾਰਕ 'ਚ 23.3% ਸੀ। ਫਲੋਰੀਡਾ 'ਚ 23.1% ਆਬਾਦੀ ਵਿਦੇਸ਼ ਜਨਮੀ ਸੀ, ਜਦਕਿ ਟੈਕਸਸ 'ਚ ਇਹ ਹਿੱਸਾ 18.4% ਰਿਹਾ। ਦੂਜੇ ਪਾਸੇ ਕੁਝ ਸੂਬਿਆਂ 'ਚ ਵਿਦੇਸ਼ਾਂ ਤੋਂ ਆਉਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਰਹੀ। ਵੈਸਟ ਵਰਜੀਨੀਆ 'ਚ ਸਿਰਫ 244 ਲੋਕਾਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ, ਜਦਕਿ ਵਾਇਓਮਿੰਗ 'ਚ 258 ਤੇ ਵਰਮੌਂਟ 'ਚ 623 ਦਾ ਵਾਧਾ ਹੋਇਆ। ਸਭ ਤੋਂ ਘੱਟ ਵਾਧਾ ਦਰਜ ਕਰਨ ਵਾਲੇ 10 ਸੂਬਿਆਂ 'ਚ ਵੈਸਟ ਵਰਜੀਨੀਆ, ਵਾਇਓਮਿੰਗ, ਵਰਮੌਂਟ, ਮੋਂਟਾਨਾ, ਅਲਾਸਕਾ, ਆਈਡਾਹੋ, ਨਿਊ ਹੈਂਪਸ਼ਾਇਰ, ਨਾਰਥ ਡਕੋਟਾ, ਨਿਊ ਮੈਕਸੀਕੋ ਅਤੇ ਸਾਊਥ ਡਕੋਟਾ ਸ਼ਾਮਲ ਨੇ। ਇਹ ਅੰਕੜੇ ਇਹ ਵੀ ਦਰਸਾਉਂਦੇ ਨੇ ਕਿ ਅਮਰੀਕਾ 'ਚ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਭਾਵੇਂ ਘਟੀ ਹੈ, ਪਰ ਫਲੋਰੀਡਾ, ਟੈਕਸਸ ਤੇ ਕੈਲੀਫੋਰਨੀਆ ਵਰਗੇ ਵੱਡੇ ਸੂਬੇ ਅਜੇ ਵੀ ਨਵੇਂ ਅੰਤਰਰਾਸ਼ਟਰੀ ਵਸਨੀਕਾਂ ਲਈ ਪ੍ਰਮੁੱਖ ਮੰਜ਼ਿਲਾਂ ਬਣੇ ਹੋਏ ਨੇ। ਕੈਨੇਡਾ ਤੇ ਅਮਰੀਕਾ ਵਿਚਾਲੇ ਅਜੇ ਕਿਸੇ ਸਮਝੌਤੇ ਤੱਕ ਨਹੀਂ ਪਹੁੰਚੀ। ਵਪਾਰਕ ਗੱਲਬਾਤ ਨਾਲ ਜੁੜੇ ਦੋ ਸੂਤਰਾਂ ਮੁਤਾਬਕ ਕੈਨੇਡੀਅਨ ਅਧਿਕਾਰੀ ਅਮਰੀਕਾ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ ਤਾਜ਼ਾ ਪੇਸ਼ਕਸ਼ ਤੋਂ ਸੰਤੁਸ਼ਟ ਨਹੀਂ ਹਨ। ਅਮਰੀਕਾ ਨੇ ਕੁਝ ਖੇਤਰਾਂ 'ਚ ਟੈਰਿਫ ਘਟਾਉਣ ਦੀ ਪੇਸ਼ਕਸ਼ ਕੀਤੀ, ਪਰ ਕੈਨੇਡਾ ਜਿੰਨੀ ਰਾਹਤ ਦੀ ਮੰਗ ਕਰ ਰਿਹਾ ਏ, ਪੇਸ਼ਕਸ਼ ਉਸ ਤੋਂ ਕਾਫ਼ੀ ਘੱਟ ਦੱਸੀ ਜਾ ਰਹੀ ਹੈ। ਦੋਵੇਂ ਦੇਸ਼ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਗੱਲਬਾਤ ਕਰ ਰਹੇ ਨੇ ਤੇ 19 ਅਗਸਤ ਦੀ ਡੈਡਲਾਈਨ ਤੋਂ ਪਹਿਲਾਂ ਕਿਸੇ ਸਮਝੌਤੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ 19 ਅਗਸਤ ਤੋਂ ਸੈਂਕੜੇ ਕੈਨੇਡੀਅਨ ਉਤਪਾਦਾਂ ਤੇ ਪਹਿਲਾਂ ਤੋਂ ਲਾਗੂ ਸੈਕਟੋਰਲ ਟੈਰਿਫਾਂ ਤੋਂ ਇਲਾਵਾ 50% ਵਾਧੂ ਟੈਰਿਫ ਲਾਇਆ ਜਾ ਸਕਦਾ ਏ। ਅਮਰੀਕਾ ਸੰਭਾਵਿਤ ਸਮਝੌਤੇ 'ਚ ਕੈਨੇਡਾ ਦੇ ਮਹੱਤਵਪੂਰਨ ਖਣਿਜਾਂ ਤੱਕ ਤਰਜੀਹੀ ਪਹੁੰਚ ਦੀ ਮੰਗ ਵੀ ਕਰ ਰਿਹਾ ਏ। ਇਸ ਤੋਂ ਇਲਾਵਾ ਸੁਰੱਖਿਆ ਤੇ ਊਰਜਾ ਨਾਲ ਸਬੰਧਤ ਮੁੱਦੇ ਵੀ ਗੱਲਬਾਤ ਦਾ ਹਿੱਸਾ ਨੇ। ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੈਬਲਾਂ ਪਿਛਲੇ 3 ਹਫ਼ਤਿਆਂ ਦੌਰਾਨ 3 ਵਾਰ ਵਾਸ਼ਿੰਗਟਨ ਜਾ ਚੁੱਕੇ ਨੇ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਜੈਮਿਸਨ ਗ੍ਰੀਅਰ ਨਾਲ ਮੁਲਾਕਾਤ ਕਰ ਚੁੱਕੇ ਨੇ। ਲੈਬਲਾਂਕ ਅਤੇ ਮੁੱਖ ਵਪਾਰ ਵਾਰਤਾਕਾਰ ਜੈਨਿਸ ਸ਼ੈਰਿਟ ਨੇ ਕਿਹਾ ਹੈ ਕਿ ਗੱਲਬਾਤ ਅਜੇ ਵੀ ਜਾਰੀ ਹੈ। ਕੈਨੇਡਾ ਸਿਰਫ਼ ਨਵੇਂ ਟੈਰਿਫ ਤੋਂ ਰਾਹਤ ਨਹੀਂ ਚਾਹੁੰਦਾ, ਸਗੋਂ ਸਟੀਲ, ਐਲਮੀਨੀਅਮ, ਲੱਕੜ ਅਤੇ ਆਟੋ ਖੇਤਰਾਂ ਤੇ ਲੱਗੇ ਮੌਜੂਦਾ ਅਮਰੀਕੀ ਟੈਰਿਫ 'ਚ ਵੀ ਕਟੌਤੀ ਦੀ ਮੰਗ ਕਰ ਰਿਹਾ ਏ। ਨਾਲ ਹੀ ਆਟਵਾ ਨੂੰ ਉਮੀਦ ਹੈ ਕਿ ਮੌਜੂਦਾ ਗੱਲਬਾਤ ਭਵਿੱਖ 'ਚ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਨੂੰ ਨਵਿਆਉਣ ਦਾ ਰਾਹ ਵੀ ਖੋਲੇਗੀ।
1: ਇਸੇ ਤਰੀਕੇ ਨਾਲ ਡਗ ਫੋਰਡ ਵੀ ਕਾਫ਼ੀ ਸੱਖੇ ਤਿੱਖੇ ਰੁੱਖ ਲੈ ਕੇ ਕਹਿੰਦੇ ਨੇ ਕਿ ਵੀ ਜਦੋਂ ਤੱਕ ਸਾਡੀਆਂ ਬਾਕੀ ਚੀਜ਼ਾਂ ਨੂੰ ਤੁਸੀਂ ਸੈਟਲ ਨਹੀਂ ਕਰਦੇ ਉਦੋਂ ਤੱਕ ਤੁਹਾਡੀ ਸ਼ਰਾਬ ਜਿਹੜੀ ਉਹ ਸਾਡੇ ਸ਼ੈਲਫਾਂ 'ਤੇ ਨਹੀਂ ਆ ਸਕਦੀ। ਉਹਨਾਂ ਦਾ ਵੀ ਤਿੱਖਾ ਰੁੱਖ ਜਿਹੜਾ ਦੇਖਣ ਨੂੰ ਮਿਲਦਾ ਪਿਆ, ਬਟ ਹਾਲੇ ਗੱਲਬਾਤ ਕਿਤੇ ਜ਼ਿਆਦਾ ਨਹੀਂ ਪਹੁੰਚੀ। ਉਹ 'ਤੇ ਵੀ ਗੱਲਬਾਤ ਕਰਾਂਗੇ ਆਪਾਂ ਪ੍ਰੋਗਰਾਮ 'ਚ, ਖਬਰਾਂ 'ਤੇ ਗੱਲਾਂ ਬਾਤਾਂ ਬਹੁਤ ਕਰਨੀਆਂ। ਪਰ ਕੱਲ੍ਹ ਦੀ, ਕਿਉਂਕਿ ਥੋੜ੍ਹੀ ਜਿਹੀ ਰਿਪੋਰਟ ਜਿਹੜੀ ਤੁਹਾਨੂੰ ਪਤਾ ਵੀ CBSA ਨੇ ਜਿਸ ਤਰੀਕੇ ਨਾਲ ਰੇਡ ਮਾਰੀ, ਉਹਦੇ ਰਿਲੇਟਡ ਕਾਫੀ ਖਬਰਾਂ ਤੇ ਗੱਲਾਂ ਬਾਤਾਂ ਜੀ ਆ ਰਹੀਆਂ ਨੇ। ਥੋੜ੍ਹੀ ਜਿਹੀ ਇਹ ਗੱਲਬਾਤ ਸੁਣ ਲੈਣੀ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ
0: ਹੈਡਲਾਈਨਾਂ ਬਾਤਾਂ ਕਰਦੇ ਹਾਂ। ਭਾਰਤੀ ਵਿਦਿਆਰਥੀਆਂ ਦੇ ਧਰਨੇ ਵਾਲੀ ਥਾਂ ਤੇ ਛਾਪੇਮਾਰੀ, ਵਰਕ ਪਰਮਿਟ ਦੀ ਮੰਗ ਲਈ ਸਟੂਡੈਂਟਸ ਕਰ ਰਹੇ ਨੇ ਪ੍ਰਦਰਸ਼ਨ। ਅਲਬਰਟਾ ਪ੍ਰੀਮੀਅਰ ਦਾ ਵਿਦੇਸ਼ੀ ਵਿਦਿਆਰਥੀਆਂ ਬਾਰੇ ਵੱਡਾ ਬਿਆਨ, ਵੀਜ਼ਾ ਖਤਮ ਹੋਣ ਤੇ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਦੇਸ਼ ਪਰਤਣ। ਓਨਟਾਰੀਓ 'ਚ ਬਿਨਾਂ ਕਾਨੂੰਨੀ ਰਹਿਸ਼ ਵਾਲਿਆਂ ਦੀ ਮਦਦ ਬੰਦ, ਸਟੱਡੀ ਅਤੇ ਵਰਕ ਪਰਮਿਟ ਵਾਲਿਆਂ ਨੂੰ ਵੀ ਸਰਕਾਰ ਦੀ ਕੋਰੀ ਨਾ। ਸਰੀ 'ਚ ਤੜਕੇ ਹੋਈ ਗੋਲੀਬਾਰੀ ਨਾਲ ਲੋਕਾਂ 'ਚ ਫੈਲੀ ਦਹਿਸ਼ਤ, ਕਲੋਵਰਡੇਲ 'ਚ ਤਾਬੜਤੋੜ ਗੋਲੀਆਂ ਨਾਲ ਇੱਕ ਵਿਅਕਤੀ ਜ਼ਖਮੀ। ਕੈਲਗਰੀ ਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀਆਂ

0: ਅਰਜ਼ੀਆਂ ਰੱਦ ਹੋਣ ਵਿਰੁੱਧ ਧਰਨਾ ਦੇ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੱਕ ਇਮੀਗ੍ਰੇਸ਼ਨ ਅਧਿਕਾਰੀ ਪਹੁੰਚੇ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੇ ਪ੍ਰਦਰਸ਼ਨ ਵਾਲੀ ਥਾਂ ਤੇ ਜਾ ਕੇ ਵਿਦਿਆਰਥੀਆਂ ਦੇ ਪਛਾਣ ਪੱਤਰ ਸਟੱਡੀ ਵੀਜ਼ਾ ਤੇ ਵਰਕ ਪਰਮਿਟ ਦੀ ਜਾਂਚ ਕੀਤੀ ਇਸ ਧਰਨੇ 'ਚ ਹਜ਼ਾਰ ਤੋਂ ਵੱਧ ਵਿਦਿਆਰਥੀ ਹਿੱਸਾ ਲੈ ਰਹੇ ਨੇ ਜਿਨ੍ਹਾਂ 'ਚੋਂ ਜ਼ਿਆਦਾਤਰ ਪੰਜਾਬੀ ਨੇ ਤੇ ਉਹ ਪਿਛਲੇ 10 ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓਜ਼ ਅਨੁਸਾਰ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਪ੍ਰਦਰਸ਼ਨ ਵਾਲੀ ਥਾਂ ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ 10 ਤੋਂ 12 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਦੇ ਜ਼ੋਖਮ ਮੁਲਾਂਕਣ ਲਈ ਲਿਜਾਇਆ ਗਿਆ ਏ ਵਿਦਿਆਰਥੀ ਸੰਗਠਨਾਂ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਵਾਲੀ ਥਾਂ ਤੇ ਜਾਂਚ ਕਰਨ ਨਾਲ ਵਿਦਿਆਰਥੀ ਡਰ ਸਕਦੇ ਨੇ ਤੇ ਉਨ੍ਹਾਂ ਦਾ ਵਿਰੋਧ ਕਰਨ ਦਾ ਅਧਿਕਾਰ ਪ੍ਰਭਾਵਿਤ ਹੁੰਦਾ ਏ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੱਖਾਂ ਰੁਪਏ ਖਰਚ ਕੇ ਅਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਕੈਨੇਡਾ 'ਚ ਪੜ੍ਹਾਈ ਕੀਤੀ ਸੀ ਤਾਂ ਜੋ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲੇ ਪਰ ਅਰਜ਼ੀਆਂ ਰੱਦ ਹੋਣ ਕਾਰਨ ਹੁਣ ਉਨ੍ਹਾਂ ਦੇ ਦੇਸ਼ ਛੱਡਣ ਦਾ ਖਤਰਾ ਬਣ ਗਿਆ ਏ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਨੇ ਕਿ ਰੱਦ ਹੋਈਆਂ ਅਰਜ਼ੀਆਂ ਤੇ ਮੁੜ ਵਿਚਾਰ ਕੀਤਾ ਜਾਵੇ ਤੇ ਜੋ ਵਿਦਿਆਰਥੀ ਪੁਰਾਣੇ ਨਿਯਮਾਂ ਅਧੀਨ ਆਏ ਸਨ ਉਨ੍ਹਾਂ ਤੇ ਨਵੇਂ ਸਖ਼ਤ ਨਿਯਮ ਲਾਗੂ ਨਾ ਕੀਤੇ ਜਾਣ ਵਿਦਿਆਰਥੀਆਂ ਨੇ ਇਹ ਚਿੰਤਾ ਵੀ ਜਤਾਈ ਹੈ ਕਿ ਸੂਬਾਈ ਨੋਮਨੀ ਪ੍ਰੋਗਰਾਮਾਂ ਦੇ ਮੌਕੇ ਘਟਣ ਨਾਲ ਰਿਟੇਲ ਅਤੇ ਸਰਵਿਸ ਸੈਕਟਰ 'ਚ ਕੰਮ ਕਰਦੇ ਗ੍ਰੈਜੂਏਟਸ ਲਈ ਪੱਕੇ ਹੋਣਾ ਬਹੁਤ ਔਖਾ ਹੋ ਗਿਆ ਏ ਕੈਨੇਡਾ ਸਰਕਾਰ ਨੇ ਰਿਹਾਇਸ਼ ਦੀ ਘਾਟ ਅਤੇ ਆਬਾਦੀ ਦੇ ਬੋਝ ਨੂੰ ਘਟਾਉਣ ਲਈ ਅਸਥਾਈ ਨਿਵਾਸੀਆਂ ਤੇ ਸਟੱਡੀ ਵੀਜ਼ਿਆਂ ਦੀ ਗਿਣਤੀ ਤੇ ਨਿਯਮ ਸਖ਼ਤ ਕਰ ਦਿੱਤੇ ਨੇ ਇਸ ਦੇ ਬਾਵਜੂਦ ਵਿਦਿਆਰਥੀ ਸੰਗਠਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਸ਼ਾਂਤਮਈ ਪ੍ਰਦਰਸ਼ਨ ਜਾਰੀ ਰੱਖਣਗੇ ਤੇ ਸਰਕਾਰ ਤੋਂ ਹਰ ਅਰਜ਼ੀ ਦੀ ਵੱਖਰੀ ਜਾਂਚ ਦੀ ਮੰਗ ਕਰਨਗੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਸਖ਼ਤ ਰੁੱਖ ਅਪਣਾਉਂਦਿਆਂ ਕਿਹਾ ਏ ਕਿ ਜੋ ਵਿਦਿਆਰਥੀ ਅਸਥਾਈ ਸਟੱਡੀ ਵੀਜ਼ੇ ਤੇ ਕੈਨੇਡਾ ਆਉਂਦੇ ਨੇ ਉਨ੍ਹਾਂ ਨੂੰ ਵੀਜ਼ਾ ਖਤਮ ਹੋਣ ਤੋਂ ਬਾਅਦ ਆਪਣੇ ਦੇਸ਼ ਵਾਪਸ ਚਲੇ ਜਾਣਾ ਚਾਹੀਦਾ ਏ ਜੇਕਰ ਉਨ੍ਹਾਂ ਨੂੰ ਪੱਕੀ ਰਿਹਾਇਸ਼ ਨਹੀਂ ਮਿਲੀ ਡੈਨੀਅਲ ਸਮਿਥ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਸਟੱਡੀ ਵੀਜ਼ਾ ਸਿਰਫ਼ ਪੜ੍ਹਾਈ ਲਈ ਦਿੱਤਾ ਜਾਣ ਵਾਲਾ ਇੱਕ ਅਸਥਾਈ ਦਸਤਾਵੇਜ਼ ਹੈ ਉਨ੍ਹਾਂ ਅਨੁਸਾਰ ਅਲਬਰਟਾ ਦੀਆਂ ਯੂਨੀਵਰਸਿਟੀਜ਼ ਅਤੇ ਕਾਲਜ ਮੁੱਖ ਤੌਰ ਤੇ ਸਾਡੇ ਸਥਾਨਕ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਾਏ ਗਏ ਨੇ ਪ੍ਰੀਮੀਅਰ ਨੇ ਸਪਸ਼ਟ ਕੀਤਾ ਕਿ ਜੇਕਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਥਾਂ ਬਚਦੀ ਹੈ ਤਾਂ ਨਿਯਮ ਬਹੁਤ ਸਧਾਰਨ ਨੇ ਵਿਦਿਆਰਥੀ ਇੱਥੇ ਪੜ੍ਹਾਈ ਕਰਨ ਤੇ ਫਿਰ ਆਪਣੀ ਸਿੱਖਿਆ ਦੀ ਵਰਤੋਂ ਆਪਣੇ ਦੇਸ਼ 'ਚ ਜਾ ਕੇ ਭਵਿੱਖ ਬਣਾਉਣ ਲਈ ਕਰਨ ਉਨ੍ਹਾਂ ਨੇ ਪੋਰਟੇਜ ਕਾਲਜ ਵਰਗੀਆਂ ਸੰਸਥਾਵਾਂ ਬਾਰੇ ਗੱਲ ਕਰਦਿਆਂ ਮੰਨਿਆ ਕਿ ਕੁਝ ਅਦਾਰਿਆਂ ਨੇ ਵਿਦਿਆਰਥੀਆਂ ਨੂੰ ਪੱਕੀ ਰਿਹਾਇਸ਼ ਮਿਲਣ ਦੇ ਰਾਹਾਂ ਬਾਰੇ ਵਧਾ ਚੜ੍ਹਾ ਕੇ ਦਾਅਵੇ ਕੀਤੇ ਹੋ ਸਕਦੇ ਨੇ ਉਨ੍ਹਾਂ ਇਹ ਵੀ ਕਿਹਾ ਕਿ ਕੁਝ ਗਲਤ ਲੋਕਾਂ ਨੇ ਅਜਿਹੇ ਪ੍ਰੋਗਰਾਮ ਚਲਾ ਕੇ ਵਿਦਿਆਰਥੀਆਂ ਦਾ ਫਾਇਦਾ ਚੁੱਕਿਆ ਏ ਕੈਨੇਡਾ 'ਚ ਸਿਰਫ਼ ਪੜ੍ਹਾਈ ਕਰਨ ਨਾਲ ਪੱਕੀ ਰਿਹਾਇਸ਼ ਮਿਲਣ ਦੀ ਕੋਈ ਗਰੰਟੀ ਨਹੀਂ ਹੁੰਦੀ ਪੜ੍ਹਾਈ ਤੋਂ ਬਾਅਦ ਵੀਜ਼ਾ ਜਾਂ PR ਮਿਲਣਾ ਸਰਕਾਰ ਦੇ ਮੌਜੂਦਾ ਨਿਯਮਾਂ ਤੇ ਨਿਰਭਰ ਕਰਦਾ ਏ ਡੈਨੀਅਲ ਸਮਿਥ ਦਾ ਮੰਨਣਾ ਹੈ ਕਿ ਇੱਕ ਨਿਰਪੱਖ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬਣਾਏ ਰੱਖਣ ਲਈ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਲਾਜ਼ਮੀ ਹੈ ਕੈਨੇਡਾ 'ਚ ਅਸਥਾਈ ਨਿਵਾਸੀਆਂ ਦੀ ਵੱਧਦੀ ਗਿਣਤੀ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਅਸਥਾਈ ਸਟੱਡੀ ਵੀਜ਼ੇ ਅਤੇ ਪੱਕੀ ਰਿਹਾਇਸ਼ ਵਿਚਕਾਰ ਅੰਤਰ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਏ ਉਨ੍ਹਾਂ ਸਾਫ਼ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦਾ ਸਟੇਟਸ ਖਤਮ ਹੋ ਜਾਂਦਾ ਹੈ ਉਨ੍ਹਾਂ ਨੂੰ ਕੈਨੇਡਾ ਛੱਡਣਾ ਪਵੇਗਾ ਓਨਟਾਰੀਓ ਸੂਬੇ ਨੇ ਸਰਕਾਰੀ ਵਿੱਤੀ ਸਹਾਇਤਾ ਦੇ
1: ਸੋ ਇਹ ਸੀਗਾ ਜੀ ਕੁਛ ਇੱਕ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਸੁਣੀਆਂ ਤੁਹਾਨੂੰ ਪਤਾ ਵੀ ਪਹਿਲਾਂ ਵੀ ਆਪਾਂ ਇਹਦੇ ਬਾਰੇ ਗੱਲਬਾਤ ਕੀਤੀ ਕਿ ਵੀ ਜਿਹੜੇ ਵੀ ਸਟੂਡੈਂਟ ਵੀਜ਼ੇ ਦਾ ਪ੍ਰੋਟੈਸਟ ਚੱਲ ਰਿਹਾ ਸੀ ਕਾਫੀ ਲੰਬੇ ਸਮੇਂ ਤੋਂ ਪ੍ਰੋਟੈਸਟ ਚੱਲਦਾ ਆ ਰਿਹਾ ਸੀਗਾ ਤੇ ਅਲਟੀਮੇਟ ਇੱਦਾਂ ਲੱਗਦਾ ਸੀਗਾ ਵੀ ਅੱਜ ਨਹੀਂ ਤੇ ਕੱਲ ਕੁਛ ਨਾ ਕੁਛ ਇੱਦਾਂ ਦੀ ਗੱਲਬਾਤ ਹੋਏਗੀ ਜਿਹਦੇ 'ਚ ਗੌਰਮੈਂਟ ਦਾ ਰੁੱਖ ਜਿਹੜਾ ਉਹ ਸਖ਼ਤ ਦੇਖਣ ਨੂੰ ਮਿਲ ਹੀ ਰਿਹਾ ਸੀ ਪਰ ਉਹਦੇ ਨਾਲ ਨਾਲ ਆਮ ਜਿਹੜੇ ਸਾਡੇ ਮੀਡੀਆ ਵਾਲੇ ਵੀ ਦੋਸਤ ਜਿਹੜੇ ਨੇ ਉਹ ਕਾਫੀ ਸਪੋਰਟ ਕਰ ਰਹੇ ਸੀਗੇ ਸਪੋਰਟ ਕੀ ਮਤਲਬ ਆਪਣੀਆਂ ਵੀਡੀਓ ਬਣਾ ਕੇ ਆਪਣੇ ਆਪਣੇ ਮੈਸੇਜ ਭੇਜ ਰਹੇ ਸੀਗੇ ਤਾਂ ਕਿ ਸਾਰਿਆਂ ਤੱਕ ਮੈਸੇਜ ਪਹੁੰਚੇ ਜਾਂ ਜੋ ਵੀ ਨੰਬਰ ਵਧੀਆ ਹੋਵੇ ਜਿਹੜੇ ਹੋਟ ਟੌਪਿਕ ਹੁੰਦੇ ਨੇ ਜ਼ਿਆਦਾ ਵਿਕਦੇ ਆ ਬਟ ਸਾਡੀ ਕੋਸ਼ਿਸ਼ ਇਹ ਸੀਗੀ ਵੀ ਆਪਾਂ ਜੋ ਸਹੀ ਲੱਗਦਾ ਹਰ ਬੰਦੇ ਨੂੰ ਜੋ ਸਹੀ ਲੱਗਦਾ ਉਹ ਕਰਨਾ ਚਾਹੀਦਾ ਕਿ ਉਹਨਾਂ ਦੀ ਸਪੋਰਟ ਤਾਂ ਕਰੀਏ ਬਟ ਨਾਲ ਦੀ ਨਾਲ ਹੀ ਉਹਨਾਂ ਨੂੰ ਸਹੀ ਵੀ ਗਾਈਡ ਕਰਨਾ ਚਾਹੀਦਾ ਵੀ ਇਹ ਪ੍ਰੋਟੈਸਟ ਕਰਨ ਦਾ ਤਰੀਕਾ ਜਿਹੜਾ ਉਹ ਥੋੜ੍ਹਾ ਜਿਹਾ ਡਿਫਰੈਂਟ ਹੈ ਕਿਉਂਕਿ ਹਾਲੇ ਤੁਹਾਡੇ ਕੋਲ ਉਸ ਤਰ੍ਹਾਂ ਦੇ ਰਾਈਟ ਨਹੀਂ ਹੈਗੇ ਜਿਹੜੇ ਤੁਹਾਨੂੰ ਯੂਜ਼ ਕਰਨੇ ਚਾਹੀਦੇ ਆ ਪਰ ਉਹਦੇ ਨਾਲ ਨਾਲ ਸਾਡੀ ਸਾਰਿਆਂ ਦੀ ਸਿੰਪਥੀ ਅਤੇ ਸਾਡੀ ਜਿਹੜੀ ਉਹਨਾਂ ਦੇ ਨਾਲ ਸੀਗੀ ਕਿਉਂਕਿ ਇਜ਼ ਨੋਟ ਈਜ਼ੀ ਪਹਿਲੇ ਨੰਬਰ 'ਤੇ ਇੱਕ ਦੂਸਰੇ ਮੁਲਕ ਤੋਂ ਇੱਥੇ ਆਉਣਾ ਅਤੇ ਜਿੱਦਾਂ ਕਿ ਆਪਾਂ ਸਾਰੇ ਆ ਜਾਂਦੇ ਹਾਂ ਦੇਖਣ ਵਾਸਤੇ ਕਈ ਵਾਰੀ ਆਪਾਂ ਤਾਂ ਪਰਮਾਨੈਂਟ ਆਉਂਦੇ ਹਾਂ PR ਲੈ ਕੇ ਬਟ ਜਿਹੜੇ ਵਿਚਾਰੇ ਸਟੂਡੈਂਟ ਆਉਂਦੇ ਨੇ ਅੱਗੇ ਹੁੰਦਾ ਵੀ ਪਹਿਲਾਂ ਇੰਨੀ ਦੇਰ ਪੜ੍ਹਨਾ ਹੈ ਫਿਰ ਉਸ ਤੋਂ ਬਾਅਦ ਮਿਹਨਤ ਕਰਨੀ ਹੈ ਮਿਹਨਤ ਕਰਨ ਤੋਂ ਬਾਅਦ ਫਿਰ ਜਾ ਕੇ ਤਾਂ PR ਹੋਏਗੀ ਅਤੇ ਉਸ ਪ੍ਰੋਸੈਸ ਦੇ ਵਿੱਚ ਕਿੰਨੀ ਐਕਸਪਲੋਇਟੇਸ਼ਨ ਹੁੰਦੀ ਹੈ ਕਿੰਨਾ ਕੁਛ ਉਹਨਾਂ ਦੇ ਨਾਲ ਹੁੰਦਾ ਅਤੇ ਜਦੋਂ ਇੱਕ ਪਾਸੇ ਉਹ ਟੋਰਚਰ ਹੁੰਦੇ ਪਏ ਆ ਦੂਜੇ ਪਾਸੇ ਉਹਨਾਂ ਦੇ ਵਿੱਚੋਂ ਹੀ ਕੁਛ ਇੱਕ ਦੋ ਚਾਰ ਜਿਹੜੇ ਨੇ ਉਹ

0: ਦੇ ਲੋਕੀ ਜਿਹੜੇ ਨੇ ਉਹ ਗੰਦ ਪਾ ਦਿੰਦੇ ਆ ਤੇ ਸਾਰਾ ਸਿਸਟਮ ਜਿਹੜਾ ਉਹ ਏਦਾਂ ਲੱਗਦਾ ਵੀ ਜੇ ਸਾਰੇ ਸਟੂਡੈਂਟ ਹੀ ਵਿਚਾਰੇ ਜਿਹੜੇ ਨੇ ਇਹ ਖਰਾਬ ਕੰਮ ਕਰਦੇ ਆ ਤੇ ਉਹਨਾਂ ਦਾ ਵੀ ਉਸੇ ਤਰੀਕੇ ਦੇ ਨਾਲ ਹੀ ਨਾਂ ਜਿਹੜਾ ਉਹਦੇ 'ਚ ਆ ਜਾਂਦਾ। ਸੋ ਇਹ ਕਾਫੀ ਗੱਲਾਂ ਪਿਛਲੇ ਕੁਛ ਇੱਕ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਸੀ, ਬਟ ਕੱਲ ਦੇ ਇਸ ਰੇਡ ਤੋਂ ਬਾਅਦ ਜਿਹੜਾ ਉਹ ਥੋੜਾ ਜਿਹਾ ਡਿਫਰੈਂਟ ਹੋ ਗਿਆ ਤੇ ਹੁਣ ਸੁਣਨ 'ਚ ਜੋ ਆਉਂਦਾ ਜਾਂ ਜੋ ਟੈਕਨੀਕਲ ਜਿਹੜੀਆਂ ਕੋਈ ਚੀਜ਼ਾਂ ਕਹਿੰਦੇ ਨੇ, ਕਿਉਂਕਿ ਮੈਂ ਇੰਨਾ ਐਕਸਪਰਟ ਤੇ ਨਹੀਂ, ਪਰ ਜਿੰਨਾ ਕਿਸੇ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਦਾ ਕਿ ਹੁਣ ਜਿਹੜੇ ਇਹਨਾਂ ਨੂੰ ਨੋਟਿਸ ਮਿਲ ਗਏ ਆ ਉਹਦੇ ਨਾਲ ਫਿਰ ਇਹਨਾਂ ਨੂੰ ਹੋ ਸਕਦਾ ਵੀ ਆਉਣ ਵਾਲੇ ਟਾਈਮ 'ਚ 1 ਤੋਂ 5 ਸਾਲ ਦਾ ਜਿਹੜਾ ਇਹਨਾਂ 'ਤੇ ਬੈਨ ਵੀ ਲੱਗ ਸਕਦਾ। ਕੈਨੇਡਾ ਆਉਂਦਾ ਤੇ ਕਈਆਂ ਦਾ ਕੈਰੀਅਰ ਜਿਹੜਾ ਉਹ ਤੇ ਵੈਸੇ ਹੀ ਕੈਨੇਡਾ ਦੇ ਅੰਦਰ ਖਤਮ ਹੋ ਜਾਏਗਾ ਜੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ। ਪਿਛਲੇ ਸੰਡੇ ਇਹ ਤੇ ਮੈਂ ਪੂਰੀ ਗੱਲਬਾਤ ਕੀਤੀ ਸੀ ਵੀ ਕਿੰਨੇ 40,000 ਦੇ ਕਰੀਬ ਜਿਹੜੇ ਲੋਕੀ ਨੇ ਉਹ ਵੀਜ਼ਾ ਵਾਸਤੇ ਜਿਹਨਾਂ ਨੂੰ ਡਿਪੋਰਟ ਕਰਨਾ ਜਾਂ ਡਿਪੋਰਟ ਕਰਨ ਦੇ ਵੇਟ ਕੀਤੇ ਜਾ ਰਹੇ ਨੇ ਕਈ ਡਿਫਰੈਂਟ ਡਿਫਰੈਂਟ ਕਾਰਨਾਂ ਕਰਕੇ 40,000 ਸਮਥਿੰਗ ਜਿਹੜੇ ਨੇ। ਬਟ ਉਸ ਤੋਂ ਵੀ ਵੱਡਾ ਨੰਬਰ ਇਹ ਹੈ ਵੀ 5,72,000 ਐਸੇ ਨੇ ਜਿਹਨਾਂ ਦਾ ਹਾਲੇ ਡਿਸੀਜਨ ਹੀ ਕੁਛ ਨਹੀਂ ਹੋਇਆ ਜਿਹਨਾਂ ਦੇ ਉੱਤੇ ਕੰਮ ਕਾਰ ਕਰਨਾ। ਤੇ ਇਹ ਤੋਂ ਹੋਰ ਵੱਡਾ ਨੰਬਰ ਲਾਈਏ ਤੁਹਾਨੂੰ ਪਤਾ ਵੀ 4 ਮਿਲੀਅਨ ਦੇ ਕਰੀਬ ਜਿਹੜਾ ਹੈ ਉਹ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਸੀਗਾ ਵੀ ਭਾਵ ਵੀ 40 ਲੱਖ ਦੇ ਕਰੀਬ ਲੋਕੀ ਐਸੇ ਨੇ ਜਿਹਨਾਂ ਦਾ ਸਾਨੂੰ ਪਤਾ ਹੀ ਨਹੀਂ ਵੀ ਉਹਨਾਂ ਦਾ ਵੀਜ਼ਾ ਐਕਸਪਾਇਰ ਹੋਏਗਾ, ਟੈਂਪਰਰੀ ਇੱਥੇ ਰਹਿ ਰਹੇ ਨੇ ਜਾਂ ਇਲੀਗਲੀ ਰਹਿ ਰਹੇ ਨੇ, ਤਾਂ ਉਹਨਾਂ ਨੂੰ ਕਿੱਦਾਂ ਵਾਪਸ ਭੇਜਣਾ ਇਹ ਉਹਨਾਂ ਕੋਈ ਸੋਰਸ ਜਿਹੜਾ ਨਹੀਂ ਨਜ਼ਰ ਆਉਂਦਾ। ਸੋ ਇਹ ਕੁਛ ਇਹ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਨਜ਼ਰ ਆਉਣਗੀਆਂ ਨਾਲ ਨਾਲ ਕਰਦੇ ਰਹਾਂਗੇ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਤੇ ਬਾਕੀ ਦੀਆਂ ਖਬਰਾਂ ਤੇ ਗੱਲਾਂ
1: ਕਰਦੇ ਹਾਂ। ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
1: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873360890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
3: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कैलगरीज़ मोस्ट पॉपुलर रेडियो रेडियो सब लव 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time.
5: ਖਬਰਾਂ ਦੇ ਗੱਲਾਂ ਬਾਤਾਂ ਆਪਾਂ ਜਾਰੀ ਰੱਖਦੇ ਹਾਂ ਜੀ। ਵੈਸੇ ਫੇਸਬੁੱਕ ਵਾਲੇ ਦੋਸਤਾਂ ਦੇ ਨਾਲ ਤੇ ਆਲਰੇਡੀ ਆਪਾਂ ਸਮਝਾ ਕਰ ਹੀ ਰਹੇ ਸੀਗੇ ਬੈਕ ਤੇ ਹਾਂਜੀ ਤੇ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਤੇ ਤੁਹਾਨੂੰ ਦੱਸ ਦਈਏ ਵੈਸੇ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਡੇ ਦੋਸਤ ਤਨਵੀਰ ਤਾਜ ਜੀ ਵੀ ਪਹੁੰਚ ਗਏ ਨੇ। ਸੋ ਤਨਵੀਰ ਜੀ ਪਹਿਲਾਂ ਦੇ ਤਾਜ ਮਹਿਲ ਦੀ ਤਰ੍ਹਾਂ ਤੁਸੀਂ ਚਮਕ ਰਹੇ ਹੋ।
6: ਥੈਂਕ ਯੂ ਵੈਰੀ ਮਚ ਸਰ।
5: ਥੈਂਕ ਯੂ ਵੈਰੀ ਮਚ।
6: ਤਾਜ ਮਹਿਲ ਤੇ ਮੇਰੇ ਬਾਬਿਆਂ ਦਾ ਬਣਾਇਆ ਹੋਇਆ ਕੋਈ ਗੱਲ ਨਹੀਂ ਹੈ।
5: ਹਾਂਜੀ ਹਾਂਜੀ ਨਹੀਂ ਬਿਲਕੁਲ
6: ਜੀ। ਨਾਮ ਉੱਥੋਂ ਨਹੀਂ ਆਇਆ।
5: ਉੱਥੋਂ ਨਹੀਂ ਆਇਆ
6: ਨਾਮ ਉੱਥੋਂ ਨਹੀਂ ਹੋਇਆ, ਨਾਮ ਕਿਤੇ ਹੋਰ ਆਇਆ।
5: ਠੀਕ ਹੈ ਜੀ। ਇਹ ਤਾਜ ਇਹਨਾਂ ਦਾ ਨਾਂ ਹੈ ਜੀ ਤਨਵੀਰ ਤਾਜ ਤੇ ਸਾਰੇ ਆਪਣੀ ਕਮਿਊਨਿਟੀ ਭਾਈਚਾਰੇ ਦੇ ਚੰਗੀ ਤਰ੍ਹਾਂ ਜਾਣਦੇ ਨੇ ਕਿਉਂਕਿ ਤਨਵੀਰ ਸਾਹਿਬ ਜਿਹੜੇ ਨੇ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ। ਆਪਣੀ ਕਮਿਊਨਿਟੀ ਚ ਜ਼ਿਆਦਾ ਜਿਹੜੀ ਇਹਨਾਂ ਦੀ ਪਹਿਚਾਣ ਹੈ ਉਹ ਚੰਗੇ ਵਲੰਟੀਅਰ ਹੋਣ ਦੇ ਨਾਤੇ ਹੈ। ਬਿਜ਼ਨਸ ਤੇ ਸਾਰੇ ਕਰਦੇ ਨੇ, ਇਹਨਾਂ ਨੇ ਬਹੁਤ ਵਧੀਆ
6: ਬਿਜ਼ਨਸ ਦੀ ਵੈਸੇ ਪ੍ਰਮੋਸ਼ਨ ਕਦੀ ਕੀਤੀ ਵੀ ਨਹੀਂ।
5: ਹਾਂਜੀ ਬਿਲਕੁਲ।
6: ਸਪੈਸ਼ਲੀ ਜਦੋਂ ਆਪਣੇ ਪ੍ਰੋਗਰਾਮ ਕਰੀਏ ਤਾਂ ਉਦੋਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਦਾ ਉਹ ਮਜ਼ਾ ਨਹੀਂ ਹੈ।
5: ਬਿਲਕੁਲ ਬਿਲਕੁਲ। ਸੋ ਦੈਟਸ ਵਾਈ ਮੈਂ ਕਿਹਾ ਵੀ ਇਹ ਆਪਣੇ ਜਿਹੜੇ ਨੇ ਬਿਜ਼ਨਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਮੇਨ ਕੰਮ ਹੈ ਉਹ ਕਮਿਊਨਿਟੀ

0: ਸੇਵਾ ਕਰਨਾ ਅਕਸਰ ਪਾਕਿਸਤਾਨ ਕੈਨੇਡਾ ਕਲਚਰ ਐਸੋਸੀਏਸ਼ਨ ਦੇ ਜਦੋਂ ਪ੍ਰੋਗਰਾਮਸ ਹੁੰਦੇ ਨੇ ਤੇ ਉੱਥੇ ਤੁਹਾਨੂੰ ਉਰਦੂ ਲਿਖਦੇ ਕੀ ਕਹਿੰਦੇ ਉਰਦੂ ਲਿਖਦੇ ਕੋਈ ਕੁਛ ਹੋਰ ਲੈਂਗੁਏਜ ਲਿਖਦੇ ਉਰਦੂ ਚ ਖਤਾਤੇ ਲਿਖਦੇ ਨਜ਼ਰ ਆਉਂਦੇ ਨੇ ਤੁਸੀਂ ਉਹਨਾਂ ਕੋਲ ਆਪਣਾ ਨਾਂ ਲਿਖਵਾ ਲਓ ਬਿਲਕੁਲ ਸਹੀ ਲਿਖਣਗੇ ਗਲਤ ਨਹੀਂ ਲਿਖਣਗੇ ਕਿਉਂਕਿ ਇੱਕ ਜਿੰਮੇਵਾਰ ਐਸੋਸੀਏਸ਼ਨ ਦੇ ਨੁਮਾਇੰਦੇ ਨੇ
1: ਤਜਰਬਾ ਵੀ ਹੋ ਗਿਆ
0: ਤਜਰਬਾ ਵੀ ਹੋ ਗਿਆ ਪਰ ਬਹੁਤ ਸੋਹਣੀ ਤੁਹਾਡੀ ਹੈਂਡ ਰਾਈਟਿੰਗ ਹੈ ਮੈਨੂੰ ਪਤਾ
1: ਬਿਹਤਰ ਕਰੀਏ
0: ਹਾਂਜੀ ਤੇ ਵਧੀਆ ਲਿਖ ਕੇ ਦਿੰਦੇ ਨੇ ਤੁਸੀਂ ਉਹਨੂੰ ਮੜਾ ਮੜੂ ਕੇ ਉਰਦੂ ਚ ਆਪਣੇ ਆਪਣੇ ਘਰ ਲਿਖ ਸਕਦੇ ਕੋਈ ਆਵੇ ਤੁਹਾਨੂੰ ਪਤਾ ਲੱਗੇ ਵੀ ਤੁਹਾਡਾ ਨਾਂ ਕੀ ਹੈ ਅਲਫਾਬੇ ਪੇ ਟੇ ਸੇ ਹੈ ਨਾ ਇਦਾਂ ਦਾ
1: ਬਿਲਕੁਲ ਬਿਲਕੁਲ
0: ਇਦਾਂ ਹੀ ਹੁੰਦਾ ਕੁਛ
1: ਕਹਾਂਗੇ ਮੋਸਟਲੀ ਅਸੀਂ ਅਗਰ ਆਪਣੇ ਲੋਕਲ ਪ੍ਰੋਗਰਾਮ ਕਰਨੇ ਆ ਤੇ ਫਿਰ ਗੁਰਮੁਖੀ ਚੋਂ ਸ਼ਾਹਮੁਖੀ ਦੇ ਵਿੱਚ ਲਿਖਵਾਉਂਦੇ ਨਾਮ ਆਪਣੇ
0: ਠੀਕ
1: ਲਿਖਵਾ ਕੇ ਕੁਛ ਪ੍ਰੈਕਟਿਸ ਵੀ ਕਰਦੇ ਨੇ
0: ਠੀਕ ਠੀਕ
1: ਔਰ ਕੁਛ ਜਿਹੜੇ ਨੇ ਉਹ ਕਹਿੰਦੇ ਨੇ ਅਸੀਂ ਤੈਨੂੰ ਬਸ ਫਰੇਮ ਕਰਕੇ ਰੱਖ ਲਾਂਗੇ ਸਜਾ ਲਾਂਗੇ
0: ਬਿਲਕੁਲ ਜੀ ਨਹੀਂ ਬਹੁਤ ਵਧੀਆ ਕੰਮ ਕਰਦੇ ਜੀ ਤੁਸੀਂ ਤੇ ਬਟ ਇਹ ਤੇ ਇੱਕ ਛੋਟੀ ਜਿਹੀ ਇਹਨਾਂ ਦੀ ਤੇ ਪੀ ਸੀ ਸੀ ਏ ਦੀ ਇੱਕ ਉਪਲਬਧੀ ਕਹਿ ਲਓ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੁੰਦਾ ਅਕਸਰ ਜਿੱਥੇ ਇਹਨਾਂ ਨੇ ਟੈਂਟ ਲਾਇਆ ਹੁੰਦਾ ਪੀ ਸੀ ਸੀ ਏ ਦਾ ਉੱਥੇ ਇਹ ਕਰਦੇ ਨੇ ਵੱਖਰੇ ਵੱਖਰੇ ਐਸੋਸੀਏਸ਼ਨ ਦੇ ਵਿੱਚ ਜਾ ਕੇ ਤੇ ਕੰਮ ਕਰਦੇ
1: ਹਾਂਜੀ ਸਿਟੀ ਆਫ ਕੈਨੇਡਾ ਨਾਲ ਹੋ ਗਿਆ
0: ਬਿਲਕੁਲ
1: ਹੋਰ ਕੁਛ ਐਸੋਸੀਏਸ਼ਨਸ ਨੇ
0: ਉਹਨਾਂ ਦਾ ਵੀ ਤੁਸੀਂ ਮੈਨੂੰ ਪਤਾ ਵੀ ਮੈਂ ਕਿਤੇ ਵੀ ਜਾਂਦਾ ਰਹਿੰਦੇ ਤੁਸੀਂ ਉੱਥੇ ਵੀ ਕੰਮ ਆਪਣਾ ਕਰਦੇ ਹੁੰਦੇ ਜਿੱਥੇ ਮੌਕਾ ਮਿਲਦਾ ਬਟ ਅੱਜ ਆਪਾਂ ਗੱਲਬਾਤ ਉਹਦੇ ਤੇ ਬਾਰੇ ਗੱਲਬਾਤ ਤੇ ਕਰਾਂਗੇ ਬਟ ਉਸ ਤੋਂ ਇਲਾਵਾ ਮੇਨ ਜਿਹੜੀ ਗੱਲਬਾਤ ਉਹ ਇਹ ਹੈ ਵੀ ਪਹਿਲਾਂ ਤੁਹਾਨੂੰ ਹੈਪੀ ਇੰਡੀਪੈਂਡੈਂਸ ਡੇ ਤੁਹਾਡੇ ਪਾਕਿਸਤਾਨ ਦੇ ਹਵਾਲੇ ਨਾਲ
1: ਥੈਂਕ ਯੂ ਵੈਰੀ ਮੱਚ ਕੱਲ ਹੁਣ ਪਾਕਿਸਤਾਨ ਤੇ ਸਵੇਰ ਹੋ ਚੁੱਕੀ ਹੈ ਵੈਸੇ ਚੜ੍ਹ ਚੁੱਕਾ ਹੈ 14 ਅਗਸਤ ਹੋ ਗਈ ਹੈ ਲੇਕਿਨ ਇਹ ਕਿ ਇੱਥੇ ਹਾਲੀ ਰਾਤ ਨੂੰ 12 ਵਜੇ ਤੋਂ ਬਾਅਦ ਲੇਕਿਨ ਇਹ ਵੇ ਕਿ ਪ੍ਰੋਗਰਾਮ ਅਸੀਂ ਅੱਛਾ ਕਰਾਂਗੇ ਤੇ ਕੱਲ ਪਾਕਿਸਤਾਨ ਇੰਡੀਪੈਂਡੈਂਸ ਡੇ ਪਰਸੋਂ
0: ਇੰਡੀਆ ਦਾ ਇੰਡੀਪੈਂਡੈਂਸ ਡੇ
1: ਸੁਤੰਤਰਤਾ ਇੰਡੀਆ ਦੀ
0: ਹਾਂਜੀ
1: ਸੁਤੰਤਰਤਾ
0: ਦਿਵਸ
1: ਬਿਲਕੁਲ ਦਿਵਸ
0: ਹੈਗਾ ਸਾਡੇ ਦੋਸਤ ਆਇਆ ਸੀ ਉਦੋਂ ਉਹ ਕਿਉਂਕਿ ਉਹ ਮਹਾਰਾਸ਼ਟਰ ਦੇ ਨੇ
1: ਹਾਂਜੀ
0: ਤੇ ਇੱਕ ਵਰਡ ਮੈਂ ਕਹਿੰਦਾ ਏਕਤਾ ਅਨੇਕਤਾ ਉਹਨਾਂ ਨੇ ਕੁਛ ਹੋਰ ਨਹੀਂ ਤਾਂ ਵਰਡ ਬੋਲਿਆ ਸੀ ਜਿਹੜਾ ਵਧੀਆ ਸੀ ਮੈਨੂੰ ਪਤਾ ਬਟ ਮੈਨੂੰ ਭੁੱਲ ਗਿਆ ਹੁਣ ਤੇ ਬੜਾ ਵਧੀਆ
1: ਨਹੀਂ ਇਹ ਤੇ ਲੈਂਗੁਏਜ ਦੇ
0: ਸਾਡੀ ਹਿੰਦੀ ਮੁੱਕ ਜਾਂਦੀ
1: ਹੈ ਇਸ ਤੋਂ ਬਾਅਦ ਸਾਡੀ ਹਿੰਦੀ ਮੁੱਕ ਜਾਂਦੀ
0: ਕਿਉਂਕਿ ਬਹੁਤੀ ਡਿਟੇਲ ਦੇ ਵਿੱਚ ਵੈਸੇ ਤੇ ਪਤਾ ਹੈ ਕਿ ਜਿਹੜੀਆਂ ਗੱਲਾਂ ਬਾਤਾਂ ਬਟ ਫਿਰ ਵੀ ਜਦੋਂ ਤੱਕ ਪੜ੍ਹਦੇ ਨਹੀਂ ਤੁਸੀਂ ਉਹਨਾਂ ਨਾ ਡੀਪਲੀ ਨਹੀਂ ਗੱਲਾਂ ਯਾਦ ਰਹਿੰਦੀਆਂ ਸੋ ਇਸ ਕਰਕੇ ਇਸੇ ਤਰੀਕੇ ਨਾਲ ਪੰਜਾਬੀ ਗੁਰਮੁਖੀ ਤੇ ਦੂਸਰੀ
1: ਸ਼ਾਹਮੁਖੀ
0: ਸ਼ਾਹਮੁਖੀ ਜਿਹੜੀ ਹੈ ਸੋ ਇਹ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਤਨਵੀਰ ਸਾਹਿਬ ਜਿਹੜੇ ਨੇ ਜੀ ਇਹ ਅੱਜ ਸਾਨੂੰ ਦੱਸਣਗੇ ਵੀ ਜਿਹੜਾ ਇੰਡੀਪੈਂਡੈਂਸ ਡੇ ਹੈ ਪਾਕਿਸਤਾਨ ਦਾ ਕੱਲ ਕਿੱਥੇ ਤੇ ਕਿੰਨੇ ਵਜੇ ਤੇ ਕੀ ਕੁਛ ਹੋਏਗਾ ਉਹਦੀਆਂ ਇਨਫੋਰਮੇਸ਼ਨ ਲੈਣੀ ਆਪਾਂ ਨਾ ਕੋਲ
1: ਹਾਂਜੀ ਰਜੇਸ਼ ਜਿਹੜੀ ਨਾ ਸਾਡੀ ਪੀ ਸੀ ਸੀ ਏ ਅਲਬਰਟਾ ਪਾਕਿਸਤਾਨੀ ਕੈਨੇਡੀਅਨ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ
0: ਜੀ ਜੀ
1: ਇਹ 2013 ਤੋਂ ਇਹਦੀ ਸਥਾਪਨਾ ਹੋਈ
0: ਪਾਕਿਸਤਾਨ
1: ਕੈਨੇਡੀਅਨ ਪਾਕਿਸਤਾਨੀ ਕਲਚਰਲ ਐਸੋਸੀਏਸ਼ਨ
0: ਕੈਨੇਡੀਅਨ ਪਾਕਿਸਤਾਨੀ ਕਲਚਰਲ ਐਸੋਸੀਏਸ਼ਨ
1: ਤੇ 2013 ਤੋਂ ਉਹਦੀ ਸਥਾਪਨਾ ਹੋਈ ਸੀ ਜੀ ਤੇ 2013 ਤੋਂ ਬਾਅਦ ਅਸੀਂ ਜਦੋਂ ਪਹਿਲਾ ਪ੍ਰੋਗਰਾਮ ਕੀਤਾ ਹੈ ਡਿਸੰਬਰ ਦੀ 25 ਤਰੀਕ ਨੂੰ ਜਦੋਂ ਕਿ ਮੁਹੰਮਦ ਅਲੀ ਜਿੰਨਾ ਜਿਹਨੂੰ ਕਾਇਦ ਆਜ਼ਮ ਕਹਿੰਦੇ ਉਹਨਾਂ ਦੇ ਦੀ ਬਰਥਡੇ ਜਿਹੜੀ ਹੈ ਨਾ ਉਹ ਵੀ ਹੁੰਦੀ ਹੈ 25 ਦਸੰਬਰ ਨੂੰ ਤੇ ਉਹਦੇ ਉੱਤੇ ਪ੍ਰੋਗਰਾਮ ਕੀਤਾ ਸੀ ਤੇ ਉਹ ਸਾਡਾ ਇੱਕ ਵੈਰੀ ਫਸਟ ਪ੍ਰੋਗਰਾਮ ਸੀ ਆਫਟਰ ਫਾਰਮੇਸ਼ਨ ਤੇ ਸਾਰਾ ਕੁਛ ਕਰਨ ਦੇ ਬਾਅਦ ਉਸ ਤੋਂ ਬਾਅਦ ਫਿਰ 2014 ਤੋਂ ਲੈ ਕੇ ਹੁਣ ਤੱਕ ਅਸੀਂ ਜਿਹੜਾ ਨਾ ਕੰਟੀਨਿਊ ਪ੍ਰੋਗਰਾਮ ਕਰ ਰਹੇ ਹਾਂ ਸਵਾਏ ਪੈਂਡੈਮਿਕ ਦੇ ਜਿਹੜੇ 2 ਸਾਲ ਨੇ ਵਿੱਚੋਂ ਉਹਦੇ 'ਚ ਅਸੀਂ ਪ੍ਰੋਗਰਾਮ ਨਹੀਂ ਕਰ ਸਕੇ ਸਨ ਲੇਕਿਨ ਅਸੀਂ ਆਪਣੀ ਜਿਹੜੀ ਇੱਕ ਰਿਸਪੋਂਸਿਬਿਲਟੀ ਸੀ ਉਹਨੂੰ ਫਿਰ ਵੀ ਪੂਰਾ ਕੀਤਾ ਸੀ
0: ਠੀਕ ਹੈ ਜੀ
1: ਤੇ ਫੈਸਟੀਵਲ ਪਾਕਿਸਤਾਨ ਫੈਸਟੀਵਲ ਸ਼ੁਰੂ ਕੀਤਾ ਜੀ 2014 ਤੋਂ ਤੇ 2015 ਤੋਂ ਲੈ ਕੇ ਅਸੀਂ ਹੁਣ ਤੱਕ ਜਿਹੜਾ 2025 ਤੱਕ ਸਿਟੀ ਆਫ ਕੈਲਗਰੀ ਫਲੈਗ ਰੇਜ਼ਿੰਗ ਕਰਦੇ ਰਹੇ ਹਾਂ ਪਰ ਇਹ ਵੇ ਕਿ ਲਾਸਟ ਈਅਰ ਸਿਟੀ ਨੇ ਜਿਹੜੀ ਇੱਕ ਰੈਜੋਲੂਸ਼ਨ ਪਾਸ ਕੀਤੀ ਸੀ ਅਰਲੀ ਕਹਿ ਲਓ ਲੇਟ ਲਾਸਟ ਈਅਰ ਅਰਲੀ ਦਿਸ ਈਅਰ
0: ਜੀ ਜੀ
1: ਉਹਦੇ ਹਿਸਾਬ ਨਾਲ ਅਸੀਂ ਹੁਣ ਫਲੈਗ ਤੇ ਰੇਜ਼ ਨਹੀਂ ਕਰ ਸਕਦੇ ਸਿਟੀ ਆਫ ਕੈਲਗਰੀ ਦੇ ਵਿੱਚ ਲੇਕਿਨ ਇਹ ਕਿ ਅਸੀਂ ਆਪਣਾ ਜਿਹੜੇ ਪ੍ਰੋਗਰਾਮ ਨੇ ਉਹ ਕੰਟੀਨਿਊ ਰੱਖਣੇ ਆ
0: ਠੀਕ ਹੈ ਜੀ ਕਿਉਂਕਿ ਪਿਛਲੀ ਵਾਰੀ ਵੀ ਲੋਕਾਂ ਨੇ ਬਹੁਤ ਇਹਦਾ ਰੋਸ਼ ਕੀਤਾ ਸੀਗਾ ਕਿਉਂਕਿ ਫਿਲਸਤੀਨੀ ਭਾਈਚਾਰੇ ਨੇ ਉਸ ਟਾਈਮ
1: ਹਾਂਜੀ ਉਹਨਾਂ ਦਾ ਫਲੈਗ ਦਾ ਤੇ ਉਸ ਤੋਂ ਬਾਅਦ ਉਹਨਾਂ ਨੇ
0: ਜੀ ਉਸ ਤੋਂ ਬਾਅਦ ਫਿਰ ਲੜਾਈ ਨੂੰ
1: ਇਹਨੂੰ ਤੁਸੀਂ ਪੋਲੀਟੀਕਲ ਕਹਿ ਲਓ ਜਾਂ ਜਿਸ ਤਰ੍ਹਾਂ ਮਰਜ਼ੀ ਕਹਿ ਲਓ ਲੇਕਿਨ ਇਹ ਵੇ ਕਿ ਉਸ ਤੋਂ ਬਾਅਦ ਉਮੀਦ ਹੈਗੀ ਹੈ ਕਿਉਂਕਿ ਕੈਲਗਰੀ ਵਰਗਾ ਵੱਡਾ ਜਿਹੜਾ ਸਿਟੀ ਹੈ ਜਿਹੜਾ ਇੰਟਰਨੈਸ਼ਨਲ ਐਕਸਪੋਜ਼ਰ ਹੈ ਉਹਨੂੰ ਰੀਥਿੰਕ ਕਰੇਗਾ ਮੇ ਬੀ ਹੋ ਸਕਦਾ ਹੈ ਕੋਈ ਸਾਡਾ ਕੋਈ
0: ਬਿਲਕੁਲ
1: ਆਉਣ ਵਾਲੇ ਕੌਂਸਲ ਜਾਂ ਕੋਈ ਕੌਂਸਲ ਦੁਆਰਾ
0: ਕਈ ਵਾਰੀ ਇਹ ਚ ਕੀ ਹੁੰਦਾ ਵੀ ਆਪਾਂ ਸੋਚਦੇ ਹਾਂ ਵੀ ਸਿਟੀ ਦਾ ਮਤਲਬ ਇੱਕ ਬੰਦਾ ਹੀ ਜਿਹੜਾ ਸਿਟੀ ਦਾ ਇੱਕ ਕੌਂਸਲਰ ਹੈ ਜਾਂ ਸਿਟੀ ਦਾ ਇੱਕ ਮੇਅਰ ਜਿਹੜਾ ਹੈ ਉਹ ਡਿਸਾਈਡ ਕਰਦਾ ਹੈ ਕਿਉਂਕਿ ਸਾਰਿਆਂ ਦੀ ਜਿਹਨੂੰ ਕਹਿੰਦੇ ਨਾ ਵੀ ਵੋਟਿੰਗ ਹੁੰਦੀ ਹੈ ਇਸ਼ੂ ਦੇ ਉੱਤੇ ਡਿਸਕਸ ਕਰਨਾ ਉਹਦੇ ਬੇਸਿਸ ਦੇ ਉੱਤੇ ਸਾਰੇ

0: ਡਿਸੀਜਨ ਮੇਕ ਕੀਤੇ ਜਾਂਦੇ ਨੇ ਤੇ ਲੋਕੀ ਕੀ ਕਰਦੇ ਨੇ ਕਈ ਵਾਰੀ ਕੁਛ ਡਿਸੀਜਨ ਜਿਹੜੇ ਨੇ ਉਹ ਤੇ ਸਿਟੀ ਦੇ ਜਿਹੜੇ ਬੰਦ ਦਰਵਾਜ਼ਿਆਂ ਚ ਹੁੰਦੇ ਆ ਲੋਕਾਂ ਨੂੰ ਪਤਾ ਨੀ ਲੱਗਦਾ ਵੀ ਕਿੰਨੇ ਕੀ ਵੋਟ ਪਾਇਆ ਕੀ ਨੀ ਏਦਾਂ ਨੰਬਰ ਦਿੰਦੇ ਨੌ ਛੇ ਨਾਲ ਏਦਾਂ ਹੋ ਗਿਆ ਜੀ ਫਲਾਣੇ ਨਾਲ ਏਦਾਂ ਹੋ ਗਿਆ ਮਤਲਬ ਇਸ ਤਰੀਕੇ ਨਾਲ ਨੰਬਰ ਜਿਹੜੇ ਨੇ ਉਹ ਸਾਹਮਣੇ ਆ ਜਾਂਦੇ ਨੇ ਜਾਂ ਛੇ ਸੱਤ ਨਾਲ ਕਰਤਾ ਤਿੰਨ ਟੋਟਲ ਜਿਹੜਾ ਉਹਦੇ ਚ ਡਿਵਾਈਡ ਕਰਕੇ ਦੱਸ ਦਿੰਦੇ ਨੇ ਪਰ ਫਿਰ ਵੀ ਨਾਲ ਕਈ ਵਾਰੀ ਬੰਦੇ ਦੇ ਨਾਮ ਵੀ ਦੱਸ ਦਿੰਦੇ ਨੇ ਕਿ ਇਹਨੇ ਇਹਨੇ ਅਗੇਂਸਟ ਪਾਇਆ ਇਹਨੇ ਫੇਵਰ ਚ ਪਾਇਆ ਵੋਟ ਹੈ ਨੀ ਸੋ ਇਸ ਤਰ੍ਹਾਂ ਹੁੰਦਾ ਰਹਿੰਦਾ ਸਿਟੀ ਦੀ ਤੁਸੀਂ ਗੱਲ ਕੀਤੀ ਤੇ ਇਹਦੇ ਬਾਰੇ ਥੋੜਾ ਜਿਹਾ ਪਤਾ ਹੋਣਾ ਚਾਹੀਦਾ ਪਰ ਸਿਟੀ ਚ ਕਾਫੀ ਕੁਛ ਜਿਹੜਾ ਚੇਂਜਿਸ ਹੋ ਰਹੀਆਂ ਨੇ ਦੋ ਤੋਂ ਚਾਰ ਤਰੀਕ ਨੂੰ ਸਿਟੀ ਦੇ ਵਿੱਚ ਹੀ ਆਪਾਂ ਅਕਤੂਬਰ ਦੀ ਨੂੰ ਆਪਾਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਜੀ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਗਜੀਬਿਸ਼ਨ ਜਿਹਦਾ ਨਾਮ ਕੈਨੇਡੀਅਨ ਇੰਟਰਨੈਸ਼ਨਲ ਐਗਜੀਬਿਸ਼ਨ ਵੀ ਆਪਾਂ ਕਹਿੰਦੇ ਕਿਉਂਕਿ ਮੇਰੇ ਪਾਕਿਸਤਾਨੀ ਫਰੈਂਡਸ ਹੀ ਆ ਜਿਹੜੇ ਬਾਕੀ ਜਿਹੜੇ ਨੇ ਉਹ ਸਾਰੇ ਕਹਿੰਦੇ ਨੇ ਵੀ ਇਕੱਲਾ ਇੰਡੀਆ ਦਾ ਨਾਂ ਤੁਸੀਂ ਲਾਉਂਦੇ ਹੋ ਫਿਰ ਸਾਨੂੰ ਕਈ ਵਾਰ ਏਦਾਂ ਲੱਗਦਾ ਵੀ ਨਹੀਂ ਆ ਸਕਦੇ ਪਰ ਬਾਕੀ ਕੰਟਰੀਜ਼ ਦਾ ਵੀ ਕੈਨੇਡੀਅਨ ਹੋਣ ਕਰਕੇ ਵੈਲਕਮ ਹੁੰਦਾ ਉਹਦੇ ਚ
1: ਬਿਲਕੁਲ ਕੁਛ ਐਸੇ ਫੈਸਟੀਵਲ ਹੋਏ ਨੇ ਜਿਹਦੇ ਚ ਇੰਡੀਆ ਦਾ ਨਾਮ ਸੀ ਔਰ ਮੇਰੀ ਉਹਨਾਂ ਨੇ ਇੱਕ ਐਕਸਪਰਟ ਰਾਏ ਮੰਗੀ ਮੇਰੇ ਕੋਲੋਂ ਕਿ ਕੀ ਕਰਨਾ ਚਾਹੀਦਾ ਤੇ ਮੈਂ ਦਿੱਤਾ ਵੀ ਇਹਨੂੰ ਕਿਉਂਕਿ ਦੇਖੋ ਅਸੀਂ ਹੁਣ ਪਰਦੇਸੀ ਹਾਂ
0: ਜੀ ਜੀ
1: ਇਹ ਸੱਦ ਤੱਕ ਕਿ ਚਲੋ ਇਹ ਜਨਰੇਸ਼ਨ ਜਿਹੜੀ ਸਾਡੀ ਹੈ ਵੇ ਜਾਂ ਜਿਹੜੇ ਆ ਰਹੇ ਨੇ ਲੋਕੀ ਉਹ ਬਹੁਤ ਅਟੈਚ ਨੇ ਹਾਲੇ ਵੀ ਬੈਕ ਦੇ ਨਾਲ ਜਿੰਨਾ ਅਸੀਂ ਅਟੈਚ ਹੁਣ ਇਸ ਟਾਈਮ ਕੈਨੇਡਾ ਨਾਲ ਓਨਾ ਹੀ ਅਟੈਚ ਅਸੀਂ ਪਾਕਿਸਤਾਨ ਦੇ ਨਾਲ ਜਾਂ ਇੰਡੀਆ ਦੇ ਨਾਲ ਵੀ ਹੈਗੇ ਹਾਂ
0: ਜੀ
1: ਸਾਡੀ ਅਟੈਚਮੈਂਟ ਤਾਂ ਘੱਟ ਨਹੀਂ ਹੋ ਸਕਦੀ ਕਿਉਂਕਿ ਜਿੱਥੇ ਦੀ ਬਰਥ ਹੈ ਅਗਰ ਮੇਰੇ ਬੱਚੇ ਇੱਥੇ ਪੈਦਾ ਹੋਏ ਨੇ ਉਹਨਾਂ ਦੇ ਲਈ ਕੋਈ ਹੋਰ ਕੰਟਰੀ ਕੋਈ ਹੋਰ ਦੇਸ਼ ਉਹਨਾਂ ਇੰਪੋਰਟੈਂਟ ਨਹੀਂ ਹੋਏਗਾ ਜਿੰਨਾ ਉਹਨਾਂ ਦੀ ਬਰਥ ਕੰਟਰੀ ਜਿੱਥੇ ਉਹਨਾਂ ਨੇ ਸਕੂਲਿੰਗ ਕੀਤੀ ਪੜ੍ਹੇ ਨੇ ਜਿੱਥੇ ਦੋਸਤ ਨੇ ਉਹਨਾਂ ਦੇ ਕੰਮ ਕਾਜ ਉਹਨਾਂ ਦਾ ਉਹਨਾਂ ਦੀ ਐਜੂਕੇਸ਼ਨ ਵੀ ਇਹ ਸਾਰਾ ਕੁਛ ਹੀ ਹੈ ਲੇਕਿਨ ਅਸੀਂ ਜਿਹੜੇ ਪਿੱਛੋਂ ਆਏ ਹਾਂ ਅਸੀਂ ਸਾਰੀਆਂ ਸ਼ਾਵਾਂ ਆਪਣੇ ਨਾਲ ਲੈ ਕੇ ਆਏ ਇੱਕ ਲਾਈਫ ਲੌਂਗ ਅਸੀਂ ਟਾਈਮ ਸਪੈਂਡ ਕਰਕੇ ਆਏ ਹਾਂ
0: ਬਿਲਕੁਲ ਜ਼ਿੰਦਗੀ ਦਾ ਵੱਡਾ ਇੱਕ
1: ਹਿੱਸਾ ਜਿਹੜਾ ਚਲੋ ਅਗਰ ਤੁਹਾਡਾ ਕਹਿ ਲਈਏ ਤੁਸੀਂ ਕਿੰਨੇ ਸਾਲ ਉੱਥੇ ਬਿਤਾਏ ਨੇ ਮੇਰੀ ਜਿਹੜੀ ਲਾਈਫ ਹੈ ਉਹ ਮੇਰੀ ਲਾਈਫ ਤੇ ਮੋਰ ਦੈਨ ਹਾਫ ਤੇ ਕੈਨੇਡਾ ਚ ਲੰਘ ਗਈ ਹੈ
0: ਹਾਂਜੀ
1: ਮੋਰ ਦੈਨ ਹਾਫ
0: ਮੇਰੀ ਨਹੀਂ ਲੰਘੀ ਪਰ ਚਲੋ ਹਾਲੇ
1: ਜੀ ਜੀ
0: ਜੀ ਜੀ ਬਿਲਕੁਲ
1: ਮੇਰਾ ਖਿਆਲ ਹੈ ਮੈਂ ਤੇ ਹੁਣ ਤੇ ਆਲਮੋਸਟ ਟੂ ਥਰਡ ਦੇ ਲਾਗੇ ਜਾ ਕੇ ਪਹੁੰਚ ਲਈ
0: ਤੁਸੀਂ ਜਲਦੀ ਆ ਗਏ ਸੀ ਨਾ
1: ਹਾਂ ਮੈਂ ਜਲਦੀ ਆ ਗਿਆ
0: ਸੋ ਦੈਟਸ ਵਾਈ ਬਟ
1: ਹੁਣ ਤੇ ਮੇਰੇ ਵਾਲ ਵੀ ਚਿੱਟੇ ਹੋ ਗਏ
0: ਮੇਰੇ ਵੀ ਚਿੱਟੇ ਹੋਣੇ ਸ਼ੁਰੂ ਹੋ ਗਏ ਥੋੜੇ ਥੋੜੇ
1: ਨਹੀਂ ਤੁਸੀਂ ਹਾਲੇ ਬਹੁਤ ਛੋਟੇ ਹੋ ਮੇਰੇ ਤੋਂ ਨੇ ਇਸ ਵਾਸਤੇ ਮੈਂ ਰੰਗਣੇ ਨਹੀਂ ਸ਼ੁਰੂ ਕੀਤੇ ਸਹੀ ਤਰ੍ਹਾਂ
0: ਠੀਕ ਸੋ ਇਸ ਕਰਕੇ ਜੀ ਇਹ ਜਵਾਨੀ ਦਾ ਆਪਾਂ ਬੜਾ ਸਮਾਂ ਜਿਹੜਾ ਬਾਹਰ ਬਿਤਾ ਕੇ ਆਏ ਹਾਂ ਇਸ ਕੰਟਰੀ 'ਚ ਆ ਗਏ ਹਾਂ ਹੁਣ ਅਤੇ ਵਧੀਆ ਲੱਗਦਾ ਕਿ ਵੀ ਆਪਾਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਵਧੀਆ ਤਰੀਕੇ ਨਾਲ ਇੱਥੇ ਬਿਤਾਈਏ ਫਿਰ ਵੀ ਸਾਡਾ ਜਿਹੜਾ ਪਿਆਰ ਹੈ ਉਹ ਬੈਕ ਹੋਮ ਦੇ ਨਾਲ ਜੁੜਿਆ ਜਾਂਦਾ ਜਿੱਦਾਂ ਆਪਾਂ ਅੱਜ ਗੱਲਬਾਤ ਕਰਨ ਵਾਸਤੇ ਬੈਠੇ ਹਾਂ ਕਿ ਪਾਕਿਸਤਾਨ ਦਾ ਇੰਡੀਪੈਂਡੈਂਸ ਡੇ ਜਿਹੜਾ ਉਹ ਕੱਲ੍ਹ ਨੂੰ ਮਨਾਇਆ ਜਾਣਾ ਅਤੇ ਉਹਦੇ ਬਾਰੇ ਗੱਲਬਾਤ ਕਰਨ ਵਾਸਤੇ ਤਨਵੀਰ ਤਾਜ ਸਾਹਿਬ ਸਾਡੇ ਨਾਲ ਆਏ ਆ ਅਤੇ ਪੁਰਾਣੀਆਂ ਜਿਹੜੀਆਂ ਯਾਦਾਂ ਵੀ
1: ਉਹ ਤਾਂ ਹਾਲੀ ਹੁੰਦੀਆਂ ਮੈਂ ਪਿਛਲੇ ਪ੍ਰੋਗਰਾਮ ਤੇ ਆਇਆ ਸਾਂ ਰਮੇਸ਼ ਜੀ ਦੇ ਨਾਲ ਬੜੀ ਅੱਛੀ ਗੱਲਬਾਤ ਹੋਈ ਮੈਂ ਫਸਟ ਟਾਈਮ ਮਿਲਿਆ ਸਾਂ ਉਹਨਾਂ ਨੂੰ
0: ਅੱਛਾ ਜੀ
1: ਔਰ ਅਸਜਿਦ ਬੁਖਾਰੀ ਸਾਹਿਬ ਜਿਹੜੇ ਸਾਡੇ ਫਾਊਂਡਿੰਗ ਮੈਂਬਰ ਨੇ ਪੀਸੀਸੀ ਅਲਬਰਟਾ ਦੇ ਉਹਨਾਂ ਦੇ ਵੀ ਮਿੱਤਰ ਹੈ ਨੇ ਪਰ ਲੱਗਦਾ ਉਹਨਾਂ ਤੋਂ ਜ਼ਿਆਦਾ ਮੇਰੇ ਮਿੱਤਰ ਬਣ ਗਏ ਨੇ
0: ਅੱਛਾ ਅਸੀਂ ਜੀ ਦੇ ਮੈਨੂੰ ਸੰਡੇ ਵੀ ਪ੍ਰੋਗਰਾਮ ਕਰ ਰਹੇ ਸੀ ਨਾ ਤੇ ਕਹਿ ਰਹੇ ਸੀਗੇ ਵੀ ਹੁਣ ਇੱਥੇ ਸਬਰੰਗ ਕਰਕੇ ਮੇਰੇ ਇੰਨੇ ਦੋਸਤ ਬਣ ਗਏ ਨੇ ਜਿਹੜੇ
1: ਬਿਲਕੁਲ
0: ਕਿ ਮੈਨੂੰ ਪਹਿਲਾਂ ਨਹੀਂ ਸੀ ਪਤਾ ਵੀ ਉਹ ਬਣ ਸਕਦੇ
1: ਤੇ ਹੁਣ ਔਰ ਇੱਕ ਅੱਛੀ ਸ਼ਖਸੀਅਤ ਨੇ ਬੜੀ ਅੱਛੀ ਪਰਸਨੈਲਿਟੀ ਨੇ ਵੈਰੀ ਨਾਈਸ ਪਰਸਨੈਲਿਟੀ
0: ਨਹੀਂ ਨਹੀਂ ਬਹੁਤ ਵਧੀਆ ਸੰਡੇ ਆਪਾਂ ਕਾਫੀ ਗੱਪਸ਼ਪ ਮਾਰੀ ਸੀਗੀ ਤੇ ਅਕਸਰ ਕਿਉਂਕਿ ਕੁਛ ਇਸ਼ੂਜ਼ ਹੁੰਦੇ ਨੇ ਉਹਨਾਂ ਦੇ ਡਿਸਕਸ਼ਨ ਕਰਨੀ ਚਾਹੀਦੀ ਹੈ ਤੇ ਕਿਉਂਕਿ ਅੱਜ ਕੱਲ ਮੇਰਾ ਜਿਹੜਾ ਨਵਾਂ ਬਿਜ਼ਨਸ ਵੈਂਚਰ ਮੈਂ ਸ਼ੁਰੂ ਕੀਤਾ ਸੀ ਸਿੰਬੋ ਇੰਜੀਨੀਅਰਿੰਗ ਦਾ ਜਿਹਦੇ ਕਰਕੇ ਫਿਰ ਮੈਂ ਜ਼ਿਆਦਾ ਬਿਜ਼ੀ ਜਿਹੜਾ ਆਪਣੇ ਨਵੇਂ ਬਿਜ਼ਨਸ ਦੇ ਉੱਤੇ ਫੋਕਸ ਕਰਦਾ ਤੇ ਟਾਈਮ ਵੀ ਲੱਗਦਾ ਉਹਦੇ ਨਾਲ ਮੀਟਿੰਗਸ ਐਂਡ ਸਾਰਾ ਕੁਛ ਚੱਲਦਾ ਰਹਿੰਦਾ ਤੇ ਉਹ ਫਿਰ ਪਤਾ ਨਹੀਂ ਹੁੰਦਾ ਵੀ ਸ਼ਾਮ ਨੂੰ ਕਿਹੜੇ ਗੈਸਟ ਨੂੰ ਕਦੋਂ ਬੁਲਾਉਣਾ ਕਈ ਵਾਰੀ ਨਹੀਂ ਵੀ ਬੁਲਾਇਆ ਜਾਂਦਾ ਸੋ ਇਸ ਕਰਕੇ ਮੇਰੀ ਇੰਡੀਪੈਂਡੈਂਸ ਥੋੜ੍ਹੀ ਜਿਹੀ ਹੋ ਗਈ ਬਟ ਜਦੋਂ ਜਦੋਂ ਟਾਈਮ ਮਿਲਦਾ ਰਮੇਸ਼ ਜੀ ਜਾਂ ਹੋਰ ਜਿਹੜੇ ਦੋਸਤ ਨੇ ਉਹ ਵੀ ਨਾਲ ਨਾਲ ਆਉਂਦੇ ਰਹਿੰਦੇ
1: ਬਿਲਕੁਲ
0: ਉਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਦੇ ਰਹਿੰਦੇ ਹਾਂ ਬਟ ਅੱਜ ਤਨਵੀਰ ਤਾਜ ਸਾਹਿਬ ਪਹੁੰਚੇ ਨੇ ਇਹਨਾਂ ਦੇ ਨਾਲ 15 ਅਗਸਤ ਦੀ ਇੰਡੀਆ ਦਾ ਜਿਹੜਾ ਉਹ ਸੈਟਰਡੇ ਨੂੰ ਹੋਣਾ ਜੀ ਪ੍ਰੋਗਰਾਮ 11 ਵਜੇ ਲੋਟ 6 ਦੇ ਵਿੱਚ ਹੋਏਗਾ ਜਿੱਥੇ ਤੁਸੀਂ ਪਹੁੰਚ ਸਕਦੇ ਹੋ ਬਟ ਕਿਉਂਕਿ ਪਾਕਿਸਤਾਨ ਦੀ ਇੰਡੀਪੈਂਡੈਂਸ ਡੇ ਜਿਹੜਾ ਇੱਕ ਦਿਨ ਪਹਿਲਾਂ ਹੁੰਦਾ ਇਸ ਕਰਕੇ ਕੱਲ੍ਹ 14 ਅਗਸਤ ਜਿਹੜੀ ਹੈ ਕੱਲ੍ਹ ਪਾਕਿਸਤਾਨ ਦਾ ਇੰਡੀਪੈਂਡੈਂਸ ਡੇ ਜਿਹੜਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਏਗਾ ਇਹਦੇ 'ਚ ਵੀ ਖੂਬ ਰੰਗਾਰੰਗ ਪ੍ਰੋਗਰਾਮ ਹੋਣਗੇ ਐਕਟੀਵਿਟੀਜ਼ ਕੀ ਹੋਣਗੀਆਂ ਜੀ ਅਤੇ ਕਿੱਥੇ ਹੋਣਗੀਆਂ ਥੋੜ੍ਹਾ ਜਿਹਾ ਇਹਦੇ ਬਾਰੇ ਵੀ ਜਾਣਕਾਰੀ
1: ਹਾਂਜੀ ਇਹ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਨਿਊ ਹੋਰਾਈਜ਼ਨ ਮਾਲ ਦੇ ਵਿੱਚ
0: ਠੀਕ ਹੈ ਜੀ
1: ਬਾਲਜ਼ੈਕਸ ਬਿਲਕੁਲ ਛੋਟਾ ਮਾਲ ਹੈ ਔਰ ਬੜਾ ਕੰਪੈਕਟ ਕਿਸਮ ਦਾ ਮਾਲ ਹੈ ਬੜਾ

0: ਅੱਛਾ ਉਹਦੇ ਚ ਬੜੀਆਂ ਵੈਰਾਇਟੀ ਚੀਜ਼ਾਂ ਦੀ ਬਹੁਤ ਜ਼ਿਆਦਾ ਉਹਨਾਂ ਦੀ
1: ਬਿਲਕੁਲ
0: ਕਿਉਂਕਿ ਐਥਨਿਕ ਬੇਸ ਹੈ ਬਹੁਤ ਜ਼ਿਆਦਾ
1: ਬਿਲਕੁਲ
0: ਇਸ ਵਾਸਤੇ ਐਥਨਿਕ ਬਿਜ਼ਨਸ ਐਥਨਿਕ ਸ਼ਾਪਿੰਗ ਜਿਹੜੀ ਨਾ ਉੱਥੇ ਬਹੁਤ ਜ਼ਿਆਦਾ ਹੋ ਜਾਂਦੀ ਹੈ ਔਰ ਕੱਲ ਸਾਡਾ ਪ੍ਰੋਗਰਾਮ ਹੈ 5 ਵਜੇ ਅਸੀਂ ਸ਼ੁਰੂ ਕਰਨ ਦਾ ਪ੍ਰੋਗਰਾਮ ਹੈਗਾ ਦੇਸੀ ਟਾਈਮ 5 ਵਜੇ ਹੈ ਵਿਦੇਸੀ ਟਾਈਮ ਥੋੜਾ ਲੇਟ ਵੀ ਹੋ ਸਕਦਾ ਹੈ
1: ਲੇਟ ਵੀ ਹੋ ਸਕਦਾ ਹੈ ਹਾਂ ਜੀ ਬਿਲਕੁਲ
0: ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਲੇਟ ਨਾ ਕਰੀਏ
1: ਬਿਲਕੁਲ ਜੀ
0: ਟਾਈਮ ਸਿਰ ਰੱਖੀਏ ਔਰ ਇਹ ਪ੍ਰੋਗਰਾਮ ਬੇਸਿਕਲੀ ਜਿਹੜੇ ਨਿਊ ਹੋਰਾਇਜ਼ਨ ਮਾਲ ਨੂੰ ਜਾਣਦੇ ਨੇ ਇਹ ਹੋਏਗਾ ਉਹਨਾਂ ਦੇ ਜਿਹੜਾ ਸੈਂਟਰਲ ਉਹਨਾਂ ਦਾ ਸਟੇਜ
1: ਸਟੇਜ ਹੈਗੀ
0: ਹਾਂਜੀ ਉੱਥੇ ਹੀ ਪ੍ਰੋਗਰਾਮ ਹੋਏਗਾ ਅਸੀਂ ਲਾਸਟ ਪ੍ਰੋਗਰਾਮ ਵੀ ਉੱਥੇ ਕੀਤਾ ਸੀ
1: ਬਿਲਕੁਲ ਹਾਂਜੀ
0: ਬਲਕਿ ਇੱਕ ਪ੍ਰੋਗਰਾਮ ਇਨ ਬਿਟਵੀਨ ਅਸੀਂ ਕੀਤਾ ਸੀ ਪਾਕਿਸਤਾਨੀ ਜਿਹੜੇ ਸਾਡੇ ਇਸਲਾਮਿਕ ਆਰਟਿਸਟ ਨੇ ਇਸਲਾਮਿਕ ਆਰਟ ਦੇ ਜਿਹੜੇ ਐਕਸਪਰਟ ਨੇ ਉਹਨਾਂ ਦੇ ਨਾਲ ਇੱਕ ਪ੍ਰੋਗਰਾਮ ਕੀਤਾ ਸੀ ਅਸੀਂ ਇਹਦੇ ਵਿੱਚ ਇਸੇ ਜਗ੍ਹਾ ਤੇ ਨਿਊ ਹੋਰਾਇਜ਼ਨ ਮਾਲ ਦੇ ਵਿੱਚ ਤੋ ਇਹ ਪ੍ਰੋਗਰਾਮ ਅਸੀਂ ਮੇਨ ਇਹਦਾ ਜਿਹੜਾ ਜਿਹੜਾ ਪਰਪਜ਼ ਹੈ ਉਹ ਤੇ ਇੱਕ ਸੈਲੀਬ੍ਰੇਸ਼ਨ ਹੈ ਪਾਕਿਸਤਾਨ ਦੀ
1: ਠੀਕ ਹੈ ਜੀ
0: ਲੇਕਿਨ ਅਸੀਂ ਸੈਲੀਬ੍ਰੇਸ਼ਨ ਦੇ ਨਾਲ ਆਪਣੀ ਰਿਸਪੋਂਸਿਬਿਲਟੀਜ਼ ਕਦੀ ਨਹੀਂ ਭੁੱਲਦੇ ਕਿ ਐਜ਼ ਏ ਪਾਕਿਸਤਾਨੀ ਸਾਡੀ ਰਿਸਪੋਂਸਿਬਿਲਟੀ ਚਾਹੇ ਉਹ ਕੈਨੇਡਾ ਹੋਵੇ ਅਮਰੀਕਾ ਹੋਵੇ ਯੂਕੇ ਆਸਟ੍ਰੇਲੀਆ ਯੂਰਪ ਦਾ ਕੋਈ ਕੰਟਰੀ ਈਵਨ ਕਿ ਅਫਰੀਕਾ ਦਾ ਕੋਈ ਕੰਟਰੀ ਹੋਵੇ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਕਿ ਅਸੀਂ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਦੱਸੀਏ ਜਿਹਨੂੰ ਅਸੀਂ ਉਰਦੂ ਚ ਕਹਿੰਦੇ ਕਿ ਬਾਵਰ ਕਰੀਏ ਉਹਨਾਂ ਨੂੰ ਥੋੜਾ ਐਕਸਪ੍ਰੈਸ ਕਰੀਏ ਉਹਨਾਂ ਨੂੰ
1: ਬਿਲਕੁਲ
0: ਕਿ ਕੰਟਰੀ ਤੁਹਾਡੀਆਂ ਜਿਹੜੀਆਂ ਮਰਜ਼ੀ ਹੋਣ ਜਿੱਥੇ ਮਰਜ਼ੀ ਤੁਸੀਂ ਰਹਿ ਲਓ ਲੇਕਿਨ ਇੱਕ ਤੇ ਉਸ ਮੁਲਕ ਦੇ ਜਿਹੜੇ ਕਾਨੂੰਨ ਨੇ ਉਹਨੂੰ ਫਾਲੋ ਕਰੋ ਦੂਸਰਾ ਜਿਹੜਾ ਅਗਰ ਤੁਸੀਂ ਆਪਣਾ ਕੁਛ ਕਲਚਰ ਲੈ ਕੇ ਆ ਰਹੇ ਕੋਈ ਚੀਜ਼ ਲੈ ਕੇ ਆ ਰਹੇ ਤੇ ਉਹਨੂੰ ਇਸ ਤਰ੍ਹਾਂ ਪੇਸ਼ ਕਰੋ ਕਿ ਅਗਲਾ ਜਿਹੜਾ ਫੋਰ ਐਗਜ਼ਾਮਪਲ ਕੈਨੇਡਾ 'ਚ ਅਸੀਂ ਦੇਖਦੇ ਹਾਂ ਬਥੇਰੀਆਂ ਸ਼ੈਵਾਂ ਜਿਹੜੀਆਂ ਤੁਹਾਨੂੰ ਮਹਿਸੂਸ ਹੁੰਦੀਆਂ ਨੇ ਜਿਸ ਤਰ੍ਹਾਂ ਤੁਸੀਂ ਸ਼ੁਰੂ 'ਚ ਗਾਰਬੇਜ ਦੀ ਗੱਲ ਕੀਤੀ ਕਿ ਸਾਡਾ ਡੰਪ ਬਹੁਤ ਜ਼ਿਆਦਾ ਵੱਧ ਗਿਆ
1: ਬਹੁਤ ਬਹੁਤ
0: ਔਰ ਮੈਂ 23 ਸਾਲ ਰਿਹਾ ਵਾਂ ਇਸ ਏਰੀਏ ਦੇ ਵਿੱਚ ਬਿਫੋਰ ਮੂਵਿੰਗ ਟੂ ਏਡਰੀ 8 ਸਾਲ ਮੈਂ ਉੱਥੇ ਰਿਹਾ ਵਾਂ ਤੇ ਮੈਂ ਇੰਨਾ ਨਹੀਂ ਸੀ ਕਦੀ ਵੇਖਿਆ ਜਿੰਨਾ ਬੁਰਾ ਹਾਲ ਹੁਣ ਪਿਛਲੇ ਕੁਛ ਸਾਲਾਂ ਤੋਂ ਨਜ਼ਰ ਆ ਰਿਹਾ ਨਾ ਇੰਨਾ ਕਦੀ ਨਹੀਂ ਸੀ ਦੇਖਿਆ ਲੇਕਿਨ ਇਹ ਵੇ ਕਿ ਅਸੀਂ ਇੱਕ ਉਸ ਜਗ੍ਹਾ ਤੋਂ ਆਏ ਜਿੱਥੇ ਨੋਰਮਲ ਹੈ ਲੇਕਿਨ ਇੱਥੇ ਨੋਰਮਲ ਨਹੀਂ ਹੈ ਔਰ ਇੱਥੇ ਨੋਰਮਲ ਹੋਣਾ ਵੀ ਨਹੀਂ ਚਾਹੀਦਾ
1: ਬਿਲਕੁਲ ਉੱਥੇ ਵੀ ਮੈਨੂੰ ਲੱਗਦਾ ਹੁਣ ਨੋਰਮਲ ਜਿਹੜਾ ਨਾ ਹੁਣ ਹਟਦਾ ਜਾ ਰਿਹਾ ਉਹਦੇ ਬਾਰੇ ਮੈਂ ਅੱਜ ਕੱਲ੍ਹ ਕਿਉਂਕਿ ਗੱਲਬਾਤ ਕਰ ਰਿਹਾ ਇੰਡੀਅਨ ਕਈ ਸਟੇਟਸ ਦੇ ਲੋਕਾਂ ਦੇ ਨਾਲ ਜਿਹੜੇ ਉੱਥੇ ਜਿਹੜੀ ਇਹ ਗਾਰਬੇਜ ਨੇ ਉਹਨੂੰ ਮੋਡੀਫਾਈ ਕਰਕੇ ਤੇ ਉਹਨੂੰ ਕਹਿੰਦੇ ਵੀ ਪਬਲਿਕ PPP
0: ਹਾਂਜੀ
1: ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਅੰਡਰ ਉਹ ਪ੍ਰੋਜੈਕਟਸ ਲਾ ਰਹੇ ਨੇ ਜਿੱਥੇ ਏਦਾਂ ਦਾ ਜਿਹੜਾ ਸਮਾਨ ਹੈ ਉਹਨੂੰ ਰੀਸਾਈਕਲ ਕਰਕੇ ਫਿਰ ਉਹ એનર્ਜੀ ਨੂੰ ਕਨਵਰਟ ਕਰਦੇ ਤੇ ਯੂਜ਼ ਕਰ ਰਿਹਾ ਤੇ ਉਹਦੇ ਬਾਰੇ ਵੀ ਮੈਨੂੰ ਵੈਸੇ ਮੈਂ ਸਾਰੇ ਦੋਸਤਾਂ ਨੂੰ ਦੱਸਦਾ ਵੀ ਜੇ ਤੁਸੀਂ ਕੋਈ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ ਇੰਡੀਆ ਦੇ ਵੱਖਰੇ ਵੱਖਰੇ ਸਟੇਟਸ ਦੇ ਵਿੱਚ ਇਹ ਪ੍ਰੋਗਰਾਮ ਹੈਗਾ ਸਪੈਸ਼ਲੀ ਮਹਾਰਾਸ਼ਟਰ ਦੀ ਅੱਜ ਕੱਲ੍ਹ ਚੱਲ ਹੀ ਰਹੀ ਹੈ ਤੇ ਮਹਾਰਾਸ਼ਟਰ ਦੇ ਵਾਲਿਆਂ ਨੇ ਉਹਨਾਂ ਨੇ ਦੱਸਿਆ ਵੀ ਕਾਫੀ ਉਹਨਾਂ ਕੋਲ ਪ੍ਰੋਜੈਕਟ ਚੱਲ ਰਹੇ ਨੇ ਆਲਰੇਡੀ ਸਿਮਿਲਰ ਕਾਈਂਡ ਆਫ ਹਾਂਜੀ
0: ਤੁਹਾਡੀ ਗੱਲ ਕਰ ਰਿਹਾ ਮੇਰੇ ਇੱਕ ਬੜੇ ਅੱਛੇ ਦੋਸਤ ਹੁੰਦੇ ਸਨ ਹੁਣ ਕਾਫੀ ਸਾਲ ਤੋਂ ਉਹਨਾਂ ਦਾ ਨੰਬਰ ਚੇਂਜ ਹੋ ਗਿਆ ਮੇਰੇ ਕੋਲ ਰਾਬਤਾ ਨਹੀਂ ਉਹਨਾਂ ਦਾ ਕੈਪਟਨ ਸਨ ਨੇਵੀ ਦੇ ਵਿੱਚ ਨੇਵੀ ਕੈਪਟਨ ਸਨ ਕੈਪਟਨ ਰਵੀ ਦੱਤਾ ਉਹਨਾਂ ਦੇ ਨਾਲ ਅਸੀਂ ਇਹ ਕੁਛ ਪ੍ਰੋਗਰਾਮ ਕਰ ਰਹੇ ਸਨ ਤੇ ਬੰਬੇ ਵਾਸ ਦੀ ਟਾਰਗੇਟ
1: ਅੱਛਾ ਜੀ
0: ਹਾਂਜੀ ਉਹਨਾਂ ਦਾ ਬੰਬੇ ਦਾ ਟਾਰਗੇਟ ਸੀ ਕਿਉਂਕਿ ਮੇਰੇ ਪਾਰਟਨਰ ਜਿਹੜੇ ਨੇ ਬਿਜ਼ਨਸ ਪਾਰਟਨਰ ਉਹ ਨਾਸਿਕ ਤੋਂ ਨੇ
1: ਉਹ ਠੀਕ ਹੈ ਤੇ ਉੱਥੇ ਕਹਿੰਦੇ ਹੁਣ ਆਪਾਂ ਉੱਥੇ ਟਾਰਗੇਟ ਦਾ ਮਤਲਬ ਵੀ ਆਪਾਂ ਉੱਥੇ ਐਕਟੀਵਿਟੀਜ਼ ਕਰਨੀਆਂ
0: ਹਾਂਜੀ ਇਹ ਜਿਹੜੀ ਇਹ ਤੁਹਾਡੀ ਤੁਹਾਡੇ ਰੀਸਾਈਕਲੇਬਲ ਜਾਂ ਕੰਬਸਟੇਬਲ ਜਿਹੜਾ ਹੈ ਇਹਨੂੰ ਤੁਸੀਂ ਕੰਬਸਟਨ ਦੇ ਨਾਲ ਤੁਸੀਂ ਇਹਦੇ ਤੋਂ એનર્ਜੀ ਪੈਦਾ ਕਰੋ
1: ਬਿਲਕੁਲ
0: ਇਹ ਬੜਾ ਅੱਛਾ ਇੱਕ ਪ੍ਰੋਜੈਕਟ ਸੀ ਇਹ ਜਰਮਨੀ ਤੋਂ ਉਹਨਾਂ ਨੇ
1: ਇਨੀਸ਼ੀਏਟ ਕੀਤਾ ਇਹ ਵਾਲੇ ਪ੍ਰੋਜੈਕਟ ਜਿਹੜੇ ਹਨ ਜੀ ਆਲਰੇਡੀ 에어ਪੋਰਟ ਦੇ ਉੱਤੇ ਤੇ ਨਾਲ ਦੀ ਨਾਲ ਉਹਨਾਂ ਨੇ ਕੀਤੇ ਵੀ ਨੇ ਇੱਕ ਹੋਰ ਰਾਸ਼ਟਰਪਤੀ ਭਵਨ ਚ ਵੀ ਲਾਇਆ ਜਿੱਥੇ ਇਹ ਜਿਹੜਾ ਰੀਸਾਈਕਲ ਦਾ ਸਾਰਾ ਸਿਸਟਮ ਜਿਹੜਾ ਚੱਲ ਰਿਹਾ ਬਟ ਇਹ ਹੈ ਵੀ ਕੁਛ ਇਨਵੈਸਟਮੈਂਟ ਹੈ ਉਹ ਕੀ ਮੌਕਾ ਦੇ ਰਹੇ ਨੇ ਵੀ ਤੁਸੀਂ ਉੱਥੇ ਆਓ ਇਨਵੈਸਟ ਕਰੋ ਤੇ ਬਾਅਦ ਚੋਂ 5 ਸਾਲਾਂ 'ਚ ਤੁਹਾਡਾ ਪੈਸਾ ਜਿਹੜਾ ਉਹ ਵਾਪਸ ਹੋਏ ਨਾ ਫਿਰ ਉਸ ਤੋਂ ਬਾਅਦ 20-25 ਸਾਲ ਜਿਹੜਾ ਤੁਸੀਂ ਉਹਨੂੰ ਪੈਸਾ ਕਮਾਉਣਾ ਹੀ ਕਮਾਉਣਾ ਉਹਦੇ ਚੋਂ
0: ਜੀ
1: ਇਸ ਤਰ੍ਹਾਂ ਦੀ ਆਪਸ਼ਨ ਜਿਹੜੀ
0: ਫਿਊਚਰ ਤੁਹਾਡਾ ਜਿਹੜਾ ਨਾ ਤੁਸੀਂ ਦੇਖੋ ਤੇ ਰੀਸਾਈਕਲਿੰਗ ਦਾ ਹੀ ਇੱਕ ਬੜਾ ਵੱਡਾ ਗੜ ਬਣ ਜਾਏਗਾ ਉਹਦੀ ਵਜ੍ਹਾ ਕਿ ਜਿੰਨੀ ਕੁ ਅਸੀਂ ਹਿਊਮਨ ਕੰਜ਼ੰਪਸ਼ਨ ਵੱਧ ਗਈ ਹੈ ਉਹਨੂੰ ਅਗਰ ਅਸੀਂ ਤਰੀਕੇ ਦੇ ਨਾਲ ਕਿਸੇ ਜਗ੍ਹਾ ਤੇ ਨਹੀਂ ਠਿਕਾਣੇ ਲਾਉਂਦੇ ਜਿਹਨੂੰ ਕਹਿ ਲੈ
1: ਬਿਲਕੁਲ
0: ਉਹਦਾ ਫਾਇਦਾ ਕੋਈ ਨਹੀਂ ਹੋਣਾ
1: ਸੋ ਇਸ ਕਰਕੇ ਆਪਾਂ ਕਿਉਂਕਿ ਕੈਨੇਡਾ ਇੰਡੀਆ ਇੰਟਰਨੈਸ਼ਨਲ ਜਦੋਂ ਐਕਸਪੋ ਕਰਨਾ ਹੋ ਸਕਦਾ ਵੀ ਉਹਦੇ 'ਚ ਵੀ ਉਹ ਪਾਰਟੀਸਪੇਟ ਕਰਨ ਬਟ ਉਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਇਹਦੇ ਬਾਰੇ ਨੌਲੇਜ ਚਾਹੀਦੀ ਹੈ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ 403-400-0203 ਤੇ ਤੁਹਾਨੂੰ ਮੈਂ ਉਹਨਾਂ ਦੀਆਂ ਕੀ ਐਕਟੀਵਿਟੀਜ਼ ਨੇ ਕੀ ਕੁਛ ਕਰਨਾ ਚਾਹ ਰਹੇ ਨੇ ਉਹ ਕੈਨੇਡੀਅਨ ਲੋਕਾਂ ਵਾਸਤੇ ਸੱਦਾ ਦੇ ਰਹੇ ਨੇ ਵੀ ਤੁਸੀਂ ਆ ਕੇ ਇਨਵੈਸਟਮੈਂਟ ਕਰੋ ਕਿਉਂਕਿ ਹੁਣ ਆਲਰੇਡੀ ਇੰਡੀਆ ਅਤੇ ਕੈਨੇਡਾ ਦੇ ਰਿਲੇਸ਼ਨਸ਼ਿਪ ਵੀ

0: ਬੈਟਰ ਹੋ ਗਏ ਪਹਿਲੇ ਦੇ ਮੁਕਾਬਲੇ ਹੁਣ 25-30 ਬਿਲੀਅਨ ਡਾਲਰ ਦਾ ਜਿਹੜਾ ਬਿਜ਼ਨਸ ਹੈ ਆਲਰੇਡੀ ਹੋ ਰਿਹਾ ਅਤੇ ਇਹਨਾਂ ਦੀ ਐਕਸਪੈਕਟੇਸ਼ਨ ਹੈ ਵੀ ਇਹ 70 ਬਿਲੀਅਨ ਡਾਲਰ ਤੱਕ ਜਾਏ ਤਾਂ ਕਿ ਦੋਨੋਂ ਕੰਟਰੀ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਬਿਜ਼ਨਸ ਹੋਣਾ ਚਾਹੀਦਾ ਸੋ ਜੀ ਆਪਾਂ ਗੱਲ ਆਪਾਂ ਕੁਛ ਹੋਰ ਕਰ ਰਹੇ ਸੀਗੇ ਅਤੇ ਵੀ ਵਿੱਚ
1: ਇਹ ਤਾਂ ਦੇਖੋ ਇਹ ਤਾਂ ਪਾਰਟ ਆਫ ਦੀ ਲਾਈਫ ਹੈ ਕਿ ਅਸੀਂ ਇਹਨੂੰ ਕੈਰੀ ਕਿਸ ਤਰ੍ਹਾਂ ਕਰਨਾ ਵੇ
0: ਬਿਲਕੁਲ
1: ਗਾਰਬੇਜ ਤੋਂ ਤੁਹਾਡੀ ਇੱਕ ਇਨਵੈਸਟਮੈਂਟ ਅਪਰਚੁਨਿਟੀ ਫਿਰ ਇਹ ਵੇ ਕਿ ਅਫਕੋਰਸ ਅਗਰ 1.5 ਬਿਲੀਅਨ ਦੀ ਪਾਪੂਲੇਸ਼ਨ ਹੈ ਆਲਮੋਸਟ ਔਰ ਅਗਰ ਰੀਜਨ ਦੇਖ ਲਈਏ ਤੇ 2 ਬਿਲੀਅਨ ਹੈ 1/4 ਆਫ ਦੀ ਪਾਪੂਲੇਸ਼ਨ ਤੇ ਸਿਰਫ ਇਹਨਾਂ ਤਿੰਨਾਂ ਮੁਲਕਾਂ ਦੇ ਵਿੱਚ ਹੀ ਹੈ
0: ਬਿਲਕੁਲ ਹਾਂਜੀ ਬਹੁਤ ਜ਼ਿਆਦਾ ਪਾਪੂਲੇਸ਼ਨ ਹੈ ਜਿਹੜਾ ਇਹਨਾਂ ਦਾ
1: ਬੈਟਰ ਉਹਨਾਂ ਦੀ ਕੰਜ਼ੰਪਸ਼ਨ ਵੀ ਉਹਨਾਂ ਦੀ ਸਾਰੀਆਂ ਚੀਜ਼ਾਂ ਅੱਛਾ ਬੈਕ ਟੂ ਆਰ ਐਸ ਜੀ ਪ੍ਰੋਗਰਾਮ ਦੇ ਉੱਤੇ ਪ੍ਰੋਗਰਾਮ ਦੇ ਅਸੀਂ ਜਿਸ ਤਰ੍ਹਾਂ ਕਿਹਾ ਕਿ ਅਸੀਂ ਰਿਸਪੋਂਸਿਬਿਲਟੀ ਵੀ ਦੱਸਦੇ ਹਾਂ ਫਿਰ ਹਾਲਾਤ ਜਿਸ ਤਰ੍ਹਾਂ ਦੇ ਵੀ ਹੋਣ ਹਮੇਸ਼ਾ ਇੱਕ ਚੀਜ਼ ਜਿਹੜੀ ਪੋਜ਼ਿਟਿਵ ਹੈ ਦੋਨਾਂ ਮੁਲਕਾਂ ਦੇ ਵਿੱਚ ਉਹ ਇਹ ਵੀ ਕਿ ਸਾਡੀ ਪਾਪੂਲੇਸ਼ਨ ਜਿਹੜੀ ਨਾ ਸਾਡੀ ਜਿਹੜੀ ਜਿਹੜੀ ਆਵਾਮ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਇੱਕ ਤੁਸੀਂ ਕਹਿ ਲਓ ਕਿ ਸਾਡੇ ਜਿਹੜੀ ਜਨਰਲ ਪਬਲਿਕ ਹੈ ਮੈਜੋਰਿਟੀ ਜਨਰਲ ਪਬਲਿਕ ਜਿਹੜੀ ਹੈ ਬਹੁਤ ਸਮਾਰਟ ਹੈ
0: ਬਿਲਕੁਲ
1: ਅਸੀਂ ਅਗਰ ਅਸੀਂ 5-7 ਹਜ਼ਾਰ ਸਾਲ ਦੀ ਇੱਕ ਹਿਸਟਰੀ ਨੋਨ ਹਿਸਟਰੀ ਲੈ ਕੇ ਚੱਲੀਏ ਇਸ ਪੂਰੇ ਰੀਜਨ ਦੀ ਤੇ ਅਸੀਂ ਕੋਈ ਡੰਮ ਕੌਮ ਨਹੀਂ ਹੈ ਲੀਡਰ ਸਾਨੂੰ ਅਗਰ ਅੱਛੇ ਮਿਲ ਜਾਣ ਤੇ ਅਸੀਂ ਫਿਰ ਹੋਰ ਵੀ ਵੱਧ ਸਕਦੇ ਹਾਂ
0: ਹਾਂਜੀ
1: ਲੀਡਰ ਦਾ ਥੋੜਾ ਜਿਹਾ ਹੁੰਦਾ ਵੇ ਕਿ ਆਪਣੀ ਉਹਨਾਂ ਦੀਆਂ ਪੋਲੀਟੀਕਲ ਚੀਜ਼ਾਂ ਉਹ ਕਿਸ ਤਰ੍ਹਾਂ ਸੋਚਦੇ ਨੇ ਕੀ ਸੋਚਦੇ ਨੇ ਕਿਸ ਤਰ੍ਹਾਂ ਅਸੀਂ ਬੁਰਾ ਨਹੀਂ ਕਹਿ ਸਕਦੇ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਤੇ ਸਾਰੇ ਲੀਡਰ ਹੀ ਅੱਛਾ ਸੋਚਦੇ ਨੇ ਕਿ ਪ੍ਰੋਗਰੈਸ ਕਰੀਏ ਸੋ ਅਸੀਂ ਗੱਲ ਕਰ ਰਹੇ ਸਾਂ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਜਿਹੜੀ ਪੋਜ਼ਿਟਿਵਿਟੀ ਹੈ ਅਸੀਂ ਉਹਨੂੰ ਲੈ ਕੇ ਚੱਲੀਏ ਔਰ ਹਮੇਸ਼ਾ ਕੋਸ਼ਿਸ਼ ਇਹ ਕੀਤੀ ਹੈ ਕਿ ਜਿੰਨਾ ਕੋਈ ਵੀ ਕਰੰਟ ਅਗਰ ਸਿਚੁਏਸ਼ਨ ਚੱਲ ਰਹੀ ਹੈ ਅਸੀਂ ਉਹਨੂੰ ਵੀ ਟਾਰਗੇਟ ਕਰੀਏ ਔਰ ਦੱਸੀਏ ਅਵੇਅਰ ਕਰੀਏ ਲੋਕਾਂ ਨੂੰ ਕਿ ਬਈ ਸਾਡਾ ਜਿਹੜਾ ਇੱਕ ਪਰਪਜ਼ ਹੈ ਸਿਰਫ ਇੱਥੇ ਕੋਈ ਸ਼ੋਰ ਮਚਾਉਣਾ ਗਾਣੇ ਗਾਣਾ ਤਾਂ ਨਹੀਂ ਹੈ ਇੱਕ ਕੌਜ਼ ਵੀ ਹੋਣੀ ਚਾਹੀਦੀ ਹੈ
0: ਬਿਲਕੁਲ
1: ਇਸ ਦਫ਼ਾ ਅਸੀਂ ਕੰਮ ਇਹ ਕੀਤਾ ਵੇ ਔਰ ਆਇੰਦਾ ਸਾਲਾਂ ਦੇ ਵਿੱਚ ਇਹਨੂੰ ਹੋਰ ਵਧਾਵਾਂਗੇ ਇਸ ਦਫ਼ਾ ਕੰਮ ਅਸੀਂ ਕੀਤਾ ਹੈ ਕਿ ਜਿਹੜੀ 1947 ਦੇ ਬਟਵਾਰੇ ਦੇ ਲਾਗੇ ਚਾਗੇ ਜੋ ਸਾਡੇ ਕੋਲ ਇੱਕ ਹਿਸਟਰੀ ਪਿਕਚਰ ਦੀ ਸ਼ੇਪ ਸ਼ੇਪ ਵਿੱਚ ਪਿਕਟੋਰੀਅਲ ਹਿਸਟਰੀ ਜਿਹੜੀ ਹੈ ਅਸੀਂ ਉਹਨੂੰ ਪ੍ਰੈਜੈਂਟ ਕਰ ਰਹੇ ਹਾਂ ਇਸ ਦਫ਼ਾ
0: ਠੀਕ ਹੈ ਜੀ
1: ਕਿ ਇੱਕ ਪਿਕਟੋਰੀਅਲ
0: ਐਗਜ਼ੀਬਿਸ਼ਨ ਹੋਏਗੀ ਮਤਲਬ
1: ਐਗਜ਼ੀਬਿਸ਼ਨ ਇਸ ਤਰ੍ਹਾਂ ਹੋਏਗੀ ਕਿ ਤੁਹਾਡਾ ਸੌਫਟ
0: ਮਤਲਬ ਉੱਤੇ ਸਕਰੀਨ ਤੇ
1: ਸਕਰੀਨ ਦੇ ਉੱਤੇ ਹਾਰਡ ਅਸੀਂ ਕਾਪੀਜ਼ ਨਹੀਂ ਰੱਖ ਰਹੇ
0: ਬਹੁਤ ਵੱਡਾ ਹੋ ਜਾਂਦਾ
1: ਨਹੀਂ ਵੱਡਾ ਤੇ ਹੋ ਜਾਂਦਾ ਸਾਨੂੰ ਇਹਦਾ ਇਸ਼ੂ ਕੋਈ ਨਹੀਂ ਹੈ ਲੇਕਿਨ ਹਾਰਡ ਕਾਪੀ ਜਿਹੜੀ ਹੈ ਨਾ ਉਹ ਇੱਕ ਤੁਸੀਂ ਦੇਖਦੇ ਹੋ ਬਿਲਕੁਲ ਬਾਜ਼ ਲੋਕੀ ਇਮੋਸ਼ਨਲ ਵੀ ਹੋ ਜਾਂਦੇ ਨੇ ਫਿਰ ਇੱਕ ਸਕਰੀਨ ਚੱਲਦੀ ਰਹਿੰਦੀ ਹੈ ਤੁਸੀਂ ਉੱਥੇ ਦੇਖਣਾ ਹੋਵੇ ਔਰ ਅਗਰ ਕਿਸੇ ਨੇ ਉਹਦੇ ਇਮੇਜਸ ਚਾਹੀਦੇ ਹੋਣ ਬੜੀ ਮਿਹਨਤ ਕੀਤੀ ਐਸ ਐਸ ਬੁਖਾਰੀ ਸਾਹਿਬ ਨੇ ਹਿਸਟੋਰੀਕਲ ਜਿਹੜੇ ਅਖਬਾਰ ਨੇ ਉਹਨਾਂ ਦੇ ਵਿੱਚੋਂ ਫਿਰ ਉਸ ਟਾਈਮ ਦੇ ਜਿਹੜੇ ਆਰਕਾਈਵਸ ਨੇ ਉਹਨਾਂ ਚੋਂ ਲੈ ਕੇ ਜਿੰਨੇ ਪੋਸੀਬਲ ਹੋ ਸਕੇ ਨੇ ਉਹਨਾਂ ਨੂੰ ਅਸੀਂ ਆਪਣਾ ਸ਼ਾਮਿਲ ਕੀਤਾ ਹੈ ਇੱਕ ਉਹ ਹੋਏਗਾ ਫਿਰ ਆਰਟ ਐਗਜ਼ੀਬਿਸ਼ਨ ਹੈ ਬੱਚਿਆਂ ਦੀ ਫੇਸ ਪੇਂਟਿੰਗ ਹੈ ਬੱਚਿਆਂ ਦੀ ਤੁਹਾਡੀ ਹੈਨਾ ਹੈ ਫੇਸ ਪੇਂਟਿੰਗ ਦੇ ਖੈਰ ਵੱਡੇ ਵੀ ਕਰ ਸਕਦੇ ਹਾਂ ਜਿਸ ਮੈਂ ਤੁਹਾਨੂੰ ਦਿਖਾ ਰਿਹਾ ਸੀ ਥੋੜਾ ਜਿਹਾ ਇੱਕ ਫਨੀ ਜਿਹਾ
0: ਬਿਲਕੁਲ ਹਾਂਜੀ
1: ਲੇਕਿਨ ਇਹ ਕਿ ਛੋਟੇ ਬੱਚਿਆਂ ਵਾਸਤੇ ਵੀ ਜਿਹੜਾ ਨਾ ਅਸੀਂ ਇਹਨਾਂ ਦਾ ਵੀ ਇੰਤਜ਼ਾਮ ਹੈਗਾ ਇਹਨਾਂ ਤੇ ਸਾਡੀਆਂ ਬੀਬੀਆਂ ਬਹੁਤ ਲਗਾਉਂਦੀਆਂ ਨੇ ਔਰ ਇਸ ਤੋਂ ਇਲਾਵਾ ਐਂਥਮਸ ਨੇ ਪੈਟਰੋਟਿਕ ਸੌਂਗ ਨੇ ਤੁਹਾਡੇ ਫਿਰ ਰੀਜਨਲ ਜਿਹੜੇ ਸੌਂਗ ਨੇ ਉਹ ਵੀ ਨੇ ਔਰ ਫੋਕ ਸੌਂਗਸ ਇਹ ਸਭ ਹੋਣਗੇ ਉਹਦੇ ਵਿੱਚ
0: ਬਿਲਕੁਲ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਜੀ ਹਮੇਸ਼ਾ ਇਸ ਵਾਰੀ ਵੀ ਵਧੀਆ ਪ੍ਰੋਗਰਾਮ ਹੋਏਗਾ ਕੱਲ੍ਹ ਪਾਕਿਸਤਾਨ ਦੀ ਆਜ਼ਾਦੀ ਦਿਵਸ ਜਿਹੜਾ ਉਹ ਮਨਾਇਆ ਜਾਏਗਾ ਹੋਰਾਇਜ਼ਨ ਮਾਲ ਜਿਹੜਾ ਕਿ ਆਪਣਾ ਬਿਲਕੁਲ ਆਪਣੇ ਕ੍ਰੋਸ ਆਇਰਨ ਮਾਲ ਦੇ ਨਾਲ ਹੈ ਜੀ ਨਵਾਂ ਮਾਲ ਬਣਿਆ ਦਾ
1: ਆਈ
0: ਥਿੰਕ ਮੈਂ ਛੋਟਾ ਮਾਲ ਕਹਿੰਦਾ ਪਰ ਹੋ ਸਕਦਾ ਵੀ ਉਹਦੇ ਨਾਲ ਵੱਡਾ ਹੀ ਨਾ ਹੋਵੇ ਜੀ
1: ਨਹੀਂ ਵੱਡਾ ਨਹੀਂ ਛੋਟਾ
0: ਛੋਟਾ ਹੀ ਹੈ ਪਰ
1: ਛੋਟਾ ਹੈ ਲੇਕਿਨ ਇਹ ਵੀ ਕਿ ਉਹਦੀ ਐਕਸਪੈਂਸ਼ਨ ਕਿਉਂਕਿ 2 ਸਟੋਰੀ ਹੈ
0: ਹਾਂਜੀ
1: ਨਿਊ ਹੋਰਾਇਜ਼ਨ ਜਿਹੜਾ ਹੈ ਕ੍ਰੋਸ ਆਇਰਨ ਹੈ ਉਹ 2 ਸਟੋਰੀ ਨਹੀਂ ਹੈ ਲੇਕਿਨ ਬਾਹਰੋਂ ਇਹ ਛੋਟਾ ਹੈ
0: ਹਾਂਜੀ ਛੋਟਾ ਬਟ ਇਹ ਚ ਸਟੋਰ ਬਹੁਤ ਨੇ ਕਾਫੀ ਸਟੋਰ ਨੇ
1: ਹਾਂਜੀ ਉਹਨਾਂ ਦਾ ਸਾਈਜ਼ ਛੋਟਾ ਹੈ ਇਸ ਵਾਸਤੇ ਸ਼ਾਇਦ ਨੰਬਰ ਆਫ ਸਟੋਰ ਜ਼ਿਆਦਾ ਹੋਣਗੇ
0: ਹਾਂਜੀ ਬਿਲਕੁਲ ਕਾਫੀ ਸਟੋਰ ਉਹਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੋ ਉੱਥੇ ਤੁਸੀਂ ਪਹੁੰਚ ਕੇ ਕੱਲ ਸ਼ਾਮ ਨੂੰ 5 ਵਜੇ ਤੋਂ ਬਾਅਦ ਇਹ ਆਜ਼ਾਦੀ ਦਿਵਸ ਮਨਾਇਆ ਜਾਏਗਾ ਜਿਹਦੇ 'ਚ ਬੱਚਿਆਂ ਵਾਸਤੇ ਅਤੇ ਵਧੀਆ ਐਕਟੀਵਿਟੀਜ਼ ਵੀ ਹੋਣਗੀਆਂ ਫੇਸ ਪੇਂਟ ਵੀ ਹੋਏਗਾ ਅਤੇ ਹੋਰ ਬੜਾ ਕੁਛ ਹੋਏਗਾ ਕੋਈ ਖਾਣ ਪੀਣ ਦਾ ਵੀ ਕੁਛ ਅਰੇਂਜਮੈਂਟ ਹੋਣਾ
1: ਹਾਂਜੀ ਡਿਨਰ ਹੋਏਗਾ ਔਰ ਸਾਡੇ ਇੱਕ ਦੋਸਤ ਨੇ ਤੇ ਆਲਰੇਡੀ ਮੈਨਿਊ ਸਾਡਾ ਲੀਕ ਵੀ ਕਰਤਾ ਹੈ ਲੀਕ ਤਾਂ ਨਹੀਂ ਕੀਤਾ ਬਾਹਰਾਂ ਲੈ ਕੇ ਚਿਕਨ ਕੌਰਮਾ ਹੋਏਗਾ ਔਰ ਕੁਛ ਵੈਜੀ ਜਿਹੜੇ ਦੋਸਤ ਮੀਟ ਨਹੀਂ ਖਾਂਦੇ ਕਿਉਂਕਿ ਸਾਡੇ ਕੁਛ ਦੋਸਤ ਆ ਰਹੇ ਨੇ ਜਿਹੜੇ ਪਾਕਿਸਤਾਨੀ ਕਮਿਊਨਿਟੀ ਤੋਂ ਇਲਾਵਾ ਵੀ ਹੈ ਨਾ ਇੰਡੀਅਨ ਕਮਿਊਨਿਟੀ ਤੋਂ ਪੰਜਾਬੀ ਕਮਿਊਨਿਟੀ ਤੋਂ ਵੀ ਆ ਰਹੇ ਨੇ ਤੇ ਜਿਹੜੇ ਨਹੀਂ ਖਾਂਦੇ ਉਹਨਾਂ ਵਾਸਤੇ ਅਸੀਂ ਕੋਈ ਥੋੜਾ ਜਿਹਾ ਵੈਜ

0: ਬਾਅਦ ਵੀ ਹੋਏਗਾ ਜਾਂ ਪਹਿਲਾਂ ਵੀ ਹੋਏਗਾ ਬਲਕਿ ਪ੍ਰੋਗਰਾਮ ਤੋਂ ਬਾਅਦ ਆਓਗੇ ਤੇ ਜ਼ਿਆਦਾ ਮਜ਼ਾ ਆਏਗਾ
1: ਹਾਂਜੀ ਜਿਹਦੇ
0: ਜਿਹੜੇ ਕੋਈ ਜਾਣ ਦੀ ਨਹੀਂ ਹੋਣਾ ਕਿ ਹੁਣ ਜਾ ਕੇ ਬੰਦ ਕਰੀਏ ਤੇ
1: ਬਿਲਕੁਲ ਬਿਲਕੁਲ ਹਾਂਜੀ ਕੁਛ ਜੋ ਵੀ ਹੋਏਗਾ ਉਹਦੇ ਹਿਸਾਬ ਨਾਲ ਮੈਂ ਆ ਕੇ ਤੁਹਾਡੇ ਨਾਲ ਉੱਥੇ ਗੱਲਬਾਤ ਕਰਦੇ ਹਾਂ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅੱਗੇ ਵਧੇਗਾ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਫੇਸਬੁੱਕ ਵਾਲੇ ਦੋਸਤਾਂ ਨੂੰ ਇਹਦੇ ਨਾਲ ਹੀ ਥੋੜੀ ਜਿਹੀ ਟਾਟਾ ਬਾਏ ਬਾਏ
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0200-3400-0203 ਤੇ ਕਾਲ ਕਰਨ ਦੀ www.iwebguy.ca
3: एयरड्री अब आपकी फैमिली की सेहत को मिल गया है एक नया घर
4: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
3: मिलिए डॉक्टर मघर शाह और डॉक्टर समरीन रहमान से
4: हमारे तजुर्बाकार डॉक्टर्स आपको देते हैं मुकम्मल केयर
3: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है
4: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
3: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
4: आपकी सेहत हमारी जिम्मेदारी
5: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday and Friday, 7 to 8 p.m. Sunday, 1 to 5 p.m.
6: Asia Pacific Immigration Consulting Limited. Student Visa, Visitor Visa, Super Visa, LMIE Applications, Family Immigration, Provincial Nominee Application, ਅਤੇ Citizenship Application ਵਿੱਚ ਲੰਬਾ ਤਜਰਬਾ ਅਤੇ ਮਹਾਰਤ ਰੱਖਦਾ ਹੈ ਤੁਹਾਡੀ ਸਹੂਲਤ ਲਈ ਮੈਂ ਮਨਿੰਦਰ ਸਿੰਘ ਢਿੱਲੋਂ ਅਤੇ ਇੰਦਰਜੋਤ ਕੌਰ ਢਿੱਲੋਂ ਇੱਕੋ ਛੱਤ ਹੇਠ ਇਮੀਗ੍ਰੇਸ਼ਨ ਅਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ Asia Pacific Immigration Consulting Limited
7: Regulated Canadian Immigration Consultant
6: 403-225-1111.
5: From the heart of Calgary to every corner within a 250 kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
8: ਮੀਂਹ ਦਾ ਅਲਰਟ ਹਿਮਾਚਲ ਦੇ ਵਿੱਚ ਔਰੇਂਜ ਤੇ ਯੈਲੋ ਅਲਰਟ ਜਾਰੀ ਵਧਣਗੀਆਂ ਮੀਂਹ ਦੀਆਂ ਗਤੀਵਿਧੀਆਂ ਦਿੱਲੀ ਦੇ ਵਿੱਚ 3.5 ਘੰਟੇ ਪਿਆ ਮੀਂਹ ਵਧੀ ਹੁੰਮਸ ਬਨਾਰਸ ਦੇ ਘਾਟ ਡੁੱਬੇ ਉਨਾਵ ਦੇ ਵਿੱਚ ਸੜਕ ਦੇ ਉੱਤੇ ਚੱਲੀ ਕਿਸ਼ਤੀ ਸ਼ਹੀਦ ਕਰਨੈਲ ਸਿੰਘ ਇਸੜੂ ਦੀ ਬਰਸੀ ਮੌਕੇ ਦੇ ਉੱਤੇ ਅਕਾਲੀ ਕਾਨਫਰੰਸ 15 ਅਗਸਤ ਨੂੰ ਪਿੰਡ ਇਸੜੂ ਵਿਖੇ ਹੋਵੇਗੀ ਅਕਾਲੀ ਕਾਨਫਰੰਸ ਅਕਾਲੀ ਦਲ ਦੇ ਵੱਲੋਂ ਸੰਗਤ ਨੂੰ ਸਮਾਗਮ ਦੇ ਵਿੱਚ ਪਹੁੰਚਣ ਦਾ ਸੱਦਾ ਸੁਖਬੀਰ ਬਾਦਲ ਦੇ ਉੱਤੇ ਹਮਲੇ ਦੀ ਵੱਡੀ ਅਪਡੇਟ 62 ਸਾਲਾ ਜਸਪਾਲ ਸਿੰਘ ਵਜੋਂ ਹੋਈ ਹਮਲਾਵਰ ਦੀ ਪਹਿਚਾਣ ਨਿਹੰਗ ਬਾਣੇ ਦੇ ਵਿੱਚ ਆਇਆ ਸੀ ਜਸਪਾਲ ਸਿੰਘ ਕਿਰਪਾਨ ਨਾਲ ਕੀਤਾ ਸੀ ਵਾਰ ਪੁਲਿਸ ਕਰ ਰਹੀ ਹੈ ਪੁੱਛਗਿੱਛ ਸੀਸੀਟੀਵੀ ਫੁਟੇਜ ਦੀ ਕੀਤੀ ਜਾ ਰਹੀ ਹੈ ਜਾਂਚ ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਸਿਹਤ ਦੇ ਨਾਲ ਜੁੜੀ ਵੱਡੀ ਖਬਰ ਅਕਾਲੀ ਦਲ ਮੁਤਾਬਕ ਸੁਖਬੀਰ ਬਾਦਲ ਦੀ ਬਾਂਹ ਦੇ ਉੱਤੇ ਲੱਗੀ ਮਾਮੂਲੀ ਜਿਹੀ ਸੱਟ ਫਿਲਹਾਲ ਸੁਰੱਖਿਅਤ ਮਹਾਰਾਸ਼ਟਰ ਦੇ ਵਿੱਚ ਸੀਐਮ ਫੜਨਵੀਸ ਨੇ ਜਾਂਚ ਦੇ ਦਿੱਤੇ ਹੁਕਮ ਸੁਖਬੀਰ ਬਾਦਲ ਉੱਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੀ ਗਰਮਾਈ ਸਿਆਸਤ ਬੀਜੇਪੀ ਆਗੂਆਂ ਦੇ ਵੱਲੋਂ ਘਟਨਾ ਦੀ ਸਖ਼ਤ ਨਿੰਦਾ ਜਥੇਦਾਰ ਗੜਗੱਜ ਤੇ ਹਰਮੀਤ ਸਿੰਘ ਕਾਲਕਾ ਤੋਂ ਇਲਾਵਾ ਕਈਆਂ ਨੇ ਜਤਾਈ ਚਿੰਤਾ ਆਪ ਨੇ ਹਮਲੇ ਦੀ ਕੀਤੀ ਨਿੰਦਾ ਤੇ ਨਾਲ ਹੀ ਅਕਾਲੀ ਦਲ ਦੇ ਉੱਤੇ ਚੁੱਕੇ ਵੱਡੇ ਸਵਾਲ ਸੁਖਬੀਰ ਬਾਦਲ ਉੱਤੇ ਹੋਏ ਹਮਲੇ ਤੋਂ ਬਾਅਦ ਪੀਐਮ ਮੋਦੀ ਨੇ ਕੀਤਾ ਹਰਸਿਮਰਤ ਕੌਰ ਬਾਦਲ ਨੂੰ ਫੋਨ ਫੋਨ ਦੇ ਉੱਤੇ ਕੀਤੀ ਗੱਲਬਾਤ ਸਿਹਤ ਦਾ ਲਿਆ ਜਾਇਜ਼ਾ ਹਮਲੇ ਦੇ ਵਿੱਚ ਸੁਖਬੀਰ ਬਾਦਲ ਦੇ ਹੱਥ ਉੱਤੇ ਲੱਗੀ ਸੀ ਸੱਟ ਹਾਲਤ ਸਥਿਰ ਮਹਾਰਾਸ਼ਟਰ ਸਰਕਾਰ ਨੇ ਜਾਂਚ ਕੀਤੀ ਸ਼ੁਰੂ

0: ਸੁਖਬੀਰ ਬਾਦਲ ਉੱਤੇ ਹਮਲੇ ਮਗਰੋਂ ਮਜੀਠੀਆ ਦਾ ਵੱਡਾ ਪਿਆਰ ਮਜੀਠੀਆ ਦੀ ਮੰਗ ਮਾਮਲੇ ਦੀ ਸੀਬੀਆਈ ਜਾਂਚ ਹੋਵੇ ਪਿਛਲੇ ਹਮਲੇ ਦੇ ਵਿੱਚ ਕਾਰਵਾਈ ਨਾ ਹੋਣ ਉੱਤੇ ਪੰਜਾਬ ਪੁਲਿਸ ਦੇ ਵਿੱਚ ਚੁੱਕੇ ਸਵਾਲ ਅੰਬਾਲਾ ਦੇ ਵਿੱਚ ਸਿੱਖ ਸੰਗਤ ਦਾ ਪ੍ਰਦਰਸ਼ਨ ਹਾਲਾਤ ਬਣੇ ਤਣਾਅਪੂਰਨ ਜੀਟੀ ਰੋਡ ਦੇ ਉੱਤੇ ਪ੍ਰਦਰਸ਼ਨਕਾਰੀਆਂ ਨੇ ਲਗਾਇਆ ਜਾਮ ਪੁਲਿਸ ਨੇ ਛੱਡੇ ਅਥਰੂ ਗੈਸ ਦੇ ਗੋਲੇ ਮੌਕੇ ਦੇ ਉੱਤੇ ਮੱਚੀ ਭਗਦੜ ਗੁਰਸਿਮਰਤ ਮੰਡ ਦੇ ਉੱਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਛਿੜਿਆ ਵਿਵਾਦ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦਾ ਮੁੱਦਾ ਮੁੜ ਗਰਮਾਇਆ ਸੀਐਮ ਆਉਣ ਤੋਂ ਬਾਅਦ ਰਵਨੀਤ ਬਿੱਟੂ ਨੇ ਵੀ ਰਾਜਪਾਲ ਦੇ ਨਾਲ ਕੀਤੀ ਮੁਲਾਕਾਤ ਇੱਕ ਦਿਨ ਦੀ ਪੈਰੋਲ ਦੀਆਂ ਖ਼ਬਰਾਂ ਦਾ ਬਿੱਟੂ ਦੇ ਵੱਲੋਂ ਕੀਤਾ ਗਿਆ ਖੰਡਨ ਇਆਲੀ ਦੀ ਮੰਗ ਘੱਟੋ ਘੱਟ 10 ਦਿਨ ਦੀ ਪੈਰੋਲ ਦਿੱਤੀ ਜਾਵੇ
1: ਸੋ ਇਹ ਸੀਗੇ ਜੀ ਕੁਛ ਇੱਕ ਖ਼ਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਸੁਣੀਆਂ ਤੇ ਇਹਦੇ ਨਾਲ ਨਾਲ ਕੱਲ 14 ਅਗਸਤ ਨੂੰ ਪਾਕਿਸਤਾਨ ਦੀ ਇੰਡੀਪੈਂਡੈਂਸ ਦੀ ਗੱਲਬਾਤ ਕੀਤੀ ਗਈ ਬਟ ਉਸ ਤੋਂ ਇਲਾਵਾ ਕੱਲ ਸ਼ਾਮ ਨੂੰ ਵੈਲਰੀਨ ਵੱਲੋਂ ਵੀ ਲੋਟਸ ਦੇ ਅੰਦਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿੱਥੇ ਕਿ ਡਿਨਰ ਐਂਡ ਡਾਂਸ ਐਂਡ ਮਿਊਜ਼ਿਕ ਜਿਹੜਾ ਹੋਏਗਾ ਬਟ ਇਸ ਤੋਂ ਇਲਾਵਾ ਪਰਸੋਂ ਨੂੰ ਜਿਹੜਾ ਉਹ ਇੰਡੀਪੈਂਡੈਂਸ ਡੇ ਆਫ ਇੰਡੀਆ ਸੈਲੀਬ੍ਰੇਟ ਕੀਤਾ ਜਾਏਗਾ ਲੋਟ 6 ਦੇ ਵਿੱਚ ਸਵੇਰੇ 11 ਵਜੇ ਤੋਂ ਲੈ ਕੇ ਅਤੇ ਔਨਵਰਡ ਜਿਹੜਾ ਉਹ ਪ੍ਰੋਗਰਾਮ ਚੱਲਣਗੇ ਅਤੇ ਉਸ ਤੋਂ ਬਾਅਦ ਸ਼ਾਮ ਨੂੰ ਵੀ ਇੱਕ ਪ੍ਰੋਗਰਾਮ ਜਿਹੜਾ ਜੀ ਇਹ ਇੰਡੀਪੈਂਡੈਂਸ ਡੇ ਦਾ ਰੱਖਿਆ ਗਿਆ ਜੈਨਸਿਸ ਸੈਂਟਰ ਦੇ ਅੰਦਰ ਜਿੱਥੇ ਤੁਸੀਂ ਪਹੁੰਚ ਕੇ ਅਤੇ ਇੰਡੀਆ ਦੀ ਇੰਡੀਪੈਂਡੈਂਸ ਡੇ ਜਿਹੜਾ ਉੱਥੇ ਵੀ ਮਨਾ ਸਕਦੇ ਹੋ ਅਤੇ ਹੋਰ ਵੀ ਜਗ੍ਹਾ ਜਗ੍ਹਾ ਦੇ ਉੱਤੇ ਪ੍ਰੋਗਰਾਮ ਜਿਹੜੇ ਹੋਣਗੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਤੁਹਾਡੇ ਕੋਲ ਵੀ ਕੋਈ ਖਬਰ ਜਾਂ ਗੱਲਬਾਤ ਹੋਵੇ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ 4034000203 'ਤੇ ਅੱਜ ਦਾ ਪ੍ਰੋਗਰਾਮ ਜਿਹੜਾ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਅਤੇ ਕੱਲ੍ਹ ਨੂੰ ਫਿਰ ਮਿਲਾਂਗੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਮੈਂ ਰਜੇਸ਼ ਤੁਹਾਡਾ ਦੋਸਤ ਅਤੇ ਹੋਸਟ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ ਜੀ ਥੈਂਕ ਯੂ
2: The time is 8 p.m. You are listening to Fairchild Radio CHKF FM 94.7, a multicultural radio station in Calgary.

नमस्कार आदाब सत श्री अकाल हेलो दोस्तों हाजिर है जी थोड़ी दोस्त कुलविंदर कुकी लेके प्रोग्राम सुरसंगम लाइव विद कुकी ये प्रोग्राम चलेगा जी ठीक 9 बजे तक ते इस प्रोग्राम दे विच कुछ गल्लां बातां होणगियां गीत संगीत होएगा इस प्रोग्राम दे स्पॉन्सर ने जी सोनिक इंश्योरेंस अल्बर्टा विच जेकर ट्रकां दी इंश्योरेंस तुसी लैणी चाहुंदे हो बेस्ट रेट ते ਤੇ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੋਜਾ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਟਰੱਕ ਓਨਰ ਓਪਰੇਟਰ ਹੋ ਜਾਂ ਤੁਹਾਡੀ ਟਰੱਕਾਂ ਦੀ ਕੰਪਨੀ ਹੈ ਤੇ ਬੜੇ ਹੀ ਸਸਤੇ ਰੇਟਾਂ ਤੇ ਤੁਸੀਂ ਇਹਨਾਂ ਕੋਲੋਂ ਇੰਸ਼ੋਰੈਂਸ ਲੈ ਸਕਦੇ ਹੋ ਇਹਨਾਂ ਦਾ ਫੋਨ ਨੰਬਰ ਹੈ ਜੀ 5878312108 ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ YYC ਹੋਮ ਕੇਅਰ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਨੇ ਜਿਨ੍ਹਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਤੁਹਾਡਾ ਹੈ ਤੇ ਤੁਸੀਂ ਕੋਈ ਹੈਲਥ ਕੇਅਰ ਐਸੀ ਲੱਭ ਰਹੇ ਹੋ ਜਿਹਦੇ ਵਿੱਚ ਤੁਹਾਡੀ ਆਪਣੀ ਲੈਂਗੁਏਜ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਗੱਲਬਾਤ ਕਰਦੇ ਹੋਣ ਤੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਕੇਅਰ ਵੀ ਪ੍ਰੋਵਾਈਡ ਕਰਦੇ ਹੋਣ ਤੇ ਤੁਸੀਂ ਸੰਪਰਕ ਕਰੋ ਜੀ ਵੀਰਪਾਲ ਕੌਰ ਢਾਡੂਰਾ ਦੇ ਨਾਲ ਸੋ ਇਹਨਾਂ ਦੀ ਕੰਪਨੀ YYC ਹੋਮ ਕੇਅਰ ਜੋ ਤੁਹਾਡੇ ਘਰ ਦੇ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਏਗਾ ਆਪਣੀ ਬੋਲੀ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਹੋਰਾਂ ਨੂੰ ਸੰਪਰਕ ਕਰੋ 8257600983 ਤੇ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਓਐਸਐਸ ਮੈਡੀਕਲ ਸੋ ਨਾਰਥ ਈਸਟ ਵਿੱਚ ਇਹਨਾਂ ਦੀ ਲੋਕੇਸ਼ਨ ਹੈ ਜੀ ਸਨਰਿਜ ਏਰੀਆ ਦੇ ਵਿੱਚ ਇਹ ਕਲੀਨਿਕ ਖੁੱਲਿਆ ਹੈ ਸੋ ਇਹਨਾਂ ਕੋਲ ਅਪੁਆਇੰਟਮੈਂਟ ਜਿਹੜੀ ਹੈ ਉਹ ਲੈਣ ਦੀ ਵੀ ਜ਼ਰੂਰਤ ਨਹੀਂ ਹੈ ਸੋ ਐਕਸਪਰਟਸ ਡਾਕਟਰਸ ਨੇ ਇਹਨਾਂ ਦੇ ਕੋਲ 5876174696 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਮਰਸਡੀਜ਼ ਬੈਂਸ ਸੋ ਇਹਨਾਂ ਦੀ ਕੈਲਗਰੀ ਦੇ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਜਿਹੜੀ ਹੈ ਉਹ ਕੰਟਰੀ ਹਿਲਸ ਦੇ ਉੱਪਰ ਹੈ ਕੰਟਰੀ ਹਿਲਸ ਤੇ ਮਰਸਡੀਜ਼ ਬੈਂਸ ਦਾ ਵੱਡਾ ਸ਼ੋਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲਸ ਲੈ ਸਕਦੇ ਹੋ ਗੌਰਵ ਸ਼ਰਮਾ ਹੋਰਾਂ ਦੇ ਨਾਲ ਸੰਪਰਕ ਕਰੋ 403-903-6657 ਮਰਸਡੀਜ਼ ਬੈਂਸ ਕੰਟਰੀ ਹਿਲਸ ਤੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਮਦਦ ਕਰ ਰਹੇ ਨੇ ਜੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਜੀ ਹਰਪਿੰਦਰ ਸਿੱਧੂ ਜੀ ਤੇ ਲਵਪ੍ਰੀਤ ਸਿੱਧੂ ਦੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਇੰਸ਼ੋਰੈਂਸ ਜਿਹੜੀ ਚਾਹੀਦੀ ਹੈ ਸੋ ਇਹ ਬਹੁਤ ਸਾਰੀਆਂ ਸਰਵਿਸ

ਇਸ ਪ੍ਰੋਵਾਈਡ ਕਰਦੇ ਨੇ ਜਿਨ੍ਹਾਂ ਦੇ ਵਿੱਚ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਹੋਰ ਮੋਰਗੇਜ ਇੰਸ਼ੋਰੈਂਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਰਵਿਸਿਸ ਨੇ ਇਹਨਾਂ ਕੋਲ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਜੀ 403-404-3500 ਮਦਰ ਇੰਡੀਆ ਰੈਸਟੋਰੈਂਟ ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਸੋ ਮਦਰ ਇੰਡੀਆ ਰੈਸਟੋਰੈਂਟ ਸਾਊਥ ਇੰਡੀਅਨ ਕੁਜ਼ੀਨ ਸਿਟੀ ਦਾ ਬਹੁਤ ਹੀ ਵਧੀਆ ਰੈਸਟੋਰੈਂਟ ਹੈ ਜਿੱਥੇ 24 ਘੰਟੇ ਸੱਤੋ ਦਿਨ ਜਿਹੜਾ ਡਾਇਨਿੰਗ ਜਿਹੜਾ ਚੱਲਦਾ ਹੈ ਜੀ ਇਹਨਾਂ ਕੋਲ ਬ੍ਰੇਕਫਾਸਟ ਤੋਂ ਲੈ ਕੇ ਜਿਹੜਾ ਸ਼ਾਮ ਦੇ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ ਸੋ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਆਰਡਰ ਕਰਨਾ ਹੈ ਪਾਰਟੀ ਹੈ ਕੁਛ ਵੀ ਤੁਸੀਂ ਖਾਣਾ ਆਰਡਰ ਕਰਨਾ ਹੈ ਦੇਸੀ ਘੋ ਦੇ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਜਿਹੜੀਆਂ ਨੇ ਉਹ ਇਹਨਾਂ ਕੋਲ ਅਵੇਲੇਬਲ ਹੁੰਦੀਆਂ ਨੇ 403-936-7077 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪ੍ਰੋਗਰਾਮ ਦੇ ਆਖਰੀ ਸਪੋਂਸਰ ਨੇ ਜੀ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ ਨਾਰਥ ਈਸਟ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਪਿਕਸਲ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ ਕੋਈ ਵੀ ਵੀਜ਼ਾ ਤੁਸੀਂ ਲਵਾਉਣਾ ਹੈ OCI ਲੈਣੀ ਹੈ USA ਵੀਜ਼ਾ ਜਾਂ ਕਿਸੇ ਵੀ ਕਿਸਮ ਦੀ ਗਵਰਨਮੈਂਟ ID ਦੇ ਲਈ ਤੁਹਾਨੂੰ ਫੋਟੋ ਚਾਹੀਦੀ ਹੈ ਤਾਂ ਤੁਸੀਂ ਇਹਨਾਂ ਕੋਲ ਸਿਰਫ $7 ਦੇ ਵਿੱਚ ਫੋਟੋ ਬਣਵਾ ਸਕਦੇ ਹੋ ਟੋਪ ਕੁਆਲਿਟੀ ਦਾ ਕੰਮ ਕਰਦੇ ਨੇ ਸਵਾਨਾ ਬਾਜ਼ਾਰ ਦੇ ਵਿੱਚ ਫੈਮਿਲੀ ਫੋਟੋਜ਼ ਬੇਬੀ ਫੋਟੋਜ਼ ਜਾਂ ਫਿਰ ਬਿਜ਼ਨਸ ਪੋਰਟਰੇਟਸ ਵੀ ਤੁਸੀਂ ਇਹਨਾਂ ਕੋਲੋਂ ਬਣਵਾ ਸਕਦੇ ਹੋ ਫੋਟੋ ਪ੍ਰਿੰਟਿੰਗ ਵੀ ਬਹੁਤ ਵਧੀਆ ਕਰਦੇ ਨੇ ਨਾਲ ਦੀ ਨਾਲ ਹੀ ਤੁਹਾਨੂੰ ਫੋਟੋ ਪ੍ਰਿੰਟ ਕਰਕੇ ਵੀ ਦੇ ਸਕਦੇ ਨੇ ਫੋਨ ਨੰਬਰ ਹੈ ਜੀ 403-947-0060 ਪਿਕਸਲ ਫੋਟੋ ਸਟੂਡੀਓ ਸੋ ਇਹ ਤੇ ਸਨ ਜੀ ਸਾਡੇ ਸਪੋਂਸਰਸ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ ਸੋ ਗੱਲਾਂ ਬਾਤਾਂ ਹੋਣਗੀਆਂ ਜੀ ਔਰ ਗੀਤ ਸੰਗੀਤ ਹੋਏਗਾ ਕਿਉਂਕਿ ਕਹਿੰਦੇ ਨੇ ਕਿ ਗੀਤ ਸੰਗੀਤ ਜਿਹੜਾ ਹੁੰਦਾ ਆ ਮਿਊਜ਼ਿਕ ਰੂਹ ਦੀ ਖੁਰਾਕ ਹੁੰਦਾ ਹੈ ਅਤੇ ਜਿਹੜੇ ਲੋਕ ਮਿਊਜ਼ਿਕ ਸੁਣਦੇ ਨੇ ਜਾਂ ਜਿਨ੍ਹਾਂ ਦਾ ਪੈਸ਼ਨ ਮਿਊਜ਼ਿਕ ਹੁੰਦਾ ਉਹ ਕਹਿੰਦੇ ਨੇ ਕਿ ਜਿਹੜੇ ਜ਼ਿਆਦਾ ਦੇਰ ਤੱਕ ਜਵਾਨ ਰਹਿੰਦੇ ਨੇ ਕਿਉਂਕਿ ਦੇਖੋ ਇਨਸਾਨ ਜਵਾਨ ਰਹੇਗਾ ਕਿਉਂਕਿ ਜਦੋਂ ਖੁਸ਼ ਰਹੇਗਾ ਤਾਂ ਉਹ ਜਵਾਨ ਵੀ ਰਹੇਗਾ ਉਹ ਜਿਹੜਾ ਆਪਣੇ ਆਪ ਦੇ ਵਿੱਚ ਵੀ ਰਹੇਗਾ ਕਿਉਂਕਿ ਖੁਸ਼ੀ ਜਿਹੜੀ ਹੈ ਉਹ ਤੁਹਾਡੀ ਉਮਰ ਨੂੰ ਵਧਾ ਦਿੰਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਅਸੀਂ ਕਈ ਵਾਰ ਦੇਖਦੇ ਹਾਂ ਕਿ ਕਈ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਉਮਰ ਭਾਵੇਂ ਥੋੜ੍ਹੀ ਜਿਹੀ ਹੁੰਦੀ ਹੈ ਜ਼ਿਆਦਾ ਪਰ ਉਹ ਜਵਾਨ ਨਜ਼ਰ ਆਉਂਦੇ ਨੇ ਆਪਣੀ ਉਮਰ ਦੇ ਨਾਲੋਂ ਜ਼ਿਆਦਾ ਉਹਦਾ ਰਾਜ਼ ਕੀ ਹੁੰਦਾ ਉਹਦੇ ਬਹੁਤ ਸਾਰੇ ਰਾਜ਼ ਹੁੰਦੇ ਨੇ ਪਹਿਲਾਂ ਤਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮਿਊਜ਼ਿਕ ਜਿਹੜਾ ਲੋਕ ਮਿਊਜ਼ਿਕ ਦੇ ਨਾਲ ਅਟੈਚ ਰਹਿੰਦੇ ਨੇ ਹਾਲਾਤ ਚਾਹੇ ਕਿਸੇ ਵੀ ਤਰ੍ਹਾਂ ਦੇ ਹੋਣ ਫਿਰ ਵੀ ਮਿਊਜ਼ਿਕ ਸੁਣਦੇ ਨੇ ਆਪਣੇ ਆਪ ਨੂੰ ਖੁਸ਼ ਰੱਖਦੇ ਨੇ ਆਪਣੇ ਆਪ ਨੂੰ ਡਾਈਵਰਟ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਮਿਊਜ਼ਿਕ ਜਿਹੜਾ ਹੈ ਉਹ ਵਾਕਈ ਰੂਹ ਦੀ ਖੁਰਾਕ ਹੈ ਸੋ ਲਓ ਜੀ ਗੀਤ ਸੁਣਦੇ ਹਾਂ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ

ਹੁਣ ਤੁਸੀਂ ਅੱਗੇ ਸੁਣਿਆ ਜੀ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ 94.7 ਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਸੁਰਸੰਗਮ ਲਾਈਵ ਵਿਦ ਕੁਕੀ ਸਲੋ ਜੀ ਮੌਸਮ ਸੰਬੰਧੀ ਤੁਹਾਨੂੰ ਜਾਣਕਾਰੀ ਦੇ ਦਈਏ ਜੀ ਇਸ ਵੇਲੇ 11 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਜੀ ਕੈਲਗਰੀ ਸ਼ਹਿਰ ਦਾ ਹਲਕੀ ਤੋਂ ਦਰਮਿਆਨੀ ਬੱਦਲਵਾਈ ਜਿਹੜੀ ਹੈ ਉਹ ਹੋਈ ਪਈ ਹੈ ਔਰ ਦਰਮਿਆਨੀ ਵਰਖਾ ਇਸ ਵੇਲੇ ਚੱਲ ਰਹੀ ਹੈ ਜੀ ਔਰ ਰਾਤ ਸਾਰੀ ਬਾਰਿਸ਼ ਹੁੰਦੀ ਰਹਿਣ ਦੀ ਸੰਭਾਵਨਾ ਹੈ ਕੱਲ ਸਵੇਰ ਨੂੰ ਟੈਂਪਰੇਚਰ ਰਹੇਗਾ ਜੀ ਵੱਧ ਤੋਂ ਵੱਧ 16 ਡਿਗਰੀ ਤੇ ਘੱਟ ਤੋਂ ਘੱਟ 9 ਡਿਗਰੀ ਸੈਲਸੀਅਸ ਤੇ ਬੱਦਲਵਾਈ ਰਹੇਗੀ ਨਾਲ ਦੀ ਨਾਲ ਬਾਰਿਸ਼ ਹੁੰਦੀ ਰਹੇਗੀ ਸ਼ਨੀਵਾਰ ਨੂੰ 19 ਡਿਗਰੀ ਟੈਂਪਰੇਚਰ ਰਹਿਣਾ ਜੀ ਔਰ ਵੱਧ ਤੋਂ ਵੱਧ ਟੈਂਪਰੇਚਰ 19 ਡਿਗਰੀ ਤੇ ਘੱਟ ਤੋਂ ਘੱਟ ਟੈਂਪਰੇਚਰ ਰਹੇਗਾ ਜੀ 10 ਡਿਗਰੀ ਸੈਲਸੀਅਸ ਸੋ ਇਸੇ ਤਰ੍ਹਾਂ ਹੀ 16 ਤਰੀਕ ਨੂੰ ਯਾਨੀ ਕਿ ਐਤਵਾਰ ਨੂੰ 22 ਡਿਗਰੀ ਸੈਲਸੀਅਸ ਟੈਂਪਰੇਚਰ ਹਲਕੀ ਤੋਂ ਦਰਮਿਆਨੀ ਜਿਹੜੀ ਉਹ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜੀ ਇਹ ਤੇ ਸੀ ਜੀ ਮੌਸਮ ਦਾ ਹਾਲ ਤਿਲਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਹੈ ਜੀ ਬਹੁਤ ਹੀ ਖੂਬਸੂਰਤ ਗੀਤ ਬੱਬੂ ਮਾਨ ਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ ਚ

ਹੁਣ ਤੁਸੀਂ ਇਹ ਗੀਤ ਸੁਣਿਆ ਜੀ ਬੱਬੂ ਮਾਨ ਤੇ ਅਲਕਾ ਯਾਗਨਿਕ ਦੀ ਆਵਾਜ਼ਾਂ ਦੇ ਵਿੱਚ ਰੇਡੀਓ ਸੁਰ ਸੰਗਮ ਤੋਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜੀ ਸੁਰ ਸੰਗਮ ਲਾਈਵ ਵਿਦ ਕੁਕੀ ਮੇਰਾ ਤੇ ਤੁਹਾਡਾ ਸਾਥ ਰਹਿਣਾ ਹੈ ਜੀ ਜਨਾਬ ਇਸ ਪ੍ਰੋਗਰਾਮ ਦੇ ਵਿੱਚ ਠੀਕ 9 ਵਜੇ ਤੱਕ ਜੇਕਰ ਤੁਸੀਂ ਰੇਡੀਓ ਸੁਰ ਸੰਗਮ ਤੇ ਕੋਈ ਐਡ ਪਾਉਣੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਵਧਾਉਣ ਦੇ ਲਈ ਤੇ ਤੁਸੀਂ ਸੁਰ ਸੰਗਮ ਦੀ ਐਡਵਰਟਾਈਜ਼ਮੈਂਟ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ

ਸੋ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਿ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੇ ਆਪਣੀ ਉਮਰ ਦੇ ਨਾਲੋਂ ਵੱਧ ਜਵਾਨ ਲੱਗਦੇ ਨੇ, ਯਾਨੀ ਕਿ ਉਮਰ ਉਹਨਾਂ ਦੀ ਜ਼ਿਆਦਾ ਹੁੰਦੀ ਹੈ ਬਟ ਉਹ ਜਵਾਨ ਲੱਗਦੇ ਨੇ, ਉਹ ਆਪਣੀ ਉਮਰ ਦੇ ਮੁਤਾਬਿਕ ਓਨੇ ਬਜ਼ੁਰਗ ਨਹੀਂ ਲੱਗਦੇ ਜਾਂ ਓਨੀ ਉਮਰ ਦੇ ਅਧਖੜ ਨਹੀਂ ਲੱਗਦੇ। ਉਹਦੇ ਵਿੱਚ ਬਹੁਤ ਸਾਰੇ ਰਾਜ਼ ਹੁੰਦੇ ਨੇ। ਇੱਕ ਤਾਂ ਇਹ ਕਿ ਜਿਹੜੀ ਸਾਡੀ ਬਾਹਰੀ ਦਿੱਖ ਹੁੰਦੀ ਹੈ ਨਾ, ਉਹ ਸਾਡੀ ਅੰਦਰੂਨੀ ਭਾਵਨਾਵਾਂ ਨੂੰ ਉਜਾਗਰ ਕਰਦੀ ਹੈ। ਜਿਹੜਾ ਮਨੁੱਖ ਅੰਦਰੋਂ ਪੋਜ਼ਿਟਿਵ ਰਹਿੰਦਾ ਹੈ, ਜਿਹੜਾ ਇਨਸਾਨ ਅੰਦਰੋਂ ਖੁਸ਼ ਰਹਿੰਦਾ ਹੈ, ਤੇ ਉਹਦੀ ਬਾਹਰੀ ਦਿੱਖ ਜਿਹੜੀ ਹੈ ਨਾ, ਉਹ ਵਾਕਈ ਦੂਸਰਿਆਂ ਨੂੰ ਪ੍ਰਭਾਵਿਤ ਕਰਦੀ ਹੈ। ਕਿਉਂਕਿ ਸਾਡੀ ਬਾਡੀ ਜਿਹੜੀ ਹੈ ਉਹ 70% ਵਾਟਰ ਹੈ, ਪਾਣੀ ਹੈ, ਤੇ ਪਾਣੀ ਜਿਹੜਾ ਸਭ ਤੋਂ ਵੱਧ ਸੈਂਸਿਟਿਵ ਜਿਹੜਾ ਚੀਜ਼ ਹੈ, ਕਿਉਂਕਿ ਪਾਣੀ ਦੀ ਸੈਂਸਿਟੀਵਿਟੀ ਸਭ ਤੋਂ ਵੱਧ ਹੈ। ਔਰ ਜੇਕਰ ਪਾਣੀ ਜਿਹੜਾ ਹੈ ਉਹ ਪ੍ਰਭਾਵ ਪਾਉਂਦਾ ਹੈ ਸਾਡੀ ਬਾਡੀ ਦੇ ਉੱਤੇ, ਕਿਉਂਕਿ ਇਮੋਸ਼ਨਸ ਜਿਹੜੇ ਨੇ ਨਾ ਉਹ ਸਾਡੀ ਬਾਡੀ ਦੇ ਉੱਤੇ ਪ੍ਰਭਾਵ ਪਾਉਂਦੇ ਨੇ। ਅਸੀਂ ਕਿਸ ਤਰ੍ਹਾਂ ਦੇ ਇਮੋਸ਼ਨਸ ਲੈ ਕੇ ਚੱਲਦੇ ਹਾਂ ਸਾਰਾ ਦਿਨ, ਜੇਕਰ ਅਸੀਂ ਨਫ਼ਰਤ ਲੈ ਕੇ ਚੱਲਦੇ ਹਾਂ ਤਾਂ ਸਾਡੀ ਬਾਡੀ ਉਸੇ ਤਰ੍ਹਾਂ ਹੀ ਵਾਈਬ੍ਰੇਟ ਕਰੇਗੀ, ਦੂਸਰਿਆਂ ਤੱਕ ਵੀ ਉਸੇ ਤਰ੍ਹਾਂ ਦੀਆਂ ਹੀ ਵਾਈਬ੍ਰੇਸ਼ਨਸ ਜਾਣਗੀਆਂ। ਸੋ ਪੋਜ਼ਿਟਿਵ ਸੋਚਣਾ, ਹਮੇਸ਼ਾ ਪੋਜ਼ਿਟਿਵ ਰਹਿਣਾ, ਹਮੇਸ਼ਾ ਖੁਸ਼ ਰਹਿਣਾ, ਹਮੇਸ਼ਾ ਦੂਸਰਿਆਂ ਦਾ ਭਲਾ ਸੋਚਣਾ, ਇਹ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਅਤੇ ਇਹਦੇ ਨਾਲ ਹੀ ਇਨਸਾਨ ਹਮੇਸ਼ਾ ਪੋਜ਼ਿਟਿਵ ਰਹਿੰਦਾ ਹੈ, ਅਤੇ ਜਦੋਂ ਇਨਸਾਨ ਪੋਜ਼ਿਟਿਵ ਰਹਿੰਦਾ ਹੈ ਤਾਂ ਫਿਰ ਉਹਦੇ ਆਲੇ ਦੁਆਲੇ ਸਾਰਾ ਕੁਝ ਪੋਜ਼ਿਟਿਵ ਹੀ ਹੁੰਦਾ ਹੈ, ਦੂਸਰਿਆਂ ਤੱਕ ਜਿਹੜੀਆਂ ਉਹਦੀਆਂ ਵਾਈਬ੍ਰੇਸ਼ਨਸ ਜਾਂਦੀਆਂ ਨੇ ਉਹ ਵੀ ਪੋਜ਼ਿਟਿਵ ਹੀ ਹੁੰਦੀਆਂ ਨੇ। ਸੋ ਇੱਕ ਤਾਂ ਇਹ ਮੰਤਰ ਹੈ ਜੀ ਜ਼ਿੰਦਗੀ ਨੂੰ ਜਿਉਣ ਦਾ, ਕਿ ਤੁਸੀਂ ਜ਼ਿੰਦਗੀ ਨੂੰ ਜ਼ਿੰਦਾ ਦਿਲੀ ਦੇ ਨਾਲ ਜਿਓ ਅਤੇ ਆਪਣੀ ਉਮਰ ਨੂੰ ਵਧਾਓ। ਪ੍ਰੋਗਰਾਮ ਦਾ ਅਗਲਾ ਗੀਤ ਬਹੁਤ ਹੀ ਖੂਬਸੂਰਤ ਗੀਤ ਹੈ ਜੀ, ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਇਹ ਗੀਤ ਹੈ, ਅਤੇ ਇਹ ਗੀਤ ਸੁਣਦੇ ਹਾਂ। ਪ੍ਰੋਗਰਾਮ ਇਸ ਵੇਲੇ ਤੁਸੀਂ ਸੁਣ ਰਹੇ ਹੋ ਜੀ ਸੁਰਸੰਗਮ ਲਾਈਵ ਵਿਦ ਕੁਕੀ।

ਹੁਣ ਤੁਸੀਂ ਗੀਤ ਸੁਣਿਆ ਜੀ ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ ਤੇ ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਸੁਰ ਸੰਗਮ ਲਾਈਵ ਵਿਦ ਕੁਕੀ ਤੇ ਇਹ ਪ੍ਰੋਗਰਾਮ ਚੱਲੇਗਾ ਜੀ ਠੀਕ 9 ਵਜੇ ਤੱਕ ਕੁਝ ਗੱਲਾਂ ਬਾਤਾਂ ਹੋਣਗੀਆਂ ਗੀਤ ਸੰਗੀਤ ਹੋਏਗਾ

ਸੋ ਜੇਕਰ ਰੇਡੀਓ ਸੁਰਸੰਗਮ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਪਾਉਣੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਵਧਾਉਣ ਦੇ ਲਈ ਤੇ ਤੁਸੀਂ ਰੇਡੀਓ ਸੁਰਸੰਗਮ ਦੀ ਐਡਵਰਟਾਈਜ਼ਮੈਂਟ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਵਾਕਈ ਦੋਸਤੋ ਜਿਹੜੀ ਸਕਾਰਾਤਮਕ ਸੋਚ ਹੁੰਦੀ ਹੈ ਇਨਸਾਨ ਦੀ ਤੇ ਪਿਆਰ ਦੀ ਭਾਵਨਾ ਵਾਲਾ ਇਨਸਾਨ ਜਿਹੜਾ ਹੈ ਉਹ ਵੱਧ ਜਿਉਂਦਾ ਹੈ ਕਿਉਂਕਿ ਜਦੋਂ ਸੋਚ ਪੋਜ਼ਿਟਿਵ ਹੁੰਦੀ ਹੈ ਤੇ ਦਿਲ ਦੇ ਵਿੱਚ ਸਿਰਫ ਭਾਵਨਾਵਾਂ ਪਿਆਰ ਦੀਆਂ ਹੁੰਦੀਆਂ ਨੇ ਨਫ਼ਰਤ ਦੀਆਂ ਨਹੀਂ ਤੇ ਫਿਰ ਉਹ ਇਨਸਾਨ ਪੋਜ਼ਿਟਿਵ ਹੀ ਰਹਿੰਦਾ ਹੈ ਉਹਦਾ ਪੋਜ਼ਿਟਿਵ ਹੋਣਾ ਲਾਜ਼ਮੀ ਹੁੰਦਾ ਹੈ ਤੇ ਉਹੀ ਇਨਸਾਨ ਹੁੰਦਾ ਜਿਸ ਨੂੰ ਸਾਰੇ ਪਿਆਰ ਕਰਦੇ ਨੇ ਕਿਉਂਕਿ ਨਫ਼ਰਤ ਤੋਂ ਬਿਨਾਂ ਜੋ ਇਨਸਾਨ ਹੁੰਦਾ ਨਾ ਉਹ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਉਹ ਆਪਣੀ ਜਗ੍ਹਾ ਬਣਾ ਸਕਦਾ ਹੈ ਸੋ ਨਫ਼ਰਤ ਦੀਆਂ ਭਾਵਨਾਵਾਂ ਜਦੋਂ ਇਨਸਾਨ ਛੱਡ ਜਾਂਦਾ ਤੇ ਫਿਰ ਉਸ ਦੀ ਅੰਦਰੂਨੀ ਸ਼ਕਤੀ ਜਿਹੜੀ ਹੈ ਉਹ ਵੱਧਦੀ ਹੈ ਉਹਦੀ ਜੀਵਨ ਸ਼ਕਤੀ ਵੱਧਦੀ ਹੈ ਕਿਉਂਕਿ ਪਿਆਰ ਦੀ ਭਾਵਨਾ ਜਿਹੜੀ ਹੁੰਦੀ ਹੈ ਉਹ ਤੁਹਾਡੀ ਜੀਵਨ ਸ਼ਕਤੀ ਨੂੰ ਵਧਾਉਂਦੀ ਹੈ ਤੇ ਲਓ ਜੀ ਅਗਲਾ ਗੀਤ ਸੁਣਦੇ ਹਾਂ ਰਾਜਵੀਰ ਜਵੰਦਾ ਦੀ ਆਵਾਜ਼ 'ਚ

ਤੂੰ ਸੋਨੇ ਵਿੱਚ ਸਾਰੀ ਗੱਭਰੂ ਨੀ ਇੱਕ ਬੱਲੀਏ ਜਨੂਨ ਪਿਆਰ ਦਾ ਤੂੰ ਜੀ ਕਰੇ ਸਰਦਾਰੀ ਗੱਭਰੂ ਨੀ ਇੱਕ ਬੱਲੀਏ ਜਨੂਨ ਪਿਆਰ ਦਾ ਇਹ ਗੀਤ ਸੀ ਜੀ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ ਤੇ ਦੋਸਤੋ 94.7 ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸੁਰ ਸੰਗਮ ਪ੍ਰੋਗਰਾਮ ਹੈ ਜੀ ਸੁਰ ਸੰਗਮ ਲਾਈਵ ਵਿਦ ਕੁਕੀ ਤੇ ਮੈਂ ਹਾਂ ਤੁਹਾਡੀ ਦੋਸਤ ਕੁਲਵਿੰਦਰ ਕੁਕੀ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾ ਰਹੇ ਨੇ ਸੋਨਿਕ ਇੰਸ਼ੋਰੈਂਸ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਬੈਸਟ ਰੇਟਸ ਦੇ ਉੱਤੇ ਤੇ ਮਾਨਸ ਪਹੂਜਾ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ 587-832-1208 ਤੇ ਯਾਨੀ ਕਿ 587-832-1208 ਤੇ ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਵਾਈ ਵਾਈ ਸੀ ਹੋਮ ਕੇਅਰ ਸੋ ਬਜ਼ੁਰਗਾਂ ਦੀ ਘਰ ਦੇ ਵਿੱਚ ਹੀ ਦੇਖਭਾਲ ਜੇਕਰ ਤੁਸੀਂ ਵਧੀਆ ਕੰਪਨੀ ਤੋਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀਰਪਾਲ ਟਾਟ ਹੋਰਾਂ ਦੇ ਨਾਲ ਸੰਪਰਕ ਕਰੋ 8257600983 ਤੇ ਓਐਸਐਸ ਸਮਾਈਲ ਮੈਡੀਕਲ ਸੋ ਕੈਲਗਰੀ ਦੇ ਵਿੱਚ ਸਾਨੇ ਰਿਜ ਏਰੀਆ ਦੇ ਵਿੱਚ ਖੁੱਲ੍ਹ ਗਿਆ ਜੀ ਓਐਸਐਸ ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪੁਆਇੰਟਮੈਂਟ ਵੀ ਲੈਣ ਦੀ ਲੋੜ ਨਹੀਂ ਹੈ 587-617-4696 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮਰਸਡੀਜ਼ ਬੈਂਜ਼ ਤੁਹਾਡੇ ਤੱਕ ਇਹ ਪ੍ਰੋਗਰਾਮ ਪਹੁੰਚਾਉਂਦੇ ਨੇ ਜੀ ਮਰਸਡੀਜ਼ ਬੈਂਜ਼ ਦੀ ਕੈਲਗਰੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਡੀਲਰਸ਼ਿਪ ਹੈ ਉਹ ਕੰਟਰੀ ਹਿਲਸ ਦੇ ਉੱਪਰ ਹੈ ਜੀ ਕੰਟਰੀ ਹਿਲਸ ਮਰਸਡੀਜ਼ ਬੈਂਜ਼ ਤੇ ਗੌਰਵ ਸ਼ਰਮਾ ਹੋਰਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 403-903-6757 ਤੇ ਸੋ ਇਸ ਤੇ ਹੀ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ ਹੈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਹੋਰਾਂ ਨੇ ਸੋ ਇੰਸ਼ੋਰੈਂਸ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਚਾਹੀਦੀ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਮਾਰਗੇਜ ਇੰਸ਼ੋਰੈਂਸ ਦੀਆਂ ਜਿਹੜੀਆਂ ਭਰੋਸੇਮੰਦ ਸਰਵਿਸਿਸ ਦਿੰਦੇ ਨੇ ਸੋ ਇਹਨਾਂ ਦੇ ਨਾਲ ਸੰਪਰਕ ਕਰੋ 403-404-3500 ਤੇ ਯਾਨੀ ਕਿ 403-404-3500 ਤੇ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ 24 ਘੰਟੇ ਸਭ ਤੋਂ ਦਿਨ ਖੁੱਲ੍ਹਾ ਰਹਿੰਦਾ ਹੈ ਦੇਸੀ ਘਿਓ ਦਾ ਬਣਿਆ ਖਾਣਾ ਤੁਸੀਂ ਇਹਨਾਂ ਕੋਲ ਖਾ ਸਕਦੇ ਹੋ 403-936-7777 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪ੍ਰੋਗਰਾਮ ਦੇ ਆਖਰੀ ਸਪੋਂਸਰ ਨੇ ਜੀ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਵਿੱਚ ਉਹਨਾਂ ਦੀ ਲੋਕੇਸ਼ਨ ਹੈ ਸੋ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਕਿਸੇ ਵੀ ਕੰਟਰੀ ਦੀ ਪਾਸਪੋਰਟ ਤੁਸੀਂ ਫੋਟੋ ਜਿਹੜੀ ਕਰਵਾਉਣੀ ਚਾਹੁੰਦੇ ਹੋ ਉਹ SCI ਲੈਣਾ ਚਾਹੁੰਦੇ ਹੋ US ਵੀਜ਼ਾ ਜਾਂ ਕਿਸੇ ਵੀ ਕਿਸਮ ਦੀ ਗੌਰਮੈਂਟ ID ਦੀ ਫੋਟੋ ਤੁਹਾਨੂੰ ਚਾਹੀਦੀ ਹੈ ਅਤੇ ਸਿਰਫ $7 ਦੇ ਵਿੱਚ ਬਣਵਾ ਸਕਦੇ ਹੋ ਸੋ ਵਧੀਆ ਕੁਆਲਿਟੀ ਅਤੇ ਰੇਟ ਵੀ ਇਹਨਾਂ ਦੇ ਬਹੁਤ ਵਧੀਆ ਨੇ ਪਿਕਸਲ ਫੋਟੋ ਸਟੂਡੀਓ ਫੈਮਿਲੀ ਫੋਟੋਜ਼ ਅਤੇ ਬੇਬੀ ਫੋਟੋਜ਼ ਬਿਜ਼ਨਸ ਪੋਰਟਰੇਟਸ ਵੀ ਤੁਸੀਂ ਇਹਨਾਂ ਕੋਲੋਂ ਬਣਵਾ ਸਕਦੇ ਹੋ 403-947-0060 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਜੇਕਰ ਰੇਡੀਓ ਸੁਰ ਸੰਗਮ 'ਤੇ ਤੁਸੀਂ ਕੋਈ ਵੀ ਐਡ ਪਾਉਣੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਵਧਾਉਣ ਦੇ ਲਈ ਤਾਂ ਤੁਸੀਂ ਸੁਰ ਸੰਗਮ ਦੀ ਐਡਵਰਟਾਈਜ਼ਮੈਂਟ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ

ਸੋ ਲਓ ਜੀ ਪ੍ਰੋਗਰਾਮ ਦੇ ਵਿੱਚ ਅਸੀਂ ਅਗਲੇ ਗੀਤ ਵੱਲ ਵਧਦੇ ਹਾਂ ਸੋ ਪ੍ਰੋਗਰਾਮ ਦਾ ਅਗਲਾ ਗੀਤ ਜਿਹੜਾ ਹੈ ਉਹ ਪ੍ਰੀਤ ਬਰਾੜ ਤੇ ਮਿਸ ਪੂਜਾ ਦੀਆਂ ਆਵਾਜ਼ਾਂ ਦੇ ਵਿੱਚ ਹੈ ਲਓ ਜੀ ਸੁਣਦੇ ਹਾਂ ਜੀ ਇਹ ਗੀਤ ਸਮਾਂ ਤੁਹਾਨੂੰ ਦੱਸਦੀ ਹੈ ਜੀ ਇਸ ਵੇਲੇ ਸਮਾਂ ਹੋ ਚੁੱਕਾ ਹੈ 8:40 ਦਾ ਤੇ ਥੋੜਾ ਜਿਹਾ ਸਮਾਂ ਸਾਡੇ ਕੋਲ ਹੋਰ ਬਾਕੀ ਰਹਿ ਗਿਆ ਜੀ ਇਸ ਪ੍ਰੋਗਰਾਮ ਦੇ ਵਿੱਚ

ਜੀ ਦੀ ਬਰਾੜ ਤੇ ਮਿਸ ਪੂਸਾ ਦੀਆਂ ਆਵਾਜ਼ਾਂ ਦੇ ਵਿੱਚ ਤੇ ਦੋਸਤੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰਸੰਗਮ ਤੇ ਸੁਰਸੰਗਮ ਲਾਈਵ ਵਿਦ ਕੁਕੀ ਸਮਾਂ ਹੋ ਗਿਆ ਜਨਾਬ 8:45 ਦਾ ਥੋੜਾ ਜਿਹਾ ਸਮਾਂ ਸਾਡੇ ਕੋਲ ਹੋਰ ਬਾਕੀ ਰਹਿ ਗਿਆ ਜੀ ਤਕਰੀਬਨ 15 ਮਿੰਟ ਦਾ ਸਮਾਂ ਹੈ

ਸੋ ਇਹਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਗੀਤ ਸੰਗੀਤ ਜਿਹੜਾ ਬਾਕੀ ਰਹਿੰਦਾ ਜੀ ਉਹ ਪੇਸ਼ ਕੀਤਾ ਜਾਏਗਾ। ਗੱਲ ਅਸੀਂ ਕਰ ਰਹੇ ਸਾਂ ਕਿ ਕੁਝ ਲੋਕ ਆਪਣੀ ਉਮਰ ਦੇ ਨਾਲੋਂ ਜ਼ਿਆਦਾ ਜਵਾਨ ਕਿਉਂ ਨਜ਼ਰ ਆਉਂਦੇ ਨੇ, ਔਰ ਉਹਦੇ ਵਿੱਚ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਕਿ ਪੋਜ਼ਿਟਿਵ ਰਹਿਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਹੈ, ਔਰ ਪੋਜ਼ਿਟਿਵ ਰਹਿ ਕੇ ਤੁਸੀਂ ਆਪਣੀਆਂ ਵਾਈਬ੍ਰੇਸ਼ਨਸ ਨੂੰ ਆਪਣੇ ਆਪ ਨੂੰ ਪੋਜ਼ਿਟਿਵਿਟੀ ਦੇ ਵਿੱਚ ਢਾਲ ਸਕਦੇ ਹੋ, ਔਰ ਤੁਹਾਡੇ ਅੰਦਰੋਂ ਜਦੋਂ ਵਾਈਬ੍ਰੇਸ਼ਨ ਪੋਜ਼ਿਟਿਵ ਆਉਂਦੀਆਂ ਨੇ ਤਾਂ ਫਿਰ ਵਾਕਈ ਉਹ ਤੁਹਾਡੀ ਉਮਰ ਨੂੰ ਵਧਾਉਂਦੀਆਂ ਨੇ। ਇੱਕ ਤਾਂ ਇਹ ਹੋ ਗਿਆ, ਦੂਸਰਾ ਇਹ ਕਿ ਉਹ ਲੋਕ ਜ਼ਿਆਦਾ ਜਵਾਨ ਨਜ਼ਰ ਆਉਂਦੇ ਨੇ ਆਪਣੀ ਉਮਰ ਤੋਂ। ਜਿਹੜੇ ਲੋਕ ਹਮੇਸ਼ਾ ਬਲਿਸ ਦੀ ਸਟੇਟ ਦੇ ਵਿੱਚ ਰਹਿੰਦੇ ਨੇ, ਜਿਹੜੇ ਲੋਕ ਹਮੇਸ਼ਾ ਆਨੰਦ ਵਿੱਚ ਰਹਿੰਦੇ ਨੇ, ਹਾਲਾਤ ਚਾਹੇ ਕਿਹੋ ਜਿਹੇ ਵੀ ਹੋਣ ਫਿਰ ਵੀ ਉਹ ਆਪਣੇ ਆਪ ਦੇ ਵਿੱਚ ਮਸਤ ਰਹਿੰਦੇ ਨੇ, ਉਹ ਜ਼ਿਆਦਾ ਆਪਣੇ ਹਾਲਾਤਾਂ ਨੂੰ ਆਪਣੇ ਉੱਤੇ ਭਾਰੂ ਨਹੀਂ ਹੋਣ ਦਿੰਦੇ। ਸੋ ਇਹ ਇਹੋ ਜਿਹੀ ਅਪਰੋਚ ਹੁੰਦੀ ਹੈ ਉਹ ਵੀ ਜਿਹੜਾ ਇਨਸਾਨ ਨੂੰ ਜਿਹੜਾ ਉਹ ਜਲਦੀ ਬੁੱਢਿਆ ਨਹੀਂ ਹੋਣ ਦਿੰਦੀ, ਕਿਉਂਕਿ ਜਦੋਂ ਇਨਸਾਨ ਪਰਮਾਤਮਾ ਤੇ ਭਰੋਸਾ ਕਰਦਾ ਹੈ ਉਸ ਦੇ ਉੱਤੇ ਸਾਰਾ ਕੁਝ ਛੱਡ ਦਿੰਦਾ ਨਾ, ਤੇ ਫਿਰ ਕਿਉਂਕਿ ਅਸੀਂ ਉਹ ਕੁਝ ਕੰਟਰੋਲ ਕਰ ਸਕਦੇ ਹਾਂ ਜਿਹੜਾ ਸਾਡੇ ਕੰਟਰੋਲ ਦੇ ਵਿੱਚ ਹੁੰਦਾ ਹੈ, ਜਿਹੜੀ ਚੀਜ਼ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੈ ਉਸ ਨੂੰ ਛੱਡ ਦੇਣਾ ਹੀ ਜਿਹੜਾ ਉਹ ਵਧੀਆ ਹੁੰਦਾ ਹੈ। ਤੇ ਜਦੋਂ ਅਸੀਂ ਜਿਹੜੀ ਚੀਜ਼ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ ਤੇ ਅਸੀਂ ਉਸ ਨੂੰ ਛੱਡ ਦਿੰਦੇ ਹਾਂ ਤੇ ਉਸ ਨੂੰ ਅਸੀਂ ਪਰਮਾਤਮਾ ਤੇ ਛੱਡ ਦਿੰਦੇ ਹਾਂ ਵੀ ਠੀਕ ਹੈ ਜਿਸ ਤਰ੍ਹਾਂ ਵੀ ਹੋਏਗਾ ਠੀਕ ਹੈ। ਔਰ ਅਜਿਹੇ ਇਨਸਾਨ ਜਿਹੜੇ ਨੇ ਉਹ ਹਮੇਸ਼ਾ ਬਲਿਸ ਸਟੇਟ ਦੇ ਵਿੱਚ ਰਹਿੰਦੇ ਨੇ ਔਰ ਹਮੇਸ਼ਾ ਆਨੰਦ ਦੀ ਜਿਹੜੀ ਸਥਿਤੀ ਦੇ ਵਿੱਚ ਰਹਿੰਦੇ ਨੇ ਹਾਲਾਤ ਚਾਹੇ ਕਿਹੋ ਜਿਹੇ ਵੀ ਹੋਣ। ਸੋ ਇੱਕ ਤਾਂ ਇਹ ਜਿਹੜੀ ਸਥਿਤੀ ਹੈ ਉਹ ਵੀ ਤੁਹਾਡੀ ਉਮਰ ਨੂੰ ਵਧਾਉਂਦੀ ਹੈ। ਗੱਲ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਹਮੇਸ਼ਾ ਹੀ ਆਪਣੇ ਆਪ ਨੂੰ ਕਿਸੇ ਨਾ ਕਿਸੇ ਪਰੇਸ਼ਾਨੀ ਦੇ ਵਿੱਚ ਘੇਰੀ ਰੱਖਦੇ ਹੋ ਤੇ ਫਿਰ ਪਰੇਸ਼ਾਨੀ ਜਿਹੜੀ ਹੈ ਉਹ ਉਮਰ ਨੂੰ ਵਧਾਉਂਦੀ ਹੈ, ਉਮਰ ਦੇ ਨਾਲੋਂ ਪਹਿਲਾਂ ਤੁਹਾਨੂੰ ਜਿਹੜੀ ਆ ਮਾਫ਼ ਕਰਨਾ ਉਮਰ ਦੇ ਨਾਲੋਂ ਤੁਹਾਨੂੰ ਪਹਿਲਾਂ ਬੁੱਢਿਆਂ ਕਰ ਦਿੰਦੀ ਹੈ। ਸੋ ਪਰੇਸ਼ਾਨੀ ਜਿਹੜੀ ਆ ਉਹ ਕਿਸੇ ਚੀਜ਼ ਦਾ ਹੱਲ ਨਹੀਂ ਹੈ, ਔਰ ਇਸ ਦੇ ਉਲਟ ਜਦੋਂ ਅਸੀਂ ਵਧੀਆ ਤਰੀਕੇ ਦੇ ਨਾਲ ਸ਼ਾਂਤ ਮਨ ਦੇ ਨਾਲ ਮੁਸੀਬਤਾਂ ਦਾ ਸਾਹਮਣਾ ਕਰਦੇ ਹਾਂ ਤੇ ਫਿਰ ਜਿਹੜਾ ਸਾਡੀ ਜਿਹੜੀ ਜੀਵਨ ਦੀ ਸੰਭਾਵਨਾ ਹੈ ਉਹ ਵੱਧ ਜਾਂਦੀ ਹੈ। ਸੋ ਇਹ ਹੈ ਕਿ ਪੋਜ਼ਿਟਿਵ ਅਪਰੋਚ ਜਿਹੜੀ ਹੈ ਉਹ ਲਾਈਫ ਦੀ ਉਹ ਹੋਣੀ ਜ਼ਰੂਰੀ ਹੈ, ਕਿਉਂਕਿ ਉਹਦੇ ਨਾਲ ਹੀ ਅਸੀਂ ਆਪਣੀ ਜਿਹੜੀ ਆਪਣੇ ਦਿਲ ਦੇ ਸਕੂਨ ਨੂੰ ਵਧਾ ਸਕਦੇ ਹਾਂ। ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਹੈ ਜੀ, ਔਰ ਇਹਨਾਂ ਦਾ ਸਾਥ ਦੇ ਰਹੇ ਨੇ ਸ਼ਿਪਰਾ ਗੋਇਲ।

ਸੋ ਦੋਸਤੋ ਥੋੜਾ ਜਿਹਾ ਸਮਾਂ ਸਾਡੇ ਕੋਲ ਹੋਰ ਬਾਕੀ ਰਹਿ ਗਿਆ ਜੀ ਤਕਰੀਬਨ 8 ਮਿੰਟ ਦਾ ਸਮਾਂ ਸਾਡੇ ਕੋਲ ਹੋਰ ਬਾਕੀ ਹੈ

ਸੋ ਦੋਸਤੋ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਿਆ ਜੀ ਸੋਨਿਕ ਇੰਸ਼ੋਰੈਂਸ 5878321208 YYC ਹੋਮ ਕੇਅਰ 8257600983 OSS ਮੈਡੀਕਲ ਕਲੀਨਿਕ 5876176 4696 ਮਰਸਡੀਜ਼ ਬੈਂਸ 4039036757 ਪੰਜਾਬ ਇੰਸ਼ੋਰੈਂਸ 4034043500 ਮਦਰ ਇੰਡੀਆ ਰੈਸਟੋਰੈਂਟ 4039367777 ਪਿਕਸਲ ਫੋਟੋ ਸਟੂਡੀਓ 4039470060 ਸਾਰੇ ਹੀ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਿਆ ਹੈ

ਇਸ ਗੀਤ ਦੇ ਨਾਲ ਹੀ ਇਹ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ ਜੀ। ਰੇਡੀਓ ਸੁਰਸੰਗਮ ਤੋਂ ਅਗਲਾ ਪ੍ਰੋਗਰਾਮ ਤੁਸੀਂ ਸੁਣਦੇ ਰਹੋਗੇ। ਇਸ ਦੇ ਨਾਲ ਹੀ ਆਪਣੇ ਦੋਸਤ ਕੁਲਵਿੰਦਰ ਕੁਕੀਨੀਓ ਦੇ ਜੀ ਇਜਾਜ਼ਤ, ਫਿਰ ਮਿਲਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਆਪਣਾ ਖਿਆਲ ਰੱਖਿਓ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ

0: ਜ਼ਰੂਰ ਲਾਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 Avenue,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।
4: ਅੱਜ ਮਹਾਰਾਸ਼ਟਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਹੈ ਉਹਨਾਂ ਦੇ ਉੱਤੇ ਅਟੈਕ ਹੋਇਆ, ਹਾਲਾਂਕਿ ਇਹਦੀ ਜਾਂਚ ਜਿਹੜੀ ਹੈ ਚੱਲ ਰਹੀ ਹੈ। ਤਾਂ ਇਹ ਕੀ ਕਾਰਨ ਹੋ ਸਕਦੇ ਨੇ, ਅਸੀਂ ਇਸ ਸਾਰੇ ਮੁੱਦੇ ਦੇ ਨੂੰ ਲੈ ਕੇ ਅੱਜ ਸਾਡੇ ਨਾਲ ਸਾਡੇ ਵਿਸ਼ੇਸ਼ ਮਹਿਮਾਨ, ਪਹਿਲਾਂ ਦੀ ਤਰ੍ਹਾਂ ਪ੍ਰੋਫੈਸਰ ਰਵਿੰਦਰ ਸਿੰਘ ਪੱਟੀ ਜੀ ਹੈ ਨੇ ਔਰ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਜੀ ਅੱਜ ਸਾਡੇ ਨਾਲ ਜੁੜੇ ਹੋਏ ਨੇ। ਤਾਂ ਕਿਉਂਕਿ ਇਹ ਅੱਜ ਦੀ ਇੱਕ ਬੜੀ ਹੌਟ ਜਿਹੜੀ ਨਿਊਜ਼ ਹੈਗੀ ਹੈ, ਇਸ ਲਈ ਅੱਜ ਸਿੱਧਾ ਹੀ ਅਸੀਂ ਦੋਨਾਂ ਮਹਿਮਾਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ। ਪ੍ਰੋਫੈਸਰ ਪੱਟੀ, ਪ੍ਰੋਫੈਸਰ ਖਾਨ ਸਾਹਿਬ, ਤੁਹਾਡਾ ਦੋਵਾਂ ਦਾ ਅੱਜ ਫਿਰ ਇਸ ਚਰਚਾ ਦੇ ਵਿੱਚ ਸਵਾਗਤ ਹੈ ਜੀ। ਤਾਂ ਪਹਿਲਾ ਸਵਾਲ ਸਿੱਧਾ ਮੈਂ ਲੈ ਰਿਹਾ ਪ੍ਰੋਫੈਸਰ ਖਾਨ ਸਾਹਿਬ ਅੱਜ ਤੁਹਾਡੇ ਤੋਂ, ਕਿ ਇਹ ਜੋ ਹੋਇਆ ਇਹਦੀ ਜਾਂਚ ਚੱਲਦੀ ਹੈ, ਪੁਲਿਸ ਕੀ ਕਹਿੰਦੀ ਹੈ? ਮੇਰਾ ਖਿਆਲ ਹੈ ਕਿ ਉਸ ਤੋਂ ਪਹਿਲਾਂ ਗੱਲ ਕਰਨੀ ਜਿਹੜੀ ਹੈ ਉਹ ਵਾਜਬ ਨਹੀਂ ਹੋਊਗੀ, ਲੇਕਿਨ ਇਹਦੇ ਕੀ ਅਰਥ ਹੋ ਸਕਦੇ ਨੇ ਪੰਜਾਬ ਦੀ ਸਿਆਸਤ ਦੇ ਲਈ ਔਰ ਜਿਹੜੀ ਪੰਥਕ ਪੋਲੀਟਿਕਸ ਦੇ ਲਈ? ਤਾਂ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਵੀ ਤੁਹਾਨੂੰ ਕੀ ਲੱਗ ਰਿਹਾ ਹੈ, ਜੋ ਵੀ ਮੁੱਢਲੀ ਜਾਣਕਾਰੀ ਹੁਣ ਤੱਕ ਆਈ ਹੈ ਉਹਦੇ ਆਧਾਰ ਦੇ ਉੱਤੇ, ਕਿ ਵੀ ਇਹ ਇੰਸੀਡੈਂਟ ਜਿਹੜਾ ਹੋਇਆ ਇਹ ਸਾਜਿਸ਼ ਹੈ ਜਾਂ

0: ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕੋਈ ਐਸੀ ਕੋਈ ਨਫ਼ਰਤ ਦੇ ਜਿਹੜੇ ਪਾਤਰ ਹੋ ਗਏ ਨੇ ਕਿ ਇਸ ਕਿਸਮ ਦਾ ਜਿਹੜਾ ਵਰਤਾਰਾ ਜਿਹੜਾ ਹਿੰਸਾਤਮਕ ਉਹ ਵੇਖਣ ਨੂੰ ਮਿਲਦਾ ਸਾਨੂੰ, ਕਿਉਂਕਿ ਦੋਨਾਂ ਕੇਸਿਸ ਦੇ ਵਿੱਚ ਜਿਹੜਾ ਇਸ ਤੋਂ ਪਹਿਲਾਂ ਦਸੰਬਰ 2024 ਦੇ ਵਿੱਚ ਹੋਇਆ ਸੀ ਤਾਂ ਉਦੋਂ ਵੀ ਇੱਕ ਸੀਨੀਅਰ ਸਿਟੀਜ਼ਨ ਸੀਗੇ ਨਰੈਣ ਸਿੰਘ ਚੌਲਾ ਉਹਨਾਂ ਦਾ ਨਾਂ ਆਇਆ ਸੀ, ਤੇ ਹੁਣ ਵੀ ਕੋਈ ਜਸਪਾਲ ਸਿੰਘ ਜਿਹੜਾ ਹੈ ਜਿਹਨਾਂ ਦੀ ਪਛਾਣ ਜਸਪਾਲ ਸਿੰਘ ਵਜੋਂ ਹੋਈ ਹੈ, ਸੀਨੀਅਰ ਸਿਟੀਜ਼ਨ ਹੈ, ਕੋਈ 65 ਸਾਲ ਦੀ ਉਮਰ ਦੱਸ ਰਹੇ ਜਾਂ 68 ਸਾਲ ਦੀ, ਉਹਨਾਂ ਦਾ ਇਸ ਚ ਨਾਂ ਆ ਰਿਹਾ ਹੈ। ਤਾਂ ਭਾਈ ਸਾਹਿਬ ਇਹ ਇਸ ਤਰ੍ਹਾਂ ਕਿਉਂ ਹੈ?
1: ਦੇਖੋ, ਵੈਸੇ ਤਾਂ ਬਹੁਤ ਮੰਦਭਾਗਾ ਹੈ ਸੁਖਬੀਰ ਸਿੰਘ ਬਾਦਲ ਹੁਣੀ ਆਪਣੇ ਸਪੋਰਟਰਸ ਦੇ ਨਾਲ ਤੇ ਆਪਣੀ ਫੈਮਿਲੀ ਦੇ ਨਾਲ 2 ਦਿਨਾਂ ਦੇ ਟੂਰ ਤੇ ਗਏ ਹੁਣ ਨੰਦੇੜ। ਉੱਥੇ ਉਹਨਾਂ ਨੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾਣਾ ਹੈ। ਅੱਜ ਉਹ ਮਾਤਾ ਸਾਹਿਬ ਗੁਰਦੁਆਰਾ ਗਏ ਸੀ, ਉੱਥੇ ਅਟੈਕ ਹੋਇਆ। ਇਹ ਜਾਣਕਾਰੀ ਹੈ ਕਿ ਉੱਥੇ ਕੋਈ ਨਿਹੰਗ ਬਾਣੇ ਦੇ ਵਿੱਚ ਕੋਈ ਜਸਪਾਲ ਸਿੰਘ ਨਾਮਕ ਬੰਦਾ ਉਹਨੇ ਅਟੈਕ ਕੀਤਾ। ਲੇਕਿਨ ਆਪਾਂ ਨੂੰ ਪਤਾ ਕਿ 2 ਸਾਲ ਪਹਿਲਾਂ 4 ਦਸੰਬਰ 2024 ਨੂੰ ਜਦ ਸੁਖਬੀਰ ਬਾਦਲ ਹੋਣਾ ਨੂੰ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਗਈ ਹੈ, ਜਦੋਂ ਆਪਣੀ ਸਜ਼ਾ ਭੁਗਤ ਰਹੇ ਸੀ ਦਰਬਾਰ ਸਾਹਿਬ ਦੇ ਗੇਟ ਦੇ ਬਾਹਰ, ਤਾਂ ਉਹਨਾਂ ਦੇ ਤੁਹਾਨੂੰ ਯਾਦ ਹੋਏਗਾ ਅਟੈਕ ਹੋਇਆ ਸੀ। ਨਰਾਇਣ ਸਿੰਘ ਚੌੜਾ ਨਾਮ ਦੇ ਵਿਅਕਤੀ ਨੇ ਉਹਦੇ ਉਹਨਾਂ ਤੇ ਫਾਇਰ ਕੀਤਾ ਸੀ। ਅੱਜ ਜਿਹੜਾ ਹੈਗਾ ਉਹ ਕਿਰਪਾਨ ਨਾਲ ਅਟੈਕ ਹੋਇਆ। ਇਹਨਾਂ ਦੋਨਾਂ ਦੇ ਵਿੱਚ ਜੇ ਇੱਕ ਸਿਮਿਲਰਿਟੀ ਦੇਖੀਏ, ਬਲਕਿ ਇੱਕ ਨਹੀਂ 2 ਸਿਮਿਲਰਿਟੀਜ਼ ਹੈਗੀਆਂ। ਇੱਕ ਤਾਂ ਇਹ ਹੈ ਕਿ ਜਿਹੜੇ ਅਟੈਕਰਸ ਹੈਗੇ ਜਦ ਵੀ ਸੀਨੀਅਰ ਸਿਟੀਜਨ ਸੀ, ਨਰਾਇਣ ਸਿੰਘ ਚੌੜਾ ਜਿਹੜੇ ਉਸ ਟਾਈਮ 68 ਸਾਲ ਦੇ ਸੀ, ਹੁਣ 70 ਸਾਲ ਦੇ ਹੋ ਗਏ, 1956 ਦਾ ਉਹਨਾਂ ਦਾ ਬਰਥ ਹੈ, ਤੇ ਅੱਜ ਜਿਹੜਾ ਅਟੈਕ ਹੋਇਆ ਜਿਹਨਾਂ ਨਿਹੰਗ ਬਾਣੇ ਦੇ ਵਿੱਚ ਕੀਤਾ ਜਸਪਾਲ ਸਿੰਘ ਉਹਨਾਂ ਨੇ, ਉਹ ਵੀ ਸੀਨੀਅਰ ਸਿਟੀਜਨ ਹੈਗੇ, 62 ਸਾਲ ਦੇ ਹੈਗੇ। ਇੱਕ ਹੋਰ ਇਹਨਾਂ ਦੇ ਵਿੱਚ ਜੋ ਮੈਨੂੰ ਪੈਰਲਲ ਦਿਖਦਾ ਹੈ, ਉਹ ਵੈਸੇ ਆਪਾਂ ਦੇਖਣਾ ਕਿ ਲੋਕਾਂ ਦਾ ਗੁੱਸਾ ਹੈ ਕਿ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਸਿਆਸਤ ਹੈ। ਦੋਨੋਂ ਤਰ੍ਹਾਂ ਦੇ ਪੱਖ ਹੋ ਸਕਦੇ ਹੈਗੇ ਕਿ ਕਈ ਵਾਰੀ ਬੰਦਾ ਸਿਆਸਤਦਾਨਾਂ ਦੇ ਵਿੱਚ ਉਹਨਾਂ ਦੀ ਸਿਆਸਤ ਨੂੰ ਲੈ ਕੇ ਲੋਕਾਂ ਦੇ ਵਿੱਚ ਗੁੱਸਾ ਹੁੰਦਾ ਹੈ, ਇਹ ਗੁੱਸੇ ਦਾ ਰਿਜ਼ਲਟ ਹੈ ਜਾਂ ਸਿਆਸਤ ਹੈ? ਹੁਣ ਇਹਦੇ ਵਿੱਚ ਕੀ ਹੈ, ਜੇ ਆਪਾਂ ਦੇਖੀਏ ਜਿਹੜਾ ਪਹਿਲਾ ਅਟੈਕ ਹੋਇਆ ਦਰਬਾਰ ਸਾਹਿਬ ਦੇ ਬਾਹਰ, ਉਹਦੇ ਵਿੱਚ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਵਿੱਚ ਮੈਨੇਜਮੈਂਟ ਕਿਹਦੀ ਹੈ? ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ਹੈ ਜਿੱਥੇ ਅਟੈਕ ਹੋਇਆ। ਉੱਥੇ ਕੋਈ ਪੁਲਿਸ ਡਾਇਰੈਕਟਲੀ ਉਸ ਤਰ੍ਹਾਂ ਇੰਟਰਵੀਨ ਨਹੀਂ ਕਰ ਸਕਦੀ, ਜੇ ਕਰਦੀ ਹੈ ਤਾਂ ਮਸਲਾ ਬਣਦਾ ਕਿ ਪੁਲਿਸ ਜਿਹੜੀ ਹੈਗੀ ਐਂਟਰੀ ਹੋ ਗਈ ਉਹਦੇ ਵਿੱਚ। ਸਾਰੇ ਦਾ ਸਾਰਾ ਜਿਹੜਾ ਮੈਨੇਜਮੈਂਟ ਹੈ ਉਹ SGPC ਦੀ, ਐਸੀ ਜਗ੍ਹਾ ਤੇ ਅਟੈਕ ਹੋਣਾ ਅਕਾਲੀ ਦਲ ਦੇ ਪ੍ਰਧਾਨ ਤੇ ਕਈ ਤਰ੍ਹਾਂ ਦੀਆਂ ਗੱਲਾਂ ਉਸ ਟਾਈਮ ਚੱਲੀਆਂ ਵੀ। ਅੱਜ ਦਾ ਜਿਹੜਾ ਅਟੈਕ ਹੋਇਆ, ਹੁਣ ਆਪਾਂ ਨੂੰ ਪਤਾ ਹੈ ਕਿ ਨੰਦੇੜ ਸਾਹਿਬ ਮਹਾਰਾਸ਼ਟਰਾ ਦੇ ਵਿੱਚ ਹੈ ਔਰ ਮਹਾਰਾਸ਼ਟਰਾ ਦੇ ਵਿੱਚ BJP ਦੀ ਕੁਲੀਸ਼ਨ ਸਰਕਾਰ ਹੈ, ਉਹਦੇ ਵਿੱਚ ਸ਼ਿਵ ਸੈਨਾ ਦਾ ਇੱਕ ਹਿੱਸਾ ਤੇ ਇੱਕ ਜਿਹੜਾ ਹੈਗਾ ਉਹ ਆਪਣੇ NCP ਦਾ ਇੱਕ ਹਿੱਸਾ ਏਕਨਾਥ ਸ਼ਿੰਦੇ ਵਾਲਾ, ਤੇ BJP ਦੀ ਸਰਕਾਰ ਹੋਵੇ, ਜਦ ਗੱਲਾਂ ਚੱਲਦੀਆਂ ਹੋਣ ਅਲਾਇੰਸ ਦੀਆਂ ਇੱਕ ਦੂਜੇ ਦੇ ਨੇੜੇ ਆਉਣ ਦੀ ਗੱਲ ਕਰਦੇ ਹੋਣ, ਜਦ ਇੱਕ ਪਾਰਟੀ ਦਾ ਪ੍ਰਧਾਨ ਤੇ ਜਿਹੜਾ ਆਲਰੇਡੀ ਮਤਲਬ ਹੈ ਉਹਦੇ ਤੇ ਵੀ ਇਹਨੂੰ ਸਿਕਿਉਰਿਟੀ ਦੀ ਪ੍ਰੋਬਲਮ ਹੈ, ਇਸੇ ਕਰਕੇ ਹਾਈ ਲੈਵਲ ਦੀ ਸਿਕਿਉਰਿਟੀ ਦਿੱਤੀ ਹੋਈ ਹੈ, ਉਹਦੀ ਸਿਕਿਉਰਿਟੀ ਦਾ ਕੋਈ ਪੁਖਤਾ ਅਰੇਂਜਮੈਂਟ ਨਾ ਹੋਣਾ, ਇੱਕ ਸਿਕਿਉਰਿਟੀ ਤੇ ਵੀ ਜਿਹੜਾ ਹੈਗਾ ਕਿੰਤੂ ਹੈ। ਤਾਂ ਇਹ ਸਾਰੀਆਂ ਗੱਲਾਂ, ਸਾਰੇ ਪਰਸਪੈਕਟਿਵ ਜਿਹੜੇ ਹੈਗੇ ਉਹ ਧਿਆਨ ਦੇ ਵਿੱਚ ਰੱਖ ਕੇ ਅੱਗੇ ਗੱਲਾਂ ਚੱਲਣਗੀਆਂ। ਹਜੇ ਵੈਸੇ ਇਨਕੁਆਇਰੀ ਹੋਣੀ ਹੈ ਕਿਉਂਕਿ ਜਿਹੜਾ ਅਟੈਕਰ ਸੀ ਉਹ ਮੌਕੇ ਤੇ ਫੜਿਆ ਗਿਆ, ਕਹਿੰਦੇ ਸੁਖਬੀਰ ਬਾਦਲ ਹੋਣਾ ਦੇ ਥੋੜਾ ਹੱਥ ਤੇ ਕੁਛ ਅਟੈਕ ਹੋਇਆ, ਹੱਥ ਤੇ ਸੱਟ ਲੱਗੀ ਹੈ ਔਰ 2-3 ਸਟਿਚਿਸ ਵੀ ਲੱਗੇ ਹੈਗੇ। ਉਹਨਾਂ ਦਾ ਇੱਕ ਸਿਕਿਉਰਿਟੀ ਗਾਰਡ ਵੀ ਜਿਹੜਾ ਹੈਗਾ ਜ਼ਖਮੀ ਹੋਇਆ, ਤੇ ਉਹ ਜਿਹੜਾ ਅਟੈਕਰ ਸੀ ਉਹ ਵੀ ਫੜ ਲਿਆ ਤੇ ਉਹਦੇ ਵੀ ਕਾਫੀ ਸੱਟਾਂ ਲੱਗੀਆਂ ਹੈਗੀਆਂ, ਕਿਉਂਕਿ ਬੰਦਾ ਮੌਕੇ ਤੇ ਫੜਿਆ ਗਿਆ, ਕੋਈ ਇਹ ਤਾਂ ਹੈ ਨਹੀਂ ਕਿ ਫੜਿਆ ਨਹੀਂ ਗਿਆ। ਹੁਣ ਉਹਦੀ ਜੋ ਪੁੱਛਤਾਛ ਹੋਏਗੀ, ਉਹਦੇ ਕੁਨੈਕਸ਼ਨ ਕਿਸ ਕਿਸਮ ਦੇ ਹੈਗੇ, ਉਹਦੀਆਂ ਇੰਟੈਂਸ਼ਨ ਕਿਸ ਕਿਸਮ ਦੀਆਂ ਹੈਗੀਆਂ, ਇਹ ਸਾਰੀਆਂ ਗੱਲਾਂ ਬਾਹਰ ਆ ਜਾਣਗੀਆਂ। ਕਿਉਂਕਿ ਜੇ ਤਾਂ ਕੋਈ ਬੰਦਾ ਨਾ ਫੜਿਆ ਜਾਂਦਾ ਫਿਰ ਤਾਂ ਹੁੰਦਾ ਕਿ ਚਲੋ ਜੀ ਕੋਈ ਕਲੂ ਨਹੀਂ ਮਿਲਿਆ, ਕੋਈ ਕੁਛ ਨਹੀਂ ਹੋਇਆ। ਹੁਣ ਜਦ ਬੰਦਾ ਮੌਕੇ ਤੇ ਫੜਿਆ ਗਿਆ, ਪੁਲਿਸ ਹਿਰਾਸਤ ਦੇ ਵਿੱਚ ਹੈ, ਹੁਣ ਇਹ ਇਨਕੁਆਇਰੀ ਦੇ ਵਿੱਚ ਕਲੀਅਰ ਹੋ ਜਾਏਗਾ।

0: ਕਿ ਕਿਸ ਤਰ੍ਹਾਂ ਦੀ ਕੀ ਗੁੱਸੇ ਦੀ ਭਾਵਨਾ ਚੋਂ ਅਟੈਕ ਹੋਇਆ ਕੀ ਕੋਈ ਸਿਆਸਤ ਦੇ ਤਹਿਤ ਹੋਇਆ ਜਾਂ ਜਿਵੇਂ ਅੱਜ ਕੱਲ੍ਹ ਮੋਡਰੇਟ ਵਰਸਿਸ ਰੈਡੀਕਲ ਦੀ ਕਨਫਲਿਕਟ ਚੱਲ ਰਹੀ ਹੈ ਕੀ ਉਹਦਾ ਰਿਜ਼ਲਟ ਹੈ ਇਹ ਸਾਰੀਆਂ ਗੱਲਾਂ ਕਿਸੇ ਵੀ ਗੱਲ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਇਹ ਸਾਰੇ ਸੰਦਰਭ ਦੇ ਵਿੱਚ ਇਸ ਇੰਸੀਡੈਂਟ ਨੂੰ ਦੇਖਣਾ ਚਾਹੀਦਾ
1: ਜੀ ਪਸ਼ੂਪਤੀ ਇਸ ਜੋ ਵੀ ਮਤਲਬ ਸਾਡੇ ਕੋਲੇ ਜਾਣਕਾਰੀ ਸਾਹਮਣੇ ਆਈ ਹੈ ਉਹਦੇ ਚ ਦੋ ਚੀਜ਼ਾਂ ਤਾਂ ਬਿਲਕੁਲ ਸਾਫ਼ ਹੈਗੀਆਂ ਜਿਵੇਂ ਪ੍ਰੋਫੈਸਰ ਖਾਨ ਇਹਨਾਂ ਨੂੰ ਕਿਹਾ ਹੈਗਾ ਨਰੈਣ ਸਿੰਘ ਚੌਲੇ ਵਾਲਾ ਜਿਹੜਾ ਇੱਥੇ ਇੰਸੀਡੈਂਟ ਹੋਇਆ ਸੀਗਾ ਤਾਂ ਮੰਦਭਾਗਾ ਹੈ ਇਹ ਅਸੀਂ ਜੇ ਸਿੱਖੀ ਸਿਧਾਂਤਾਂ ਸਿੱਖੀ ਪਰੰਪਰਾਵਾਂ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਇਸ ਤਰੀਕੇ ਦੇ ਨਾਲ ਹਿੰਸਾ ਜਿਹੜੀ ਹੈ ਉਹਦਾ ਇਸਤੇਮਾਲ ਕਰਨਾ ਇਹ ਬੇਹੱਦ ਮੰਦਭਾਗਾ ਹੈ ਦੂਏ ਬੰਨੇ ਕੀ ਹੈ ਕਿ ਵੀ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਹ ਹੋ ਰਿਹਾ ਹੈ ਉਸ ਕੰਪਲੈਕਸ ਦੇ ਵਿੱਚ ਹੋ ਰਹੇ ਨੇ ਬਾਹਰ ਨਹੀਂ ਹੈ ਔਰ ਇੱਕ ਘਟਨਾ ਪੰਜਾਬ ਚ ਹੋ ਰਹੀ ਹੈ ਦੂਜੀ ਉਹਦੇ ਤੋਂ ਕਿੰਨੀ ਦੂਰ ਹੈ ਫਿਜ਼ੀਕਲੀ ਦੂਰ ਹੈ ਉੱਥੇ ਹੋ ਰਹੀ ਹੈ ਔਰ ਦੋਵਾਂ ਦੇ ਵਿੱਚ ਜਿਹੜਾ ਵਿਅਕਤੀ ਹੈਗੇ ਹੈ ਉਹ ਹੈਗੇ ਨੇ ਉਹ ਵੀ ਸਿੱਖ ਹੈਗੇ ਤੇ ਵੱਖਰੀ ਗੱਲ ਹੈ ਕਿ ਉਹ ਕਹਿ ਰਹੇ ਕਿ ਨਿਹੰਗ ਬਾਣੇ ਚ ਜਿਹੜੀ ਹੁਣ ਤਿੱਕਰ ਆਈ ਹੈ ਖਬਰ ਹੈ ਉਹ ਐਕਚੁਲੀ ਇਹ 2 ਸਾਲ ਤੋਂ ਜਸਪਾਲ ਸਿੰਘ ਜਿਨ੍ਹਾਂ ਨਾਲ 2 ਸਾਲ ਤੋਂ ਉੱਥੇ ਗੁਰਦੁਆਰਾ ਸਾਹਿਬ ਤੇ ਰਹਿ ਪ੍ਰੋਫੈਸਰ ਖਾਨ ਨੇ ਲਾਸਟ ਦੇ ਵਿੱਚ ਕਿਹਾ ਕਿ ਵੀ ਇਹ ਰੈਡੀਕਲ ਤੇ ਜਿਹੜੀ ਮੋਡਰੇਟ ਜਿਹੜੀ ਹੈ ਜਿਹੜੀ ਪੋਲੀਟਿਕਸ ਹੈ ਪੰਥਕ ਡੋਮੇਨ ਦੇ ਵਿੱਚ ਕੀ ਇਹ ਜਿਹੜੀ ਘਟਨਾ ਹੋਈ ਹੈ ਉਸ ਨੂੰ ਰਿਫਲੈਕਟ ਕਰਦੀ ਹੈ ਗਾਂਹ ਲੈ ਕੇ ਜਾ ਰਹੀ ਹੈ ਜਾਂ ਕਿੰਨੀ ਗਾਂਹ ਇਹ ਆ ਚੁੱਕੀ ਹੈ ਤੇ ਕਿੰਨੀ ਇਹ ਖਤਰਨਾਕ ਔਰ ਮੰਦਭਾਗੀ ਹੋ ਸਕਦੀ
2: ਦੇਖੋ ਰਾਜੂ ਜੀ ਇੱਕ ਤਾਂ ਬਹੁਤ ਹੀ ਮੈਂ ਸਮਝਦਾ ਬਦਕਿਸਮਤੀ ਵਾਲੀ ਗੱਲ ਹੈ ਇਹ ਕਿਸਮ ਦੇ ਨਾਲ ਕਿ ਜਿਹੜੀਆਂ ਪਬਲਿਕ ਫਿਗਰਸ ਨੇ ਜਿਨ੍ਹਾਂ ਨੇ ਚਲੋ ਕਿਸੇ ਤਰੀਕੇ ਨਾਲ ਜੋ ਵੀ ਫੈਸਲੇ ਚੰਗੇ ਲਏ ਮਾੜੇ ਲਏ ਉਹਦੇ ਬਾਰੇ ਮਤਭੇਦ ਹੋ ਸਕਦੇ ਨੇ ਜਿਹੜਾ ਇੱਕ ਪਬਲਿਕ ਲਾਈਫ ਦੇ ਵਿੱਚ ਇਨਸਿਕਿਉਰਿਟੀ ਹੈ ਜਿਹੜੀ ਕਿ ਕੋਈ ਵੀ ਕਿਸੇ ਤੇ ਕਿਤੇ ਵੀ ਅਟੈਕ ਕਰ ਸਕਦਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਨਾ ਮਾਹੌਲ ਨੂੰ ਮਤਲਬ ਦਰਸਾ ਰਹੀ ਹੈ ਕਿ ਸਾਡਾ ਸਮਾਜ ਖਾਸ ਕਰਕੇ ਸਿੱਖ ਸਮਾਜ ਕਿੱਧਰਲੇ ਪਾਸੇ ਨੂੰ ਜਾ ਰਿਹਾ ਹਾਲਾਂਕਿ 80s ਤੋਂ ਮੈਂ ਸਮਝਦਾ ਕਿ ਵਾਇਲੈਂਸ ਇੱਕ ਬਹੁਤ ਮੇਜਰ ਪਾਰਟ ਬਣ ਡਿਸੀਜ਼ਨ ਮੇਕਿੰਗ ਦਾ ਪਰ ਈਵਨ ਇੱਥੋਂ ਤੱਕ ਕਿ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਹਾਲਾਂਕਿ ਸਿੱਖੀ ਦੇ ਵਿੱਚ ਐਸੀ ਕੋਈ ਗੱਲ ਨਹੀਂ ਹੈ ਸਿੱਖ ਅਥੋਸ ਜਾਂ ਸਿੱਖ ਕਲਚਰ ਹੈ ਜਿਹੜਾ ਉਹ ਇਹਨਾਂ ਚੀਜ਼ਾਂ ਦੀ ਇਜਾਜ਼ਤ ਨਹੀਂ ਦਿੰਦਾ ਪਰ ਕਿਉਂਕਿ ਅਸੀਂ ਮੱਸੇ ਰੰਗੜ ਤੋਂ ਲੈ ਕੇ ਪਤਾ ਨੀ ਕੀ ਕੁਛ ਆਪਣੇ ਬੱਚਿਆਂ ਨੂੰ ਅੱਗੇ ਪੜ੍ਹਾ ਪੜ੍ਹਾ ਕੇ ਅਸੀਂ ਮਾਇੰਡ ਇਸ ਤਰ੍ਹਾਂ ਕਰਤੇ ਨੇ ਕਿ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਜਿਵੇਂ ਮਰਜ਼ੀ ਵਾਇਲੈਂਟਲੀ ਐਕਸਪ੍ਰੈਸ ਕਰ ਸਕਦੇ ਹੋ ਅੱਛਾ ਇਹ ਜਿਹੜੀ ਖਾਸ ਕਰਕੇ ਖਾਨ ਸਾਹਿਬ ਨੇ ਗੱਲ ਕਰੀਏ ਬੜੀ ਸਿਗਨੀਫਿਕੈਂਟ ਹੈ ਕਿ ਬੱਚੇ ਤਾਂ ਨਹੀਂ ਹਨ 60 ਸਾਲ ਤੋਂ ਉੱਪਰ ਦੇ ਵਿਅਕਤੀ ਨੇ ਦੋਨੇ ਅੱਛਾ ਦੋਨਾਂ ਨੇ ਹੀ ਕੋਈ ਨਾ ਕੋਈ ਉਹਨਾਂ ਦਾ ਚਲੋ ਪਹਿਲਾਂ ਉਹ ਜਿਹੜੇ ਨਰਾਇਣ ਸਿੰਘ ਚੌੜਾ ਸੀ ਉਹਨਾਂ ਦਾ ਤਾਂ ਚਲੋ ਕੋਈ ਲਿੰਕ ਜੋੜਿਆ ਗਿਆ ਜੀ ਉਹ ਗਰਮ ਦਲੀਆਂ ਨਾਲ ਇਸ ਤਰ੍ਹਾਂ ਸੀ ਇਹ ਸੀ ਉਹ ਸੀ ਇਹਨਾਂ ਦਾ ਵੀ ਸ਼ਾਇਦ ਨਿਕਲਿਆ ਹੋਵੇ ਜਸਪਾਲ ਸਿੰਘ ਦਾ ਵੀ ਪਰ ਮੈਨੂੰ ਥੋੜੀ ਜਿਹੀ ਹੈਰਾਨੀ ਇੱਕ ਗੱਲ ਦੀ ਹੋਈ ਕਿ ਅੱਜ ਹੀ ਅਕਾਲੀ ਦਲ ਦਾ ਨੁਮਾਇੰਦਾ ਇੱਕ ਬੋਲ ਰਿਹਾ ਸੀ ਉਹ ਕਹਿ ਰਿਹਾ ਸੀ ਵੀ ਨਰਾਇਣ ਸਿੰਘ ਚੌੜਾ ਦਾ ਜਿਹੜਾ ਕੇਸ ਹੈ ਪੁਲਿਸ ਨੇ ਕੋਈ ਚਲਾਣ ਨਹੀਂ ਪੇਸ਼ ਕੀਤਾ ਉਹਦੀ 2 ਮਹੀਨੇ ਬਾਅਦ ਜ਼ਮਾਨਤ ਹੋ ਗਈ ਇਹ ਇੱਕ ਇੰਟਰਸਟਿੰਗ ਹੈ ਇਵੇਂ ਬੇਅਦਬੀ ਦੇ ਕੇਸਾਂ ਚ ਹੁੰਦਾ ਹੈ ਕਿ ਸਾਰੇ ਜਾਂ ਤਾਂ ਪਾਗਲ ਸਾਬਤ ਹੋ ਜਾਂਦੇ ਨੇ ਕੋਈ ਕੇਸ ਕਿਸੇ ਕੰਡੇ ਨਹੀਂ ਲੱਗਦਾ ਮਤਲਬ ਜਦੋਂ ਬਾਰ ਬਾਰ ਇੱਕ ਅੱਧੀ ਵਾਰੀ ਤਾਂ ਹੋ ਸਕਦਾ ਹੁੰਦਾ ਇਵੇਂ ਜਦੋਂ ਬਾਰ ਬਾਰ ਇਹ ਹੋਵੇ ਕਿ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਦਾ ਫੋਲੋ ਅਪ ਹੈ ਜਿਹੜਾ ਉਹ ਬਿਲਕੁਲ ਹੀ ਆਲਮੋਸਟ ਫਿਲਮਜੀ ਜਾਂ ਬੜੀ ਜਲਦੀ ਖਤਮ ਹੋ ਜਾਂਦਾ ਹੈ ਇੱਕ ਤਾਂ ਉਹ ਨਵੀਆਂ ਘਟਨਾਵਾਂ ਨੂੰ ਜਨਮ ਦਿੰਦੀਆਂ ਨੇ ਜੇ ਕੋਈ ਸਜ਼ਾ ਨਹੀਂ ਹੁੰਦੀ ਦੂਜੀ ਸ਼ੱਕ ਇਹ ਵੀ ਹੁੰਦੀ ਹੈ ਕਿ ਉਹ ਸਟੇਟਾਂ ਅੱਜ ਦੀ ਸਟੇਟ ਹੈ ਜਿਹੜੀ ਮਾਡਰਨ ਸਟੇਟ ਬਾਦਲ ਸਾਹਿਬ ਇਹ ਕਹਿੰਦੇ ਹੁੰਦੇ ਸੀ ਜੇ ਕੀੜੀ ਵੀ ਕਿਤੇ ਹਿਲਦੀ ਹੈ ਤਾਂ ਉਹਨੂੰ ਪਤਾ ਹੁੰਦਾ ਤੇ ਇਸ ਸਟੇਟ ਦੇ ਵਿੱਚ ਜਿਹਨਾਂ ਕੋਲ ਇੰਨੀ ਸ਼ਕਤੀ ਇੰਨੀ ਪਾਵਰ ਇੰਨੇ ਬੰਦੇ ਇੰਨੀ ਟ੍ਰੇਨਿੰਗ ਇੰਨੀ ਟੈਕਨੋਲੋਜੀ ਹੈ ਫਿਰ ਇਹ ਕੇਸ ਕੂਸ ਕਿਸੇ ਕੰਢੇ ਨਾ ਲੱਗਣੇ ਇਹ ਆਪਣੇ ਆਪ ਚ ਇੱਕ ਡਾਊਟ ਕ੍ਰੀਏਟ ਕਰਦਾ ਹੈ ਕਿ ਆਖਿਰਕਾਰ ਕੀ ਇਹ ਸੱਚੀ ਮੁੱਚੀ ਜਿਹੜੇ ਵਿਅਕਤੀ ਨੇ ਇਹੀ ਕਰ ਰਹੇ ਨੇ ਕਿ ਜਾਂ ਇਹਨਾਂ ਦੇ ਪਿੱਛੇ ਹੋਰ ਵੀ ਕੋਈ ਸਟਰਕਚਰ ਹੈ ਪਰ ਇਹ ਆਉਣ ਵਾਲੇ ਦਿਨ ਚ ਗੱਲਾਂ ਸਾਹਮਣੇ ਆਉਣਗੀਆਂ ਮੈਂ ਕਹਿੰਦਾ ਲੱਖ ਤੁਹਾਡੇ ਮਤਭੇਦ ਹੋ ਸਕਦੇ ਨੇ ਸੁਖਬੀਰ ਸਿੰਘ ਬਾਦਲ ਨਾਲ ਪਰ ਉਹ ਬਜਾਤੇ ਖੁਦ ਇਸ ਤਰ੍ਹਾਂ ਵਾਇਲੈਂਟ ਬੰਦਾ ਤਾਂ ਨਹੀਂ ਹੈ ਉਹ ਇਹ ਕੋਈ ਮਾਫੀਆ ਲੜਾਈ ਥੋੜੋ ਹੈ ਅੱਛਾ ਫਿਰ ਉਹਦੀ ਸਿਕਿਉਰਿਟੀ ਦੀ ਲੈਪਸ ਇੱਥੇ ਵੀ ਗੁਰਦੁਆਰਾ ਮਤਲਬ ਸਿੱਖਾਂ ਦਾ ਜਿਹੜਾ ਕੈਪੀਟਲ ਹੈ ਜਿਹੜੀ ਹਰਿਮੰਦਰ ਸਾਹਿਬ ਦੇ ਵਿੱਚ ਮਤਲਬ ਜਿੱਥੇ ਮੈਨੇਜ

0: ਇਵੈਂਟ ਵੀ ਇਹਨਾਂ ਦੀ ਖੁਦ ਦੀ ਹੈ, ਉੱਥੇ ਅਟੈਕ ਹੋਣਾ। ਅੱਛਾ ਉੱਥੇ ਵੀ ਨੰਦੇੜ ਸਾਹਿਬ ਵੀ ਗੱਲ ਠੀਕ ਹੈ ਖਾਨ ਸਾਹਿਬ ਦੀ ਕਿ ਬੀਜੇਪੀ ਦਾ ਰਾਜ ਹੈ, ਪਰ ਕੋਈ ਇਹ ਪਤਾ ਸੀ, ਕੋਈ ਲੁਕੀ ਛਿਪੀ ਘਟਨਾ ਨਹੀਂ ਸੀ ਕਿ ਵਿਅਕਤੀ ਨੇ ਆਉਣਾ, ਇੰਪੋਰਟੈਂਟ ਹੈ, ਉਹਨੂੰ ਸਿਕਿਉਰਿਟੀ ਮਿਲੀ ਹੋਈ ਹੈ। ਸੋ ਇਹ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਵਿਅਕਤੀਆਂ ਦੇ ਐਕਸ਼ਨ ਨਹੀਂ ਹਨ। ਇਹ ਠੀਕ ਹੈ
1: ਜੀ
0: ਪੇਸ਼ ਐਵੇਂ ਕੀਤਾ ਜਾ ਸਕਦਾ ਹੈ ਕਿ ਜੇ ਬੇਅਦਬੀ ਦੀ ਵਜ੍ਹਾ ਨਾ ਹੋਰ। ਅੱਛਾ ਜੇ ਚਲੋ ਵਿਅਕਤੀਆਂ ਦੇ ਵੀ ਨੇ, ਮੈਂ ਸਮਝਦਾ ਕਿ ਯੂਥ ਹੈ ਜਿਹੜਾ 15 ਸਾਲ ਤੋਂ ਲੈ ਕੇ ਲਗਭਗ 25, ਤੁਸੀਂ 30 ਸਾਲ ਲਾ ਲਓ, ਉਹਦੇ ਤੱਕ ਭੜਕਾਹਟ ਦੇ ਚਾਂਸ ਹੁੰਦੇ ਨੇ। ਆਪਾਂ ਸਾਰੇ ਜਾਣੇ ਅਸਲ ਦੇ ਵਿੱਚ 60-60 ਸਾਲ ਤੋਂ ਉੱਪਰ, ਆਪਾਂ ਨੂੰ ਪਤਾ ਵੀ ਇਹ ਜਜ਼ਬਾਤੀ ਐਕਸ਼ਨ ਨਹੀਂ ਹੁੰਦਾ ਹੈ ਇਸ ਉਮਰ 'ਚ। ਅਕਸਰ ਇਹ ਕਿਹਾ ਜਾਂਦਾ ਹੈ ਕਿ ਜੇ ਡਿਸੀਜਨ ਬੁੜੇ ਲੈਂਦੇ ਹੁੰਦੇ ਨੇ, ਐਕਸ਼ਨ ਇਹੋ ਜਿਹੇ ਮੁੰਡੇ ਕਰਦੇ ਨੇ। ਸੋ ਇਹ ਦੋਨਾਂ ਕੇਸਾਂ ਦੇ ਵਿੱਚ ਜਿਹੜੀ ਸਿਮਿਲੈਰਿਟੀ ਹੈ, ਇਹ ਬਹੁਤ ਸਾਰੇ ਸ਼ੰਕੇ ਖੜੇ ਕਰਦੀ ਹੈ। ਪਰ ਓਵਰਆਲ ਜਿਹੜੀ ਦੁੱਖ ਦੀ ਗੱਲ ਹੈ ਸਭ ਤੋਂ ਜ਼ਿਆਦਾ, ਉਹ ਹੈ ਕਿ ਦਿਨੋਂ ਦਿਨ ਸਾਡਾ ਜਿਹੜਾ ਪਬਲਿਕ ਸਪੇਸ ਹੈ ਉਹ ਹੈ ਜਿਹੜਾ ਇਨਸਿਕਿਉਰ ਹੁੰਦਾ ਜਾਂਦਾ ਹੈ। ਸਿਕਿਉਰਿਟੀ ਲੈ ਕੇ ਦਨਦਨਾਉਂਦੇ ਫਿਰਦੇ ਨੇ ਪੋਲੀਟੀਸ਼ੀਅਨ, ਇੱਕ ਦੂਜੇ ਦੇ ਖਿਲਾਫ ਨਫ਼ਰਤ ਫੈਲਾਉਂਦੇ ਨੇ, ਸਾਰਾ ਕੁਝ ਕਰ ਰਹੇ ਨੇ। ਪਰ ਜਿਵੇਂ ਇੱਕ ਸਿਵਲਾਈਜ਼ਡ ਸੁਸਾਇਟੀ ਦੀ ਇੱਕ ਪਬਲਿਕ ਲਾਈਫ ਹੁੰਦੀ ਹੈ, ਉਹ ਤਾਂ ਖਤਮ ਹੋ ਗਈ ਹੈ। ਮਤਲਬ ਬਾਹਰਲੇ ਮੁਲਕਾਂ 'ਚ ਜਾਓ, ਆਮ ਹੀ ਤੁਹਾਨੂੰ ਮਿਲਣਗੇ ਪੋਲੀਟੀਸ਼ੀਅਨ, ਹੋਰ ਵੱਡੇ ਵੱਡੇ ਲੀਡਰ ਵੀ ਤੁਰੇ ਫਿਰਦੇ, ਨਾਲ ਕੋਈ ਸਿਕਿਉਰਿਟੀ ਵੀ ਨਹੀਂ ਹੁੰਦੀ, ਔਰ ਕੋਈ ਇਸ ਤਰ੍ਹਾਂ ਹਮਲੇ ਨਹੀਂ ਕਰਦਾ। ਪਰ ਸਾਡੀ ਟ੍ਰੈਜਡੀ ਤੁਸੀਂ ਇਹ ਦੇਖੋ ਕਿ ਮਾੜਾ ਜਿਹਾ ਬੰਦਾ ਸਰਪੰਚ ਬਣਨ ਦੀ ਸਾਰ ਹੀ ਸਿਕਿਉਰਿਟੀ ਲੈ ਲੈਂਦਾ। ਮਤਲਬ ਅਸੀਂ ਤਾਂ ਇੱਕ ਕਿਸਮ ਦੀ ਸਿਵਲ ਵਾਰ ਵਾਲੀ ਸਿਚੁਏਸ਼ਨ 'ਚ ਰਹਿ ਰਹੇ ਹਾਂ। ਕੀ ਫਰਕ ਹੈ ਸਾਡਾ ਤਾਲਿਬਾਨ ਨਾਲੋਂ? ਫਿਰ ਤੁਸੀਂ ਦੇਖੋ ਨਾ, ਮਤਲਬ ਉਸ ਤਰ੍ਹਾਂ ਅਸੀਂ ਉਸ ਪਾਸੇ ਵੱਲ ਨੂੰ ਵੱਧ ਰਹੇ ਹਾਂ ਕਿ ਜਿਹੜੀ ਪਬਲਿਕ ਸਿਕਿਉਰਿਟੀ ਹੈ, ਸੋਸ਼ਲ ਸਿਕਿਉਰਿਟੀ ਹੈ, ਜੇ ਇੰਨੇ ਇੰਪੋਰਟੈਂਟ ਬੰਦਿਆਂ ਦੀ ਨਹੀਂ ਹੈ, ਤਾਂ ਇੱਕ ਐਵਰੇਜ ਬੰਦਾ ਹੈ ਜਿਹੜਾ ਮਾੜਾ ਮੋਟਾ, ਆਪਣੀ ਕੋਈ ਪੱਤਰਕਾਰ ਹੈ, ਕੋਈ ਆਪਣਾ ਐਕਸਪ੍ਰੈਸ ਕਰਦਾ ਹੈ ਆਪਣੇ ਆਪ ਨੂੰ ਕਿਤੇ ਵੀ। ਪਹਿਲਾਂ ਆਪਾਂ ਦੇਖਿਆ ਸੋਸ਼ਲ ਮੀਡੀਆ ਦੇ ਵਿੱਚ, ਉਹ ਕੁਝ ਲੜਕੀਆਂ, ਇੱਕ ਉਹ ਕੈਨੇਡਾ 'ਚ ਮਾਰੀ ਗਈ ਸੀ, ਉਹ ਜਿਹੜੀ ਜ਼ਿਆਦਾ ਸੋਮੀ ਬਾਬੇ ਦੇ ਖਿਲਾਫ਼ ਬੋਲਦੀ ਹੁੰਦੀ ਸੀ, ਇੱਕ ਹੋਰ ਸੀ ਇੱਥੇ ਲੜਕੀ। ਮਤਲਬ ਇਹ ਜਿਹੜੀ ਹਿਊਮਨ ਲਾਈਫ ਹੈ, ਇਹਦੀ ਵੈਲਿਊ ਹੀ ਖਤਮ ਹੁੰਦੀ ਜਾ ਰਹੀ ਹੈ ਪਬਲਿਕ ਸਪੇਸ ਦੇ ਵਿੱਚ। ਜੇ ਜਿਹੜਾ ਬੰਦਾ ਜੋ ਕੁਝ ਕਰ ਸਕਦਾ ਆਰਾਮ ਨਾਲ, ਮਤਲਬ ਉਹ ਕਰ ਦੇਵੇ, ਪਰ ਸਟੇਟ ਹੈ ਜਿਹੜੀ ਉਹਨੂੰ ਫੋਲੋ ਅਪ ਨਹੀਂ ਕਰ ਰਹੀ। ਇਹਦਾ ਕੋਈ ਨਾ ਕੋਈ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਨੂੰ, ਲੋਕਾਂ ਨੂੰ ਇਹ ਦੇਖਣਾ ਪਊਗਾ ਇਹਦਾ ਹੱਲ, ਕਿ ਕੀ ਅਸੀਂ ਇਦਾਂ ਦੀ ਜ਼ਿੰਦਗੀ ਜਿਉਣੀ ਚਾਹੁੰਦੇ ਹਾਂ, ਇੰਨੀ ਇਨਸਿਕਿਉਰਿਟੀ 'ਚ ਜਿਉਣਾ ਚਾਹੁੰਦੇ ਹਾਂ। ਪਰ ਲੇਕਿਨ
1: ਜੀ
0: ਡਿਪਟੀ ਸੀਐਮ ਜਿਹੜਾ ਰਿਹਾ ਹੈ, ਉਹ ਜੇ ਉਹੀ ਸਿਕਿਉਰ ਨਹੀਂ ਹੈ, ਜਿਹਨੂੰ ਸਿਕਿਉਰਿਟੀ ਵੀ ਮਿਲੀ ਹੋਈ ਹੈ, ਫਿਰ ਐਵਰੇਜ ਬੰਦੇ ਦੀ ਹਾਲਾਤ ਕੀ ਹੋਊਗੀ, ਤੁਸੀਂ ਸੋਚੋ।
1: ਹਾਂਜੀ, ਹਾਈਲੀ ਪ੍ਰੋਟੈਕਟਡ ਹੈ ਭਾਈ ਸਾਹਿਬ, ਹਾਈਲੀ ਪ੍ਰੋਟੈਕਟਡ ਹੈ ਸੁਖਬੀਰ
0: ਸੋ ਇਸ ਕਰਕੇ ਇਹ ਦੋਨੇ ਪੱਖਾਂ ਤੋਂ ਹੀ ਜਿਹੜੀ ਡੀਗ੍ਰੇਡੇਸ਼ਨ ਆਫ ਸੋਸਾਇਟੀ ਕਹਿ ਲਓ, ਪਬਲਿਕ ਲਾਈਫ ਕਹਿ ਲਓ, ਉਹ ਵੀ ਨਫ਼ਰਤ ਦਾ ਐਲੀਮੈਂਟ, ਹਿੰਸਾ ਦਾ ਐਲੀਮੈਂਟ ਹੈ ਜਿਹੜਾ। ਦੂਜੇ ਪਾਸੇ ਸਟੇਟ ਦਾ ਵੀ, ਇੱਕ ਪਾਸੇ ਤਾਂ ਸਟੇਟ ਹੈ ਜਿਹੜੀ ਬੜੀ ਸਵਿਫਟਲੀ ਐਕਟ ਕਰਦੀ ਹੈ, ਜਿਸ ਤਰ੍ਹਾਂ ਬਿਜਲੀ ਐਕਟ ਕਰਦੀ ਹੁੰਦੀ ਹੈ, ਤੇ ਕੁਛ ਇਹ ਜਿਹੜੇ ਐਕਸ਼ਨ ਨੇ ਉਹਨਾਂ ਦੇ ਵਿੱਚ ਕੁਛ ਵੀ ਨਹੀਂ ਹੁੰਦਾ ਫਿਰ। ਮਤਲਬ ਇਹ ਫ੍ਰੈਕਚਰਡ ਸਟੇਟਸ ਦੇ ਵਿੱਚ ਅਸੀਂ ਰਹਿ ਰਹੇ ਹਾਂ। ਮਤਲਬ ਜਿਹੜਾ ਜਸਟਿਸ ਹੈ ਜਾਂ ਹੋਰ ਹੈ, ਉਹ ਇਦਾਂ ਨਹੀਂ ਹੈ ਕਿ ਸਾਰੇ ਕਾਨੂੰਨ ਦੇ ਨਿਗਾਹ ਦੇ ਵਿੱਚ ਸਾਰੇ ਬਰਾਬਰ ਨੇ, ਉਹ ਗੱਲ ਖਤਮ ਹੁੰਦੀ ਜਾ ਰਹੀ ਹੈ।
1: ਜੀ ਪ੍ਰੋਫੈਸਰ ਖਾਨ, ਬੜੀ ਮਤਲਬ ਲੱਗਦਾ ਨੀ, ਅਜੀਬੋ ਗਰੀਬ ਤਾਂ ਹੈ ਹੀ ਆ, ਔਰ ਇੱਕ ਸਾਜਿਸ਼ਨ ਜਿਹੜਾ ਹੈਗਾ ਲੱਗਦਾ ਕਿ ਇਸ ਤਰੀਕੇ ਦਾ, ਕਿਉਂਕਿ ਇਹ ਸਮਝ ਬਣਦੀ ਹੈ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਧਿਆਨ ਰੱਖਦੇ, ਜਿਹੜੀ ਮੈਂ ਕਹਿਣ ਜਾ ਰਿਹਾ ਹੂੰ ਕਿ ਸਾਡੇ ਆਪਣੀ ਧਾਰਮਿਕ ਸਥਾਨ, ਉਹ ਜਿਹਦੇ ਤੇ ਹਮਲਾ ਹੋ ਰਿਹਾ ਉਹ ਵੀ ਆਪਣੇ ਧਰਮ ਨਾਲ ਸੰਬੰਧ ਰੱਖਦਾ, ਜਿਹੜਾ ਕਰ ਰਿਹਾ ਉਹ ਵੀ ਆਪਣੇ ਧਰਮ ਨਾਲ ਸੰਬੰਧ ਰੱਖਦਾ, ਇੱਕ ਮਤਲਬ ਵੀ ਆਪਸ ਦੇ ਵਿੱਚ ਜਿਹੜੀ ਹੈ ਠੀਕ ਹੈ, ਤੁਹਾਡਾ ਜਿਹੜਾ ਕੋਈ ਵਿਚਾਰਧਾਰਕ ਮਤਭੇਦ ਹੈ, ਤੁਹਾਡਾ ਕੋਈ ਸਿਧਾਂਤਕ ਮਤਭੇਦ ਹੋ ਸਕਦੇ ਨੇ, ਪਰ ਉਹਦੇ ਲਈ ਜਿਹੜਾ ਸਿੱਖੀ ਦੇ ਵਿੱਚ ਜਿਵੇਂ ਪ੍ਰੋਫੈਸਰ ਭੱਟੀ ਨੇ ਕਿਹਾ ਕਿ ਵੀ ਇੱਕ ਸੰਵਾਦ ਵਾਸਤੇ ਬਹੁਤ ਬੜਾ ਸਥਾਨ ਹੈ, ਉਹਦੀ ਬਜਾਏ ਉਹਨੂੰ ਇਸ ਤਰੀਕੇ ਦੇ ਨਾਲ ਨਜਿੱਠਣਾ, ਹਿੰਸਾਤਮਕ ਤਰੀਕੇ ਦੇ ਨਾਲ। ਪ੍ਰੋਫੈਸਰ ਇਹ ਜਿਹੜੀ ਆਪਸ ਦੇ ਵਿੱਚ ਜੋ ਹੋ ਰਿਹਾ ਹੈ, ਇਹਦਾ ਤੁਹਾਨੂੰ ਕੀ ਲੱਗਦਾ ਜੇ ਆਪਾਂ ਰਾਜਨੀਤਿਕ ਦ੍ਰਿਸ਼ਟੀ ਤੋਂ ਵੇਖੀਏ, ਔਰ ਜਿਹੜੇ ਸਮੇਂ 'ਚ ਜਿਹੜੇ ਟਾਈਮਿੰਗ ਜਿਹੜੀ ਬੜੀ ਇੰਪੋਰਟੈਂਟ ਹੈਗੀ, ਸੁਖਬੀਰ ਸਿੰਘ ਬਾਦਲ ਵਾਲਾ ਸ਼੍ਰੋਮਣੀ ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਖੁਦ ਬਤੌਰ ਇੱਕ ਨੇਤਾ ਆਪਣੀ ਜਿਹੜੀ ਗੁਆਚੀ ਹੋਈ ਸਿਆਸੀ ਜ਼ਮੀਨ ਹੈ ਉਹ ਤਲਾਸ਼ ਰਹੇ, ਉਦੋਂ ਇਹ ਗੱਲ ਹੋਣੀ। ਤਾਂ ਭਾਈ ਸਾਹਿਬ ਕੀ ਲੱਗਦਾ ਹੈ ਕਿ ਇਹਦਾ ਰਾਜਨੀਤਿਕ ਤੌਰ ਦੇ ਉੱਤੇ ਕਿਹਦਾ ਨੂੰ ਸੂਟ ਕਰਦਾ ਹੈ? ਕਿਸੇ ਨਾ ਕਿਸੇ ਨੂੰ ਤਾਂ ਸੂਟ ਕਰਦਾ ਨਾ, ਕਿ ਜਾਂ ਫਿਰ
0: ਬਿਲਕੁਲ
1: ਆਪਾਂ ਇਹ ਮੰਨ ਲਈਏ ਕਿ ਵੀ ਨਹੀਂ ਇਹ ਤਾਂ ਆਪਸੀ ਨਿੱਜੀ, ਉਹ ਬੰਦਾ ਲੱਗਿਆ ਕਿ ਜੋ ਵੀ ਇਹਨਾਂ ਦੀ ਪਾਰਟੀ ਨੇ ਕੀਤਾ, ਜੋ ਇਹਨਾਂ ਨੇ ਕੀਤਾ ਉਹਦੇ ਤੋਂ ਪਰੇਸ਼ਾਨ ਦੁਖੀ ਹੋ ਕੇ ਤੇ ਉਹਨਾਂ ਨੇ ਜੀ ਅਟੈਕ ਕਰ ਦਿੱਤਾ, ਕੀ ਗੱਲ ਇੱਥੋਂ ਤੱਕ ਹੀ ਸੀਮਤ ਹੈ ਸਿਰਫ? ਦੇਖੋ, ਬੜੀ ਗੱਲ ਅਨਫੋਰਚੁਨੇਟ ਹੈ ਕਿ ਆਮ ਸੋਸਾਇਟੀ ਦੇ ਵਿੱਚ ਤੇ ਰਾਜਨੀਤੀ ਦੇ ਵਿੱਚ ਖਾਸ ਤੌਰ 'ਤੇ

0: ਵਾਇਲੈਂਸ ਦਾ ਰੋਲ ਬਹੁਤ ਜ਼ਿਆਦਾ ਵੱਧ ਰਿਹਾ ਔਰ ਕੋਈ ਵੀ ਸਿਟੀਜ਼ਨ ਜੇ ਆਮ ਸੋਸਾਇਟੀ ਦੀ ਗੱਲ ਕਰੀਏ ਤੇ ਕੋਈ ਵੀ ਸਿਆਸਤਦਾਨ ਆਪਣੇ ਆਪ ਨੂੰ ਸਿਕਿਉਰ ਨਹੀਂ ਫੀਲ ਕਰਦਾ ਜਿਹਦੀ ਵਜ੍ਹਾ ਕਰਕੇ ਸਾਡੀਆਂ ਸਟੇਟਾਂ ਪੁਲਿਸ ਸਟੇਟ ਦੀ ਤਰਫ ਜਾ ਰਹੀਆਂ ਹਨ ਸਾਡਾ ਹਰ ਇੱਕ ਸਿਆਸਤਦਾਨ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਹੋਵੇ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਦੀ ਸਿਕਿਉਰਿਟੀ ਲਈ ਫਿਰਦਾ ਬੰਦਿਆਂ ਦੀ ਤੇ ਥਾਣਿਆਂ ਦੇ ਵਿੱਚ ਬੰਦੇ ਹੈ ਨਹੀਂ ਜਿਹਦੇ ਕਰਕੇ ਆਮ ਲੋਕ ਇਨਸਿਕਿਉਰ ਹੈਗੇ ਇਹ ਜਿਹੜੀਆਂ ਸਾਰੀਆਂ ਗੱਲਾਂ ਹੈ ਨਾ ਵੈਸੇ ਤਾਂ ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਕਿਉਂਕਿ ਇਸ ਸਪੈਸ਼ਲ ਕੰਟੈਕਸਟ 'ਚ ਗੱਲ ਹੋ ਰਹੀ ਹੈ ਤੇ ਦੋਨੋਂ ਹੀ ਇੰਸੀਡੈਂਟ ਜਿਹੜੀਆਂ ਹੈਗੀਆਂ ਉਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਹੋਈਆਂ ਹੈਗੀਆਂ ਪਹਿਲਾਂ ਵੀ ਆਪਾਂ ਦੇਖਿਆ ਕਿ ਮਿਲੀਟੈਂਸੀ ਦੇ ਟਾਈਮ ਵੀ ਰਿਲੀਜੀਅਸ ਪਲੇਸਿਸ ਤੇ ਕਿੰਨੀ ਵਾਇਲੈਂਸ ਹੋਈ ਹੈ ਇਹ ਜਿਹੜੀ ਵਾਇਲੈਂਸ ਹੈ ਨਾ ਇਹ ਇੱਕ ਤਾਂ ਸਿੱਖੀ ਦੇ ਸਿਧਾਂਤਾਂ ਦੇ ਬਿਲਕੁਲ ਉਲਟ ਹੈ ਤੇ ਦੂਸਰੀ ਗੱਲ ਇਹ ਹੈ ਕਿ ਇਹਦੇ ਨਾਲ ਪੁਲਿਸ ਸਟੇਟ ਦੀ ਤਰਫ ਰਸਤਾ ਖੁੱਲਦਾ ਹੈ ਅੱਜ ਦੀ ਜਿਹੜੀ ਸਟੇਟ ਹੈ ਉਹ ਪੁਲਿਸ ਸਟੇਟ ਦੇ ਵਿੱਚ ਕਨਵਰਟ ਹੁੰਦੀ ਜਾ ਰਹੀ ਹੈ ਤੁਸੀਂ ਇਹ ਦੇਖ ਲਓ ਜਿਹੜੀ ਮਰਜ਼ੀ ਸਰਕਾਰ ਆ ਜਾਵੇ ਚਾਹੇ ਅੱਜ ਦੀ ਸਰਕਾਰ ਲੈ ਲਓ ਚਾਹੇ ਪਹਿਲੀਆਂ ਸਰਕਾਰਾਂ ਲੈ ਲਓ ਨਾ ਪੁਲਿਸ ਦੇ ਵਿੱਚ ਭਰਤੀ ਬੰਦ ਹੁੰਦੀ ਹੈ ਨਾ ਪੁਲਿਸ ਵਾਲਿਆਂ ਨੂੰ ਆਊਟ ਆਫ ਦੀ ਟਰਮ ਪ੍ਰਮੋਸ਼ਨਾਂ ਮਿਲਦੀਆਂ ਪੁਲਿਸ ਵਾਲਿਆਂ ਨੂੰ ਸਹੂਲਤਾਂ ਪੁਲਿਸ ਵਾਲਿਆਂ ਦੀ ਮਾਡਰਨਾਈਜੇਸ਼ਨ ਐਜੂਕੇਸ਼ਨ ਦੀ ਮਾਡਰਨਾਈਜੇਸ਼ਨ ਤਾਂ ਹੋਣੀ ਨਹੀਂ ਹੈਲਥ ਸੈਕਟਰ ਦੀ ਮਾਡਰਨਾਈਜੇਸ਼ਨ ਨਹੀਂ ਹੋਣੀ ਉੱਥੇ ਤੁਹਾਡਾ ਜਿਹੜਾ ਬਜਟ ਹੈ ਉਹ ਨਹੀਂ ਖਰਚ ਹੋਣਾ ਪੁਲਿਸ ਤੇ ਮੈਕਸੀਮਮ ਜਿਹੜਾ ਹੈ ਸਿਕਿਉਰਿਟੀ ਤੇ ਖਰਚ ਹੁੰਦਾ ਅੱਜ ਕੱਲ੍ਹ ਉਹਦੇ ਬਾਵਜੂਦ ਵੀ ਕੋਈ ਸਿਕਿਉਰ ਨਹੀਂ ਫੀਲ ਕਰਦਾ ਔਰ ਅਕਾਲੀ ਸਿਆਸਤ ਦੇ ਵਿੱਚ ਇਸ ਤਰ੍ਹਾਂ ਦਾ ਕਿ ਇੱਕੋ ਹੀ ਮਜ਼ਹਬ ਦੇ ਲੋਕ ਉਸੇ ਮਜ਼ਹਬ ਵਾਲਿਆਂ ਦੇ ਖਿਲਾਫ਼ ਇਸ ਤਰ੍ਹਾਂ ਦੀ ਵਾਇਲੈਂਸ ਕਰਨ ਵੈਸੇ ਤਾਂ ਕੋਈ ਪਹਿਲੀ ਇੰਸੀਡੈਂਟ ਨਹੀਂ ਆਪਾਂ ਨੂੰ ਬੇਅੰਤ ਸਿੰਘ ਹੋਣਾ ਦਾ ਪਤਾ ਹੋਰ ਬੜੀਆਂ ਇੰਸੀਡੈਂਟਸ ਹੋਈਆਂ ਹਨ ਔਰ ਅਲਟੀਮੇਟਲੀ ਇਹ ਕਹਿ ਦਿੰਦੇ ਕਿ ਜੀ ਧਾਰਮਿਕ ਭਾਵਨਾਵਾਂ ਦੇ ਵਿੱਚ ਬਹਿ ਕੇ ਐਸਾ ਕੰਮ ਹੋ ਗਿਆ ਤੇ ਉਹ ਬੰਦਾ ਬਰੀ ਹੋ ਕੇ ਉੱਚੇ ਉੱਚੇ ਅਹੁਦਿਆਂ ਤੇ ਵੀ ਪਹੁੰਚ ਜਾਂਦੇ ਹੈਗੇ ਇਹ ਜਿਹੜਾ ਬਹੁਤ ਖਤਰਨਾਕ ਟ੍ਰੈਂਡ ਹੈ ਔਰ ਖਾਸ ਤੌਰ ਤੇ ਪੰਜਾਬ ਦੀ ਸਿਆਸਤ ਨੂੰ ਸਭ ਤੋਂ ਜ਼ਿਆਦਾ ਜੇ ਪੁਲਿਸ ਸਟੇਟ ਦੀ ਤਰਫ ਕੋਈ ਸਟੇਟ ਗਈ ਹੈ ਤਾਂ ਮੈਨੂੰ ਲੱਗਦਾ ਪੰਜਾਬ ਸਟੇਟ ਗਈ ਹੈ ਤੁਸੀਂ ਕਿਧਰੇ ਜਾ ਕੇ ਦੇਖ ਲਓ ਇੰਨੀ ਪੁਲਿਸ ਨਹੀਂ ਪੁਲਿਸ ਕੋਲੇ ਇੰਨਾ ਅਸਲਾ ਨਹੀਂ ਇੰਨੀਆਂ ਗੱਡੀਆਂ ਨਹੀਂ ਇੰਨੀ ਮਾਡਰਨਾਈਜੇਸ਼ਨ ਨਹੀਂ ਈਵਨ ਜਿੱਥੇ ਜਿਹੜਾ ਨੈਕਸਲਾਈਟਸ ਐਕਟਿਵ ਹੈਗੇ ਜਿੱਥੇ ਹੋਰ ਮਿਲੀਟੈਂਟ ਗਰੁੱਪ ਐਕਟਿਵ ਹੈਗੇ ਉੱਥੇ ਪੰਜਾਬ ਜਿਹੜਾ ਹੈਗਾ ਸਭ ਤੋਂ ਮੋਹਰੀ ਹੈ ਔਰ ਇਹ ਪੰਜਾਬ ਜਿਹੜਾ ਹੈ ਉਹ ਗਲਤ ਦਿਸ਼ਾ ਦੀ ਤਰਫ ਤੁਰਿਆ ਹੋਇਆ ਵਾਇਲੈਂਸ ਨੂੰ ਜਿਹੜਾ ਸਾਰੀਆਂ ਪਾਰਟੀਆਂ ਨੂੰ ਕੰਡੈਮ ਕਰਨਾ ਚਾਹੀਦਾ ਇਹ ਨਹੀਂ ਕਿ ਇਹਦੇ ਚੋਂ ਸਿਆਸਤ ਲੱਭਣ ਦੀ ਕੋਸ਼ਿਸ਼ ਕਰਨ ਆਪਾਂ ਨੂੰ ਪਤਾ ਜਦ ਵੀ ਕੋਈ ਇੰਸੀਡੈਂਟ ਹੁੰਦੀ ਹੈ ਉਹਦੇ ਚੋਂ ਸਿਆਸਤ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇ ਕੋਈ ਬੰਦਾ ਮਤਲਬ ਉਹਦਾ ਮਰਡਰ ਹੁੰਦਾ ਕਹਿੰਦੇ ਜੀ ਇਹ ਤਾਂ ਮਤਲਬ ਧਾਰਮਿਕ ਭਾਵਨਾਵਾਂ ਕਰਕੇ ਹੋ ਗਿਆ ਚਾਹੇ ਉਹ ਬੇਅੰਤ ਸਿੰਘ ਦਾ ਚਾਹੇ ਇੰਦਰਾ ਗਾਂਧੀ ਦਾ ਕਿਸੇ ਦਾ ਵੀ ਹੈ ਮਤਲਬ ਇਹ ਠੀਕ ਹੈ ਸਾਡੇ ਇੱਕ ਲੀਗਲ ਪ੍ਰੋਸੈਸ ਹੈ ਉਹਦੇ ਵਿੱਚ ਇਹਦੀ ਹੋਣਾ ਚਾਹੀਦਾ ਇਹ ਜਿਹੜੀ ਹੈਗੀ ਬੜੀ ਅਨਫੋਰਚੂਨੇਟ ਡਿਵੈਲਪਮੈਂਟਸ ਹੈਗੀਆਂ ਜਿਹੜੀ ਸਾਡੀ ਸਟੇਟ ਪੁਲਿਸ ਸਟੇਟ ਦੀ ਤਰਫ ਇਹ ਹੁੰਦੀ ਜਾ ਰਹੀ ਹੈ ਔਰ ਉੱਧਰ ਦੀ ਟ੍ਰੈਂਡ ਜਿਹੜਾ ਹੈ ਬਣਦਾ ਜਾ ਰਿਹਾ
1: ਜੀ ਜੀ ਫਸਲ ਭੱਟੀ ਬੜਾ ਹੈਰਾਨ ਕਰਨ ਵਾਲਾ ਵੀ ਹੈ ਔਰ ਮੰਦਭਾਗਾ ਵੀ ਹੈ ਲੇਕਿਨ ਹੈ ਕਿ ਜਿਹੜੇ ਕਹਿੰਦੇ ਕਿ ਹੈਰਾਨ ਕਰਨ ਵਾਲਾ ਮੰਦਭਾਗਾ ਸਾਡੇ ਅੱਗੇ ਸਾਡਾ ਕੋਈ ਕੰਟਰੋਲ ਨਹੀਂ ਹੈਗਾ ਤਾਂ ਇਸ ਸਥਿਤੀ ਨੂੰ ਅਸੀਂ ਇਸ ਤਰੀਕੇ ਦੇ ਨਾਲ ਕੋਈ ਨਿਰਣਾਇਕ ਤੌਰ ਦੇ ਉੱਤੇ ਕੋਈ ਤਬਦੀਲੀ ਲਏ ਕਿਉਂਕਿ ਅਸੀਂ ਇਲੈਕਸ਼ਨ ਨੇ ਲੜਨਾ ਗਾ ਅਸੀਂ ਉਹ ਨਹੀਂ ਅਸੀਂ ਤਾਂ ਮੀਡੀਆ ਵਾਲੇ ਆ ਤੁਸੀਂ ਆਜ਼ਾਦਾਨਾ ਤੌਰ ਦੇ ਉੱਤੇ ਆਪਣੀ ਇੱਕ ਰਾਏ ਰੱਖਦੇ ਹੋ ਪਰ ਦੋਨੋਂ ਸਥਿਤੀਆਂ ਆਪਾਂ ਲਈਏ ਕਿ ਜਿਵੇਂ ਸਰਦਾਰ ਬੇਅੰਤ ਸਿੰਘ ਹੈ ਮੁੱਖ ਮੰਤਰੀ ਪੰਜਾਬ ਦੇ ਕਿਹੜੀ ਗ੍ਰੀਵਾਂਸ ਸੀ ਕਿਹੜੀ ਸ਼ਿਕਾਇਤ ਸੀ ਜਿਹਦੇ ਕਰਕੇ ਉਹਨਾਂ ਦਾ ਜਿਹੜਾ ਇੱਕ ਅਸੈਸੀਨੇਸ਼ਨ ਜਿਹੜਾ ਹੈਗਾ ਉਹ ਕੀਤਾ ਗਿਆ ਤੇ ਉਹ ਸਿੱਖ ਤਾਂ ਉਹ ਵੀ ਸੀਗੇ ਹੁਣ ਸੁਖਬੀਰ ਸਿੰਘ ਬਾਦਲ ਵਾਲੇ ਮਾਮਲੇ ਵਿੱਚ ਕੀ ਹੈ ਕਿ ਗੱਲ ਇਹੋ ਜਿਹੀ ਨਹੀਂ ਹੈਗੀ ਔਰ ਹੋਣੀ ਵੀ ਨਹੀਂ ਚਾਹੀਦੀ ਲੇਕਿਨ ਇਹ ਕਿ ਜਿਹੜੀ ਗ੍ਰੀਵਾਂਸ ਹੈ ਜਿਹਦਾ ਹਵਾਲਾ ਦੇ ਕੇ ਉਹ ਤਾਂ ਇਹੀ ਹੈ ਨਾ ਕਿ ਇਹਨਾਂ ਨੇ ਸਰਕਾਰ 'ਚ ਰਹਿੰਦੇ ਹੋਏ ਜੋ ਇਹਨਾਂ ਨੇ ਕੀਤਾ ਔਰ ਉਹਦਾ ਕੋਈ ਹੱਲ ਨਹੀਂ ਕੱਢਿਆ ਜਿਵੇਂ ਬੇਅਦਬੀ ਵਾਲੇ ਮੁੱਦੇ ਔਰ ਜਿਸ ਤਰੀਕੇ ਨਾਲ ਉਹ ਨਜਿੱਠਣ ਦਾ ਤਾਂ ਅੰਦਰ ਹੀ ਮਤਲਬ ਕਿ ਪੰਥਕ ਸਪੇਸ ਦੇ ਵਿੱਚੋਂ ਹੀ ਅੱਟੇ ਦੀ ਵਿਰੋਧਤਾ ਹੋਈ ਹੈ ਤਾਂ ਕੀ ਇਹ ਸਮਾਂ ਹੈ

0: ਇਹਨਾਂ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਹੋਰ ਵੀ ਦੂਸਰੇ ਕਿ ਆਪਣੇ ਅੰਦਰ ਇੱਕ ਝਾਤ ਮਾਰਨੀ ਚਾਹੀਦੀ ਹੈ। ਲੇਕਿਨ ਅਸੀਂ ਦੇਖਦੇ ਅਮਲ ਚ ਵੀ ਉੱਥੇ ਵੀ ਜਦੋਂ ਹੁੰਦਾ ਕਿ ਵਿਕਟਮ ਕਾਰਡ ਜਿਹੜਾ ਹੈਗਾ ਉਹ ਖੇਡਿਆ ਜਾਂਦਾ ਵੀ ਸਾਡੇ ਤੇ ਇਹ ਗੱਲ ਉੱਥੇ ਆ ਕੇ ਮੁੱਕ ਜਾਂਦੀ। ਪਰ ਪ੍ਰੋਫੈਸਰ ਖਾਨ ਨੇ ਕਿਹਾ ਬਿਲਕੁਲ ਬਿਲਕੁਲ ਸਹੀ ਕਿਹਾ, ਹੁਣ ਵੀ ਅੱਜ ਵੀ ਇਹੀ ਹੋਇਆ ਕਿ ਬਹੁਤ ਸਾਰੇ ਨੇਤਾ ਜਿਹੜੇ ਹੈਗੇ ਨੇ ਪੰਜਾਬ ਦੇ ਨੇਤਾ ਖਾਸ ਕਰਕੇ ਹੈ ਵਿਰੋਧੀ ਪਾਰਟੀਆਂ ਦੇ ਨੇਤਾ, ਉਹਨਾਂ ਨੇ ਇਹਦੀ ਨਿਖੇਧੀ ਕੀਤੀ ਹੈ ਕਿ ਇਹ ਮਾੜਾ ਮੰਦਭਾਗਣ ਹੋਣਾ ਨੀ ਚਾਹੀਦਾ। ਲਗਭਗ ਇੰਨੀ ਕੁ ਗੱਲ ਮੈਨੂੰ ਲੱਗਦਾ ਕਿ ਵੀ ਇਹ ਤਾਂ ਉਹੀ ਹੈ ਵੀ ਜੋ ਕਹਿੰਦੇ ਉਹਦੇ ਤੇ ਵੀ ਸ਼ੱਕ ਪੈਂਦਾ ਵੀ ਨੀ ਤੇ ਵੀ ਵਾਕਈ ਇਹਨੂੰ ਦਿਲੋਂ ਕਹਿੰਦੇ ਆ ਵੀ ਇਹ ਮੰਦਭਾਗਣ, ਜਾਂ ਇਹਦੇ ਵਿੱਚ ਵੀ ਕੋਈ ਇਹ ਲੱਭਦੇ ਨੇ ਕੋਈ ਮੌਕਾ ਸਿਆਸੀ ਮੌਕਾ। ਜੀ ਮੈਂ ਸਭ ਇੱਥੇ ਤੁਸੀਂ ਜਿਹੜੀ ਹੈ ਉਹ ਮੈਂ ਤੁਹਾਡੀ ਜਿਹੜੀ ਇੱਕ ਟਿੱਪਣੀ ਜਿਹੜੀ ਉਹ ਚਾਹੂੰਗਾ।
1: ਜਿਹੜਾ ਐਕਸਪੀਰੀਅੰਸ ਦੱਸਦਾ ਹੈ ਨਾ ਦੁਨੀਆ ਭਰ ਦਾ, ਜਿਹੜੀਆਂ ਟ੍ਰਾਈਬਲ ਫਾਈਟਸ ਵੀ ਹੁੰਦੀਆਂ ਨੇ ਹੋਰ ਥਾਵਾਂ ਤੇ ਵੀ, ਅਫਰੀਕਾ ਦੇ ਵਿੱਚ ਵੀ ਹੋਈਆਂ, ਅਫਗਾਨਿਸਤਾਨ ਚ ਵੀ ਹੋਇਆ, ਜਾਂ ਪਹਿਲੀਆਂ ਵੀ ਜਿਹੜੀ ਵਾਇਲੈਂਸ ਹੁੰਦੀ ਹੈ ਕਾਮਨਲੀ ਦੰਗੇ ਵੀ ਜਿਹੜੇ ਹੁੰਦੇ ਨੇ, ਉਹਨਾਂ ਚ ਇੱਕ ਬਹੁਤ ਮੇਜਰ ਫੈਕਟਰ ਹੁੰਦਾ ਹੈ ਕਿ ਸਟੇਟ ਦੀ ਡਿਸਆਰਗੇਨਾਈਜੇਸ਼ਨ, ਜਾਂ ਤਾਂ ਸਟੇਟ ਦਾ ਕੰਟਰੋਲ ਨਹੀਂ ਰਹਿੰਦਾ ਜਾਂ ਸਟੇਟ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਨਾਲ ਥੋੜਾ ਬਹੁਤ ਅਸਿਸਟ ਕਰਦੀ ਹੈ। ਹੁਣ ਮਾਡਰਨ ਸਟੇਟ ਦੇ ਵਿੱਚ ਕੀ ਹੋਇਆ, ਜਿਹੜਾ ਜਿਹੜਾ ਖਤਰਨਾਕ ਟ੍ਰੈਂਡ ਹੈ ਬਹੁਤ ਜ਼ਿਆਦਾ, ਇਹਨਾਂ ਘਟਨਾਵਾਂ ਨੂੰ ਵੀ ਸਿਆਸੀ ਤੌਰ ਤੇ ਯੂਜ਼ ਕਰ ਲਿਆ ਜਾਂਦਾ ਹੈ। ਤੁਹਾਨੂੰ ਯਾਦ ਹੋਣਾ ਅਮਰੀਕਾ ਦੇ ਵਿੱਚ ਇੱਕ ਬੰਦਾ ਉਹ ਟਰੰਪ ਦਾ ਹਮਾਇਤੀ ਯੂਨੀਵਰਸਿਟੀ ਚ ਬੋਲਣ ਗਿਆ ਸੀ ਤੇ ਉਹਦੇ ਗੋਲੀ ਮਾਰ ਦਿੱਤੀ ਗਈ, ਕਿਰਕ ਜਿਹੜਾ ਸੀਗਾ, ਬੜਾ ਰੌਲਾ ਰੱਪਾ ਪਿਆ, ਸਾਰਾ ਕੁਝ ਹੋਇਆ। ਜਿਹੜਾ ਉੱਥੇ ਦਾ ਚੀਫ ਉਹਨਾਂ ਦੀ ਇੰਟੈਲੀਜੈਂਸ ਦਾ, ਉਹਨੇ ਰਿਜ਼ਾਈਨ ਕਰਨ ਤੋਂ ਬਾਅਦ ਇਹ ਗੱਲ ਦੱਸੀ ਕਿ ਉਹ ਸਟੇਟ ਉਸ ਕੇਸ ਨੂੰ ਪਰਸਿਊ ਨਹੀਂ ਕਰਨਾ ਚਾਹੁੰਦੀ। ਫਿਰ ਦੁਬਾਰਾ ਵਾਈਟ ਹਾਊਸ ਦੇ ਵਿੱਚ ਇਦਾਂ ਦੀ ਉਹ ਘਟਨਾ ਹੋਈ ਇੱਕ। ਮਤਲਬ ਇਹ ਇਹ ਜਿਹੜਾ ਆਸਪੈਕਟ ਹੈ ਨਾ, ਇਹ ਪਹਿਲਾਂ ਨਹੀਂ ਸੀ ਹੁੰਦਾ। ਪਹਿਲਾਂ ਇਹ ਹੁੰਦਾ ਸੀ ਸਟੇਟ ਕਮਜ਼ੋਰ ਹੈ, ਉੱਥੇ ਹੋਰ ਸ਼ਕਤੀਆਂ ਨੇ ਜਿਹੜੀਆਂ ਟ੍ਰਾਈਬਲ ਲੋਕ ਨੇ ਕ੍ਰਿਮੀਨਲ ਲੋਕ ਨੇ ਉਹ ਉਹਦਾ ਫਾਇਦਾ ਉਠਾ ਲੈਂਦੇ ਸੀਗੇ। ਹੁਣ ਜਿਹੜੀ ਨਵੀਂ ਚੀਜ਼ ਆ ਗਈ ਹੈ ਮਾਡਰਨ ਸਟੇਟ ਦੇ ਨਾਲ, ਮਾਡਰਨ ਟੈਕਨੋਲੋਜੀ ਦੇ ਨਾਲ, ਉਹਦੇ 'ਚ ਇਹ ਬੜੀ ਵੱਡੀ ਗੱਲ ਹੋ ਗਈ ਹੈ ਕਿ ਤੁਸੀਂ ਡਰਾਮਾਟਾਈਜ਼ ਕਰਨ ਦੇ ਲਈ ਜਾਂ ਤੁਸੀਂ ਦੂਜਿਆਂ ਨੂੰ ਬਿਲਕੁਲ ਪਾਸੇ ਕਰਨ ਦੇ ਲਈ। ਅੱਛਾ ਇਹ ਮੈਂ ਸਮਝਦਾ ਕਿ ਪੋਲੀਟੀਕਲ ਜਿਹੜੀ ਉਹ ਕਹਿੰਦੇ ਹੁੰਦੇ ਨਾ, ਜਿਹੜਾ ਛੱਤ ਚੋਂਦੇ ਹੋਵੇ ਫਰਸ਼ ਨਹੀਂ ਸਾਫ਼ ਹੋ ਸਕਦਾ, ਆਮ ਲੋਕ ਨਹੀਂ ਕੁਛ ਵੀ ਕਰਦੇ, ਆਮ ਲੋਕਾਂ ਦੇ ਵਿੱਚ ਇੰਨੀ ਵਾਇਲੈਂਸ ਦੀ ਭਾਵਨਾ ਨਹੀਂ ਹੁੰਦੀ, ਪਰ ਜਦੋਂ ਇਹ ਫਲਣ ਲੱਗ ਜਾਂਦੀ ਹੈ, ਜਿਸ ਤਰ੍ਹਾਂ ਖਾਨ ਸਾਹਿਬ ਨੇ ਕਿਹਾ ਵੀ ਉੱਚੇ ਅਹੁਦਿਆਂ ਤੇ ਪਹੁੰਚ ਜਾਂਦੇ ਨੇ ਬੰਦੇ, ਉਹਨਾਂ ਨੂੰ ਧਾਰਮਿਕ ਭਾਵਨਾਵਾਂ ਦਾ ਨਾਮ ਦੇ ਕੇ ਬਰੀ ਕਰ ਦਿੱਤਾ ਜਾਂਦਾ ਹੈ। ਜਿਹੜਾ ਇੱਕ ਕੰਸੈਂਸਸ ਹੈ ਹਿਊਮਨ ਲਾਈਫ ਬਾਰੇ ਕਿ ਕਿਸੇ ਦੀ ਵੀ ਲਾਈਫ ਹੈ ਜਿਹਦੀ, ਉਹ ਚਾਹੇ ਤੁਹਾਡੇ ਨਾਲ ਮਤਭੇਦ ਰੱਖਦਾ ਹੈ, ਉਹ ਬੰਦਾ ਹੈ, ਬੱਚਾ ਹੈ, ਜੋ ਮਰਜ਼ੀ, ਜਿਹੜੀ ਇਹ ਕੰਸੈਂਸਸ ਟੁੱਟ ਗਿਆ ਅਸਲ ਦੇ ਵਿੱਚ ਕਿ ਜਿਹੜਾ ਵਿਰੋਧੀ ਹੈ, ਜਿਹੜਾ ਸਾਡੇ ਨਾਲ ਸਹਿਮਤ ਨਹੀਂ ਹੈ, ਇਹਦਾ ਮਤਲਬ ਅਸੀਂ ਜਿਹੜੀ ਕਿੱਦਾਂ ਦੀ ਸੁਸਾਇਟੀ, ਕਿੱਦਾਂ ਦਾ ਸਟੇਟ ਬਣਾਈ ਹੋਈ ਹੈ। ਫਿਰ ਅਸੀਂ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, ਕੈਰੋਂ ਦਾ ਵੀ ਮਰਡਰ ਹੋਇਆ, ਉਹ ਪੋਲੀਟੀਕਲ ਮਰਡਰ ਨਹੀਂ ਸੀ, ਸਾਡੀ ਸੁਸਾਇਟੀ ਦੇ ਵਿੱਚ ਇਦਾਂ ਦਾ ਐਲੀਮੈਂਟ ਹੁੰਦਾ ਹੈ, ਪਰ ਉਹਦਾ ਵੀ ਕੋਈ ਵੈਸੇ ਥੋ ਸਿਰਾ ਨਹੀਂ ਸੀ ਲੱਗਿਆ। ਪਾਕਿਸਤਾਨ ਦੇ ਵਿੱਚ ਮੇਰਾ ਖਿਆਲ ਹੈ ਬਹੁਤ ਸਾਰੇ ਪ੍ਰਾਈਮ ਮਿਨਿਸਟਰ ਨੇ ਜਿਹੜੇ ਅਸੈਸੀਨੇਟ ਹੀ ਹੋਏ ਨੇ, ਸਾਡੇ ਤਾਂ ਚਲੋ ਇੰਦਰਾ ਗਾਂਧੀ ਹੋਈ, ਪਰ ਵਿਰੋਧੀਆਂ ਨੂੰ ਇਸ ਤਰ੍ਹਾਂ ਪਾਸੇ ਹਟਾਉਣ ਦਾ ਵੀ ਇੱਕ ਸਿਲਸਿਲਾ ਸਾਰੇ ਸਾਊਥ ਏਸ਼ੀਆ ਚ ਹੈਗਾ। ਪਰ ਸਾਡੇ ਜਿਹੜੀ ਟ੍ਰੈਜਡੀ ਹੈ ਕਿ ਸਾਡੀ ਜਿਹੜੀ ਪੋਲੀਟੀਕਲ ਅਲੀਟ ਹੈ ਉਹਦੇ ਚ ਕੰਸੈਂਸਸ ਖਤਮ ਹੋ ਗਿਆ, ਉੱਪਰੋਂ ਲਿਪ ਸਿਮਥੀ ਕਰਦੇ ਨੇ ਵੀ ਮਾੜਾ ਹੋਇਆ ਜੀ, ਚੰਗਾ ਹੋਇਆ ਨਹੀਂ, ਜੇ ਨਹੀਂ ਹੋਣਾ ਨਹੀਂ ਚਾਹੀਦਾ, ਪਰ ਅਸਲੀ ਕਾਤਲਾਂ ਨੂੰ ਪਾਲਿਆ ਜਾਂਦਾ। ਇਹ ਸਾਡੀ ਸੋਸਾਇਟੀ ਨੇ, ਸਾਡੀ ਸਟੇਟ ਨੇ ਪਾਲਿਆ, ਇਹ ਚ ਕੋਈ ਡਾਊਟ ਨਹੀਂ ਹੈ ਕਿ ਜਿਹੜਾ ਸੈਲੀਬ੍ਰੇਟਡ ਮਰਡਰਰ ਹੈ, ਉਹ ਜਦੋਂ ਫੁੱਲਾਂ ਦੇਵੀ ਦਾ ਕੇਸ ਹੋਇਆ ਸੀਗਾ, ਤੁਹਾਨੂੰ ਯਾਦ ਹੋਣਾ, ਉਹਦੇ ਉੱਪਰ ਫਿਲਮ ਵੀ ਬਣੀ ਸੀਗੀ, ਤਾਂ ਉਹ ਪਤਾ ਉਹਨੂੰ ਕਹਿੰਦਾ ਹੈ, ਕਹਿੰਦਾ ਵੀ ਜੇ ਤਾਂ 20-25 ਮਾਰ ਦੇਂਗੀ ਫਿਰ ਤਾਂ ਤੇਰਾ ਸਰੈਂਡਰ ਹੋਊਗਾ, ਜੇ 2-4 ਮਾਰੇਂਗੀ ਫਿਰ ਤੈਨੂੰ ਇਨਕਾਊਂਟਰ ਚ ਮਾਰ ਦਿੱਤਾ ਜਾਊਗਾ। ਜਿਹੜਾ ਸੈਲੀਬ੍ਰੇਟਡ ਕ੍ਰਿਮੀਨਲ ਹੈ, ਚਾਹੇ ਉਹ ਵੀਰੱਪਨ ਸੀ ਚਾਹੇ ਕੋਈ ਸੀ, ਉਹਨੂੰ ਸਟੇਟ ਹੈ ਜਿਹੜੀ ਓਨਰ ਕਰਨ ਲੱਗ ਜਾਂਦੀ ਹੈ, ਸੋਸਾਇਟੀ ਚ ਉਹਦੀ ਐਕਸੈਪਟੇਬਿਲਟੀ ਬਣਾ ਦਿੱਤੀ ਗਈ ਹੈ, ਔਰ ਵਾਇਲੈਂਸ ਨੋਰਮਲਾਈਜ਼ ਹੋ ਜਾਂਦੀ ਹੈ। ਯੂਥ ਦੇ ਅੱਗੇ ਅਸੀਂ ਫਿਰ ਕੀ ਰੱਖਦੇ ਹਾਂ ਪੈਟਰਨ, ਪਰ ਖਾਸ ਕਰਕੇ ਗੁਰਦੁਆਰਾ ਸਾਹਿਬਾਨ ਦੇ ਵਿੱਚ, ਜਿਵੇਂ DIG ਅਟਵਾਲ ਦਾ ਆ ਪਿਛਲੇ ਦਿਨੀ ਉਹ ਹੋ ਕੇ ਹਟਿਆ, ਉਹਦਾ ਮਰਡਰ ਹੋਇਆ ਸੀ ਉੱਥੇ ਵਿਦ ਇਨ ਮਤਲਬ ਕੰਪਲੈਕਸ ਹੋਇਆ। ਮਤਲਬ ਇਹ ਚੀਜ਼ਾਂ ਨੂੰ ਅਸੀਂ ਸਾਡੀਆਂ ਜਾਂ ਚਾਹੇ ਰਿਲੀਜੀਅਸ ਕਮਿਊਨਿਟੀਜ਼ ਨੇ ਚਾਹੇ ਉਹ ਸੋਸ਼ਲ ਕਮਿਊਨਿਟੀਜ਼ ਨੇ, ਉਹਨਾਂ ਨੂੰ ਇਹ ਸੋਚਣਾ ਪਊਗਾ ਕਿ ਕਿੱਦਾਂ ਦਾ ਸਮਾਜ ਅਸੀਂ ਬਣਾ ਰਹੇ ਹਾਂ, ਆਉਣ ਵਾਲੇ ਯੂਥ ਦੇ ਅੱਗੇ ਕਿੱਦਾਂ ਦੇ ਅਸੀਂ ਸਟੈਂਡਰਡ ਰੱਖ ਰਹੇ ਹਾਂ। ਜੇ ਤੁਸੀਂ ਉਹਨਾਂ ਨੂੰ ਸੈਲੀਬ੍ਰੇਸ਼ਨ ਕਰੋਗੇ, ਮਤਲਬ ਜਦੋਂ ਗੋਡਸੇ ਗਾਂਧੀ ਨੂੰ ਮਾਰਨ ਵਾਲੇ ਦੀ ਪੂਜਾ ਹੋਣ ਲੱਗ ਗਈ, ਆਪਾਂ ਦੇਖਿਆ ਨਾ, ਮਤਲਬ ਕੀ ਮੈਸੇਜ ਹੈ, ਕਿਸ ਤਰ੍ਹਾਂ ਦੀ ਸਿਵਿਲਾਈਜੇਸ਼ਨ ਚ ਅਸੀਂ ਰਹਿ ਰਹੇ ਹਾਂ। ਮਤਲਬ ਇੱਕ ਬੰਦਾ ਪ੍ਰੇਅਰ ਕਰ ਰਿਹਾ ਹੈ ਜਿਹਨੂੰ ਫਾਦਰ ਆਫ ਨੇਸ਼ਨ ਹੋਰ ਕਿੰਨਾ ਸੁਆਖੇ ਅਸੀਂ ਕਹਿੰਦੇ ਹਾਂ,

0: ਰੌਲਾ ਰੱਪਾ ਪਾਇਆ ਜਾਂਦਾ ਹੈ। ਬੰਦਾ ਉਹਦੇ ਆ ਕੇ ਪਹਿਲਾਂ ਵੈਰੀ ਹੱਥ ਲਾਉਂਦਾ, ਬਾਅਦ ਚ ਉਹਦੇ ਗੋਲੀ ਮਾਰ ਦਿੰਦਾ। ਚਲੋ ਹੋ ਗਿਆ, ਐਕਸ਼ਨ ਹੋ ਗਿਆ, ਫੜੇ ਗਏ, ਸਜਾਵਾਂ ਹੋ ਗਈਆਂ, ਸਾਰਾ ਕੁਝ ਹੋ ਗਿਆ। 50-60 ਸਾਲ ਬਾਅਦ ਇੱਕ ਪਾਰਟੀ ਆਉਂਦੀ, ਉਹਦੀ ਪੂਜਾ ਕਰਨ ਲੱਗ ਜਾਂਦੀ ਹੈ। ਗਾਂਧੀ ਦੇ ਮਤਲਬ ਫੋਟੋ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਮਤਲਬ ਤੁਸੀਂ ਦੇਖੋ ਅਸੀਂ ਵੱਧ ਕਿੱਧਰ ਰਹੇ ਹਾਂ। ਛੱਡੋ ਇੰਡੀਵਿਜੁਅਲਸ ਨੂੰ, ਕਿ ਸਾਡਾ ਜਿਹੜਾ ਚੇਤਨਾ ਦਾ ਲੈਵਲ ਹੈ, ਜਿਹੜੀ ਹਿਊਮਨ ਕੌਂਸ਼ੀਅਸਨੈਸ ਦਾ ਲੈਵਲ ਹੈ, ਉਹ 'ਚ ਸਾਨੂੰ ਦੂਜੇ ਬੰਦੇ ਹਿਊਮਨ ਨਹੀਂ ਦਿਖਦੇ ਜਦੋਂ ਇੱਕ ਗਰੁੱਪ ਨਾਲ ਅਸੀਂ ਜੁੜ ਜਾਂਦੇ ਹਾਂ। ਅੱਛਾ, ਜਦੋਂ ਇਹ ਨਫ਼ਰਤ ਹੈ ਜਿਹੜੀ ਇਹ ਫਲਦੀ ਹੈ, ਤਾਂ ਨੇਚੁਰਲੀ ਜਿਹੜਾ ਕਮਜ਼ੋਰ ਬੰਦਾ ਉਹ ਸਭ ਤੋਂ ਪਹਿਲਾਂ ਇਹਦਾ ਸ਼ਿਕਾਰ ਬਣਦਾ। ਤੁਸੀਂ ਅੱਜ ਤੱਕ ਦੀ ਸਟੱਡੀ ਕੱਢ ਕੇ ਦੇਖ ਲਓ ਕਿ ਜਿੰਨੇ ਦੰਗੇ ਹੁੰਦੇ ਨੇ ਉਹਨਾਂ 'ਚ ਕੌਣ ਪਾਰਟਿਸਪੇਟ ਕਰਦਾ, ਉਹਨਾਂ ਦਾ ਮੈਂਟਲ ਲੈਵਲ ਕੀ ਹੁੰਦਾ ਤੇ ਕੇਸਾਂ ਦਾ ਕੀ ਬਣਦਾ ਫਿਰ। ਪਰ ਉਹਨੂੰ ਯੂਜ਼ ਕਰਕੇ ਕੋਈ ਮਤਲਬ ਚੀਫ ਮਿਨਿਸਟਰ, ਕੋਈ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਲੋਕ। ਇਹ ਹੈ ਅਸਲ ਦੀ ਸਮੱਸਿਆ। 4,000 ਦੇ ਲਗਭਗ ਸਿੱਖ ਮਾਰੇ ਗਏ, ਸਭ ਤੋਂ ਵੱਡੀ ਮੈਜੋਰਿਟੀ ਦੇ ਨਾਲ ਕਾਂਗਰਸ ਜਿੱਤ ਕੇ ਆਈ। ਇਹ ਸ਼ੀਸ਼ਾ ਹੈ ਸਾਡੇ
1: ਹਾਂ
0: ਲਈ, ਇੱਕ ਸਾਰਿਆਂ ਲਈ, ਕਿ ਕਿੱਦਾਂ ਦੇ ਸਮਾਜ 'ਚ ਅਸੀਂ ਰਹਿ ਰਹੇ ਹਾਂ। ਫਿਰ ਨੋਰਮਲੀ ਅਸੀਂ ਮਿੱਠੀਆਂ ਮਿੱਠੀਆਂ ਗੱਲਾਂ, ਜੱਫੀਆਂ ਜੱਫੀਆਂ ਪਾਉਂਦੇ ਰਹਿੰਦੇ ਹਾਂ, ਸਾਰਾ ਕੁਝ ਕਰਦੇ ਰਹਿੰਦੇ ਹਾਂ, ਪਰ ਜਦੋਂ ਐਕਚੁਅਲ ਮੌਕਾ ਆਉਂਦਾ ਹੈ, ਇਵੇਂ ਪਾਰਟੀਸ਼ਨ ਹੋਈ ਸੀ। ਸੋ ਅਸੀਂ ਜਿਹੜੀ ਅੰਦਰਲੀ ਆਪਣੇ ਅੰਦਰ ਜਿਹੜੀ ਸਾਡੇ ਹਿੰਸਾ ਹੈ, ਜਿਹੜੀ ਵਾਇਲੈਂਸ ਹੈ, ਜਿਹੜੀ ਪਸ਼ੂ ਬਿਰਤੀ ਹੈ, ਉਹਨੂੰ ਹੱਲ ਕਰਨੀ ਨਾ ਤਾਂ ਅਸੀਂ ਆਪਣੀ ਐਜੂਕੇਸ਼ਨ 'ਚ, ਨਾ ਆਪਣੇ ਕਲਚਰ 'ਚ, ਨਾ ਆਪਣੇ ਸਮਾਜ 'ਚ, ਨਾ ਹੀ ਸਾਡੀ ਸਟੇਟ ਕ੍ਰਾਫਟ ਦੇ ਵਿੱਚ ਅਸੀਂ ਉਹਨੂੰ ਕਿਤੇ ਲੈ ਕੇ ਆਏ ਕਿ ਠੀਕ ਹੈ ਜੇ ਵਿਰੋਧੀ ਹੈ, ਜੇ ਕਿਸੇ ਨੇ ਕ੍ਰਾਈਮ ਕਰ ਲਿਆ, ਸਜ਼ਾ ਮਿਲੇ, ਉਹਨੂੰ ਮੌਕਾ ਮਿਲੇ ਆਪਣੇ ਆਪ ਨੂੰ ਡਿਫੈਂਡ ਕਰਨ ਦਾ। ਇਹ ਹੈ ਨਹੀਂ। ਔਰ ਕਮਿਊਨਿਟੀਜ਼ ਇਹਦੇ ਤੇ ਪਲ ਰਹੀਆਂ ਨੇ ਕਿ ਜੀ ਸਾਡੀ ਵਿਕਟਮ ਆਈਡੈਂਟੀਟੀ ਹੈ, ਸਾਡੇ ਨਾਲ ਹੀ ਧੱਕਾ ਹੋ ਰਿਹਾ, ਦੂਜੀ ਕਮਿਊਨਿਟੀ ਕਰ ਰਹੀ ਹੈ, ਪਲ ਤਾਂ ਇਹਦੇ ਤੇ ਰਹੇ ਹਾਂ ਅਸੀਂ, ਸਾਰਾ ਸਾਰੀ ਇਲੈਕਸ਼ਨ, ਸਾਰੇ ਏਜੰਡੇ ਇਹ ਸੋਚ ਕੇ ਕਰੇ ਜਾਂਦੇ ਨੇ, ਚਾਹੇ ਉਹ ਪੰਜਾਬ ਦੇ ਨਾਂ ਤੇ ਕਹਿ ਲਓ, ਸਿੱਖੀ ਦੇ ਨਾਂ ਤੇ, ਕਿਸੇ ਸਟੇਟ 'ਚ ਚਲੇ ਜਾਓ ਤੁਸੀਂ। ਅੱਛਾ, ਇਵੇਂ ਕਮਿਊਨਿਟੀਜ਼ ਟਾਰਗੇਟ ਵੀ ਕੀਤੀਆਂ ਜਾਂਦੀਆਂ ਨੇ। ਸੋ ਇਹ ਮਾਡਰਨ ਸਟੇਟ ਦੀ ਡੀਜਨਰੇਸ਼ਨ ਹੈ ਜਿਹੜੀ ਕਿ ਸ਼ਿਖਰ ਹੈ ਸਾਰੇ ਦਾ, ਉਹ ਫਿਰ ਸਮਾਜ ਦੇ ਵਿੱਚ ਪ੍ਰਗਟ ਹੋ ਰਹੀ ਹੈ। ਕੁਝ ਬੰਦਿਆਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਕਦੋਂ ਸ਼ਿਕਾਰ ਬਣ ਜਾਂਦੇ ਨੇ ਉਹਦੇ। ਮੈਂ, ਤੁਸੀਂ ਕਮਾਲ ਦੇਖੋ ਆਪਣੇ ਨਿਹੰਗ ਸਿੰਘ ਦੇ ਬਾਣੇ 'ਚ ਉਹਨਾਂ ਨੇ ਕੀਤਾ। ਉੱਥੇ ਕਿਸਾਨ ਮੋਰਚੇ 'ਚ ਮੈਂ ਦੇਖਿਆ ਨਿਹੰਗ ਸਿੰਘਾਂ ਦੀ ਛਾਉਣੀ ਜਿਹੜੀ ਇੱਕ ਪਾਸੇ ਸੀਗੀ, ਉਹ 'ਚ ਇੱਕ ਬੰਦਾ ਮਾਰ ਕੇ ਟੰਗ ਦਿੱਤਾ ਗਿਆ ਸੀ। ਉਹ ਕੇਸ ਨੂੰ ਕਿਤੇ ਫੋਲੋ ਅਪ ਕਰਕੇ ਦੇਖਿਓ ਵੀ ਉਹਦਾ ਕੀ ਬਣਿਆ। ਫਿਰ ਸੇਮ ਪੋਜੀਸ਼ਨ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਹੈ, ਸਟੇਟ ਲੈ ਕੇ ਆਉਂਦੀ ਹੈ ਸੰਤਾ ਸਿੰਘ ਜੀ ਦੀ ਅਗਵਾਈ ਦੇ ਵਿੱਚ, ਨਿਹੰਗ ਸਿੰਘਾਂ ਤੋਂ ਅਕਾਲ ਤਖ਼ਤ ਬਣਵਾਇਆ ਗਿਆ, ਅਸੀਂ ਹੀ ਉਠਾਇਆ, ਫਿਰ ਕਾਰ ਸੇਵਾ ਕਰਕੇ ਦੁਬਾਰਾ ਬਣਾਇਆ ਗਿਆ। ਕੋਈ ਚੀਜ਼ਾਂ ਨੂੰ ਅਸੀਂ ਢੱਕ ਕਿਵੇਂ ਸਕਦੇ ਹਾਂ। ਗੱਲਾਂ ਕਰ ਰਹੇ ਹਾਂ ਅਸੀਂ ਬਾਬੇ ਨਾਨਕ ਦੀਆਂ, ਗੱਲਾਂ ਕਰ ਰਹੇ ਹਾਂ ਭਾਈ ਘਨੱਈਏ ਦੀਆਂ, ਕਿ ਜਿਹੜਾ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾਂਦਾ ਸੀ, ਉਹ ਕਹਿੰਦਾ ਮੈਨੂੰ ਤੇਰਾ ਹੀ ਰੂਪ ਦਿਖਦਾ ਸਾਰਿਆਂ 'ਚ। ਸੋ ਇਹ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨਾ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ,
1: ਬਿਲਕੁਲ
0: ਸੁੱਤਾ ਕਾਲੀਆਂ ਬਾਹਰੋਂ ਚਿਟਵੀਆਂ। ਇਹ ਹੈ ਸਾਡੀ ਸਟੇਟ ਤੇ ਸਾਡੀ ਸੁਸਾਇਟੀ ਤੇ ਸਾਡੀਆਂ ਸਾਡਾ ਸਾਡਾ ਆਪਣਾ ਆਪ। ਸੋ ਹਰ ਵਿਅਕਤੀ ਜਿੰਨੀ ਦੇਰ
1: ਕੁਦਰਤੀ ਤੌਰ ਤੇ ਪਰ ਸਾਹਿਬ ਮਤਲਬ ਵੀ ਇਦੂ ਗਾਂ ਤਾਂ ਹੁਣ ਕੀ ਗੱਲ ਹੋ ਸਕਦੀ ਹੈ? ਗਾਂਧੀ ਨੂੰ ਤੁਸੀਂ ਇਹ ਮੁਕਾਤੀ ਹੈ ਵੀ ਕਹਿਣੀ ਤੇ ਕਰਨੀ, ਉਹ ਚਾਹੇ ਅਸੀਂ ਹੋਈਏ, ਚਾਹੇ ਉਹ ਰਾਜਨੀਤਿਕ ਪਾਰਟੀਆਂ ਹੋਣ, ਚਾਹੇ ਸੁਖਬੀਰ ਸਿੰਘ ਬਾਦਲ ਹੋਵੇ, ਚਾਹੇ ਕੋਈ ਹੋਰ ਹੋਵੇ, ਚਾਹੇ ਪੁਲਿਸ ਹੈ, ਜੋ ਵੀ ਹੈ, ਅਸੀਂ ਇੱਕ ਸਮਾਜ 'ਚ ਰਹਿਣ ਵਾਲੇ ਲੋਕ ਹੈ। ਆਪਣਾ ਅਲੱਗ ਅਲੱਗ ਸਾਡਾ ਇੱਕ ਕਿੱਤਾ ਹੈ, ਸਾਡੀ ਇੱਕ ਉਪਜੀਵਿਕਾ ਦਾ ਸਾਧਨ ਹੈ, ਜੋਬ ਹੈ ਸਾਡੀ, ਲੇਕਿਨ ਓਵਰਆਲ ਤਾਂ ਮਸਲਾ ਤਾਂ ਫਿਰ ਇੱਥੇ ਆ ਕੇ ਮੁੱਕਦਾ, ਨਾ ਸਿਰਫ ਸਾਡੇ ਮੁਲਕ 'ਚ, ਨਾ ਸਿਰਫ ਪੰਜਾਬ 'ਚ, ਬਲਕਿ ਇਹ ਤਾਂ ਵਿਸ਼ਵ ਵਿਆਪੀ, ਜੋ ਅਸੀਂ ਕਹਿੰਦੇ ਉਹ ਅਸੀਂ ਕਰਦੇ ਨਹੀਂ,
0: ਪਰ ਅਸੀਂ ਇਨਸਾਨ ਕਿੱਦਾਂ ਦੇ ਆ, ਵੈਸੇ ਗੱਲ
1: ਅਸੀਂ
0: ਤੇ
1: ਇਨਸਾਨ ਕਿੱਦਾਂ,
0: ਅਸੀਂ ਕਿੱਦਾਂ ਦੇ ਇਨਸਾਨ।
1: ਬਿਲਕੁਲ ਬਿਲਕੁਲ
0: ਮੈਂ ਤੇ ਖਾਨ ਸਾਹਿਬ ਅਸੀਂ ਦੋਨੇ ਗਵਾਹ ਆ ਇਸ ਗੱਲ ਦੇ। ਅਸੀਂ ਦੋਨੇ ਹੋਸਟ ਵਾਰਡਨ ਸੀ ਜਦੋਂ ਮਿਲੀਟੈਂਸੀ ਦਾ ਜ਼ੋਰ ਮਤਲਬ ਲਗਭਗ ਉੱਥੇ ਯੂਨੀਵਰਸਿਟੀ 'ਚ ਪੀਕ ਤੇ
1: ਜੀ
0: ਸੀਗਾ। ਜਿਹੜੀ ਉੱਪਰਲੀ ਅਥਾਰਟੀ ਸੀ ਉਹ ਨਾਲ ਰਲੀ ਹੁੰਦੀ ਸੀ। ਜਦੋਂ ਉੱਪਰੋਂ ਅਥਾਰਟੀ ਠੀਕ ਹੋ ਗਈ ਤਾਂ ਹੌਸਲਿਆਂ ਦੀ ਹਾਲਾਤ ਵੀ ਠੀਕ ਹੋ ਗਈ। ਜਿੰਨੀ ਦੇਰ ਕੋਈ ਸ਼ਹਿ ਦੇਣ ਵਾਲਾ ਨਹੀਂ ਹੈ, ਉਨੀ ਦੇਰ ਚੀਜ਼ਾਂ ਨਹੀਂ ਪਨਪਦੀਆਂ। ਪਰ ਜਦੋਂ ਆਪਣੀ ਡਿਊਟੀ ਕਰਨ ਤੋਂ ਬੰਦੇ ਭੱਜ ਜਾਂਦੇ ਨੇ, ਜਿਹੜੇ ਉੱਪਰ ਬੈਠੇ ਨੇ, ਮਤਲਬ ਉਹ ਆਪਣੀ ਇਨਸਾਨੀਅਤ ਉਹਨਾਂ ਦੀ ਕੰਪਰੋਮਾਈਜ਼ ਹੋ ਜਾਂਦੀ ਹੈ, ਤਾਂ ਥੱਲੇ ਤਾਂ ਹੋਊਗੀ ਹੋਊਗੀ। ਸੋ ਕਿੱਦਾਂ ਦੇ ਇਨਸਾਨ ਨੇ ਜਿਹੜੇ ਸਾਡੀ ਸਟੇਟ ਨੂੰ ਚਲਾ ਰਹੇ ਨੇ, ਲੀਡ ਕਰ ਰਹੇ ਨੇ, ਉਹਨਾਂ ਦੀ ਕਿੰਨੀ ਕੁ ਉਹਨਾਂ ਦੇ ਵਿੱਚ ਇਨਸਾਨੀਅਤ ਹੈ। ਪਰ ਹਰ ਇੱਕ ਨੂੰ ਸਵਾਲ ਕਰਨਾ ਪਊਸ ਆਪਣੇ ਆਪ ਨੂੰ, ਅਸੀਂ ਹਮੇਸ਼ਾ ਦੇਖੀਏ ਕਿ ਮੈਂ ਕਿੰਨਾ ਕੁ, ਮੇਰੇ 'ਚ ਕਿੰਨੀ ਕੁ ਇਨਸਾਨੀਅਤ ਹੈ। ਜੇ ਮੈਂ ਨਫ਼ਰਤ ਫੈਲਾ ਰਿਹਾ, ਮੇਰੇ ਮਨ ਦੇ ਵਿੱਚ ਦੂਜਿਆਂ ਪ੍ਰਤੀ ਨਫ਼ਰਤ ਹੈ, ਜਾਂ ਮੈਂ ਖੁਸ਼ ਹੋ ਰਿਹਾ ਕਿਸੇ ਦੇ ਸੱਟ ਵੱਜਣ ਤੇ, ਜਾਂ ਮੈਂ ਦੁਖੀ ਹੋ ਰਿਹਾ ਕਿਸੇ ਹੋਰ ਦੇ ਵੱਜਣ ਤੇ, ਇਹਦਾ ਮਤਲਬ ਮੇਰਾ ਮਨ ਪਾਰਟੀਸ਼ਨਡ ਹੈ, ਮੈਂ ਅੰਦਰੋਂ ਵੰਡਿਆ ਹੋਇਆ। ਸਮਾਜ ਉਦਾਂ ਦਾ ਹੀ ਹੋਊਗਾ ਜਿੱਦਾਂ ਦੇ ਬੰਦੇ ਹੋਣਗੇ, ਬੋਡੀ ਉਦਾਂ

0: ਵੀ ਹੁੰਦੀ ਹੈ ਜਿੱਦਾਂ ਦੇ ਸੈੱਲ ਹੁੰਦੇ ਨੇ, ਜਿੰਨੇ ਕੁ ਹੈਲਦੀ ਹੋਣਗੇ ਉਹਨਾਂ ਕੋਲ। ਸਾਡੇ ਤਾਂ ਬ੍ਰੇਨ ਸੈੱਲ ਨੇ ਜਿਹੜੇ, ਉਹਨਾਂ 'ਚ ਪ੍ਰੋਬਲਮ ਆ ਗਈ ਹੈ, ਸਟੇਟ ਦੇ ਵਿੱਚ ਸਮੱਸਿਆ ਹੈ। ਪਰ ਇੱਥੇ ਦੀ ਗੱਲ ਨਹੀਂ, ਮਾਡਰਨ ਸਟੇਟ ਦੇ ਵਿੱਚ ਸਾਰੀ 'ਚ, ਅਮਰੀਕਾ 'ਚ ਵੀ ਹੋ ਰਿਹਾ ਹੈ ਇਹ ਕੰਮ, ਇਜ਼ਰਾਈਲ 'ਚ ਵੀ ਹੋ ਰਿਹਾ ਹੈ। ਮਤਲਬ ਜਿਹੜੀ ਮੈਂ ਸ਼ੌਕਡ ਸੀ ਰਾਜੂ
1: ਜੀ
0: ਖਾਨ ਸਾਹਿਬ, ਕਿ ਜਿਹੜੀ ਲੇਡੀ ਨੇ, ਇੱਕ ਨੇ ਰਵਾਂਡਾ ਦੇ ਵਿੱਚ ਜੀਨੋਸਾਈਡ ਦਾ ਕਨਸੈਪਟ ਦਿੱਤਾ, ਜਿਹਨੂੰ UN ਦੀ ਮਤਲਬ ਕਮਿਸ਼ਨ ਬਣਾਇਆ ਗਿਆ ਸੀ, ਉਹਨੇ ਜਿਹੜੀ ਗਾਜ਼ਾ ਪੱਟੀ 'ਚ 35,000 ਜਿਹੜੇ ਬੱਚੇ ਮਾਰੇ ਗਏ ਨੇ, ਉਹਨਾਂ ਨੂੰ ਕੰਡੈਮ ਕਰਨ ਤੋਂ ਨਾ ਕਰਤੀ ਸੀ। ਇਹ ਹੈ ਪਾਰਟੀਸ਼ਨ, ਕਿ ਸਾਡੇ ਮਨ ਨੇ ਜਿਹੜੇ ਫਰੈਗਮੈਂਟਡ ਨੇ ਉਹ। ਪਰ ਜਦੋਂ ਇਦਾਂ ਦੇ ਲੋਕ ਰਾਜ ਕਰਨਗੇ, ਫਿਰ ਆਹੀ ਕੁਛ ਹੋਣਾ ਹੈ।
1: ਜੀ
0: ਲੱਖ ਮਤ ਭੇਦ ਹੋਣ ਕਿਸੇ ਦੇ, ਇਹ ਕੀ ਹੈ ਕਿ ਤੁਸੀਂ ਉਹਦੇ ਗੋਲੀ ਮਾਰ ਦੋਗੇ ਜਾਂ ਤਲਵਾਰ ਨਾਲ ਵੱਢ ਦੋਗੇ, ਪਰ ਅਸੀਂ ਵੀ ਆਰ ਨੋਟ ਸ਼ੋਰ ਕਿ ਕੀ ਇਹ ਸੱਚੀ ਮਿੱਚੀ ਦਾ ਐਕਟ ਹੈ ਜਾਂ ਇਹਦੇ ਪਿੱਛੇ ਹੋਰ ਸ਼ਕਤੀਆਂ ਨੇ ਜਾਂ ਕੀ ਹੈ। ਅੱਛਾ, ਯੂਥ ਦੇ ਉੱਪਰ ਜਿਹੜੇ ਬੱਚੇ ਇਸ ਮਾਹੌਲ 'ਚ ਪਲ ਰਹੇ ਨੇ, ਸਾਰੀਆਂ ਚੀਜ਼ਾਂ ਦੇਖ ਰਹੇ ਨੇ, ਸੋਸ਼ਲ ਮੀਡੀਆ 'ਚ ਜਿੰਨਾ ਇਹਦਾ ਫੈਲਾਅ ਹੁੰਦਾ ਫਿਰ ਹਿੰਸਾ ਦਾ, ਉਹਨਾਂ ਦੇ ਮਨ ਕਿਹੋ ਜਿਹੇ ਬਣਨਗੇ, ਜਿੱਦਾਂ ਦੇ ਉਹਨਾਂ ਦੇ ਮਨ ਹੋਣਗੇ, ਉਹੋ ਜਿਹੇ ਬੰਦੇ ਹੋਣਗੇ, ਉਹੋ ਜਿਹਾ ਸਮਾਜ ਬਣੂਗਾ।
2: ਕਿ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ, ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ, ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ, ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696, 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
4: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
4: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
3: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
4: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
3: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
4: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ।
5: ਕੱਲੇ ਜੱਟ ਦੀ ਮਰਸੜੀ ਕਾਲੀ
4: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ

0: कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757। मर्सिडीज बेंस कंट्री हिल्स।
1: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
5: ਓਹੋ, ਅੱਜ ਫੇਰ ਨੀ ਲੋਡ ਮਿਲਿਆ।
6: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
6: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
2: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
2: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।
7: ਕੀ ਹੋਊਗਾ ਇਹਦਾ, ਕਿਸ ਕਿਸਮ ਦਾ ਇੱਕ ਪਰਸੈਪਸ਼ਨ ਬਣੂਗਾ, ਕਿਉਂਕਿ ਇੱਕ ਉਹ ਸਿਰਕਟ ਜਿਹੜਾ ਹੈ ਰਾਜਨੀਤਿਕ ਨੇਤਾ ਹੈਗੇ ਨੇ ਸੁਖਬੀਰ ਸਿੰਘ ਬਾਦਲ। ਪਰ ਅਸਲ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਵੇਲੇ ਗੱਲ ਹੋ ਰਹੀ ਹੈ ਘਟਨਾ ਇਹ ਮੰਦਭਾਗੀ ਘਟਨਾ ਹੋਈ ਹੈ ਇਲੈਕਸ਼ਨਾਂ ਦਾ ਜਿਹੜਾ ਹੈਗਾ ਉਹ ਬੁਖਾਰ ਜਿਹੜਾ ਹੈਗਾ ਉਹ ਪੂਰਾ ਤਾਪ ਜਿਹੜਾ ਚੜਿਆ ਹੋਇਆ ਹੈ, ਔਰ ਇਹ ਸਿਆਸੀ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਲਈ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ? ਮੇਰਾ ਤਾਂ ਮੇਰੀ ਆਪਣੀ ਜਿਹੜੀ ਰਾਏ ਹੈਗੀ ਹੈ ਉਹ ਇਹ ਹੈ ਵੀ ਇਹ ਵਿਕਟਮ ਕਾਰਡ ਤਾਂ ਜ਼ਰੂਰ ਖੇਡਿਆ ਜਾਊਗਾ ਹੀ ਜਾਊਗਾ, ਪਰ ਲੱਗਦਾ ਤੁਹਾਨੂੰ ਵੀ ਇਹਦੇ ਨਾਲ ਕੋਈ ਇਹੋ ਜਿਹੀ ਤਬਦੀਲੀ ਜਿਹੜਾ ਇਹਨਾਂ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਫਾਇਦਾ ਹੋਵੇ ਇਸ ਤਰੀਕੇ ਦਾ ਤੁਹਾਨੂੰ ਲੱਗਦਾ ਕੁਛ?
8: ਦੇਖੋ ਹਜੇ ਤਾਂ ਨਵੀਂ ਨਵੀਂ ਇੰਸੀਡੈਂਟ ਹੋਈ ਹੈ ਤੇ ਸਾਰਿਆਂ ਦਾ ਕੰਡੈਮ ਕਰਨਾ ਬਣਦਾ ਹੈ, ਲੇਕਿਨ ਆਹਿਸਤਾ ਆਹਿਸਤਾ ਆਪਾਂ ਨੂੰ ਪਤਾ ਹੈ ਕਿ ਪੋਲੀਟੀਕਲ ਪਾਰਟੀਜ਼ ਇਹਦੇ ਰਾਜਨੀਤਿਕ ਅਰਥ ਕੱਢਣ ਲੱਗ ਜਾਣਗੀਆਂ ਔਰ ਹਰ ਇੱਕ ਆਪਣੇ ਫੇਵਰ ਦੇ ਵਿੱਚ ਇਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰੇਗਾ। ਜਿਹੜੇ ਅਕਾਲੀ ਦਲ ਦੀ ਆਪਾਂ ਗੱਲ ਕਰਦੇ ਹਾਂ ਸੁਖਬੀਰ ਬਾਦਲ ਵਾਲੇ ਧੜੇ, ਉਹ ਤਾਂ ਨੈਚੁਰਲੀ ਵਿਕਟਿਮ ਕਾਰਡ ਪਲੇ ਕਰਨਗੇ ਕਿ ਦੇਖੋ ਜੀ ਸਾਡੇ ਪ੍ਰਧਾਨ ਤੇ ਦੋ ਵਾਰੀ ਅਟੈਕ ਹੋਇਆ,

0: ਹੋ ਸਕਦਾ ਦੂਸਰੀਆਂ ਪਾਰਟੀਆਂ ਇਹਦੇ ਚ ਹੋਰ ਤਰ੍ਹਾਂ ਦੇ ਰਾਜਨੀਤਿਕ ਅਰਥ ਕੱਢਣ। ਜਦ ਦਰਬਾਰ ਸਾਹਿਬ ਦੇ ਬਾਹਰ ਹੋਇਆ, ਜਦ ਵੀ ਇਹ ਗੱਲ ਮਤਲਬ ਚੱਲੀ ਅਲੱਗ ਅਲੱਗ ਪਲੇਟਫਾਰਮ ਤੋਂ ਕਿ ਜੀ ਇਹ ਤਾਂ ਜਾਣ ਬੁੱਝ ਕੇ ਕਰਵਾਇਆ, ਇਹ ਸਿੰਪਥੀ ਲੈਣ ਵਾਸਤੇ ਕੀਤਾ ਗਿਆ ਕਿ ਅਦਰਵਾਈਜ਼ ਜਿੱਥੇ ਐਸ ਜੀ ਪੀ ਸੀ ਦੀ ਮੈਨੇਜਮੈਂਟ ਹੈ ਉੱਥੇ ਇਹ ਗੱਲ ਹੋ ਜਾਵੇ ਤੇ ਕੋਈ ਮਤਲਬ ਜਿਹੜਾ ਹੈਗਾ ਸੀਰੀਅਸ ਕੋਈ ਅਟੈਕ ਨਹੀਂ, ਉਹਨੂੰ ਫੜ ਲਿਆ, ਉਹਨਾਂ ਸਾਰਾ ਕੁਛ ਹੋ ਗਿਆ ਕਿ ਜਸਟ ਡਰਾਮਾ ਹੈ। ਇਸੇ ਤਰ੍ਹਾਂ ਇਸ ਪਰ ਮੈਨੂੰ ਲੱਗਦਾ ਕਿ ਸਾਡੀ ਸੁਸਾਇਟੀ ਜਦ ਤੋਂ ਆਈਡੀਓਲੋਜੀ ਦੀ ਪੋਲੀਟਿਕਸ ਖਤਮ ਹੋਈ ਹੈ, ਵੈਸੇ ਤਾਂ ਆਲ ਓਵਰ ਇੰਡੀਆ ਹੀ ਖਤਮ ਹੋ ਗਈ, ਪੰਜਾਬ ਦੇ ਵਿੱਚ ਵੀ ਵਿਚਾਰਧਾਰਾ ਦੀ ਸਿਆਸਤ ਜਿਹੜੀ ਹੈ, ਅਕਾਲੀਆਂ ਦੀ ਅਲੱਗ ਵਿਚਾਰਧਾਰਾ ਸੀ, ਕੁਛ ਲੈਫਟਿਸਟ ਸੀ, ਕੁਛ ਕਾਂਗਰਸ ਦੇ ਵਿੱਚ ਵੀ ਉਸ ਟਾਈਮ ਮੂਵਮੈਂਟਾਂ ਵਾਲੇ ਬੰਦੇ ਸੀ, ਇੱਕ ਵਿਚਾਰਧਾਰਾ ਦੇ ਤੌਰ ਤੇ ਚੱਲ ਰਹੇ ਸੀ। ਜਦ ਤੋਂ ਇਹ ਵਿਚਾਰਧਾਰਾ ਦੀ ਰਾਜਨੀਤੀ ਖਤਮ ਹੋਈ ਹੈ, ਪਿਓਰਲੀ ਜਿਹੜੀ ਪੋਲੀਟਿਕਸ ਹੈ ਪਾਵਰ ਗੇਮ ਰਹਿ ਗਈ, ਔਰ ਪਾਵਰ ਗੇਮ ਵੀ ਟ੍ਰਾਈਬਲ ਸੋਸਾਇਟੀ ਵਾਲੀ। ਆਪਾਂ ਨੂੰ ਪਤਾ ਕਿ ਟ੍ਰਾਈਬਲ ਸੋਸਾਇਟੀ ਦੇ ਵਿੱਚ ਕੀ ਹੁੰਦਾ ਕਿ ਇੰਨੀ ਇੱਕ ਇੱਕ ਇੰਚ ਧਰਤੀ ਵਾਸਤੇ ਲੋਕ ਜਿਹੜੇ ਹੈਗੇ ਉਹ ਇੱਕ ਦੂਜੇ ਨੂੰ ਖਤਮ ਕਰਨ ਤੇ ਤੁਲ ਜਾਂਦੇ ਹੈਗੇ। ਉਹੀ ਗੱਲ ਹੋ ਰਹੀ ਹੈ ਕਿ ਤੁਹਾਡਾ ਰਾਜਨੀਤਿਕ ਆਧਾਰ ਆਪਣਾ ਕਾਇਮ ਰੱਖਣ ਵਾਸਤੇ ਜਾਂ ਉਹਨੂੰ ਗੇਨ ਕਰਨ ਵਾਸਤੇ ਇਹ ਅਸੀਂ ਇੰਸੀਡੈਂਟਸ ਨੂੰ ਵੀ ਰਾਜਨੀਤਿਕ ਰੰਗਤ ਦਿੱਤੀ ਜਾਂਦੀ ਹੈ। ਇਹ ਬੜਾ ਅਨਫਾਰਚੂਨੇਟ ਹੈ। ਆਪਾਂ ਨੂੰ ਪਤਾ ਬੜੀਆਂ ਬੜੀਆਂ ਇੰਸੀਡੈਂਟਸ ਹੋਈਆਂ, ਉਹਨਾਂ ਨੂੰ ਰਾਜਨੀਤਿਕ ਰੰਗਤ ਦਿੱਤੀ ਗਈ, ਤੇ ਜਦ ਤੁਸੀਂ ਸਿਲੈਕਟਿਵਲੀ ਬੰਦਿਆਂ ਨੂੰ ਰਿਵਾਰਡ ਕਰਨ ਲੱਗ ਜਾਓ ਤੇ ਸਿਲੈਕਟਿਵਲੀ ਉਹ ਪਨਿਸ਼ ਕਰੋ, ਤਾਂ ਸਿਲੈਕਟਿਵਲੀ ਜਦ ਤੁਸੀਂ ਰਿਵਾਰਡ ਕਰਦੇ ਹੋ ਐਸੇ ਐਲੀਮੈਂਟ ਨੂੰ, ਤਾਂ ਤੁਸੀਂ ਜਾਣ ਬੁੱਝ ਕੇ ਐਸੀ ਕਲਚਰ ਨੂੰ ਸ਼ਹਿ ਦੇ ਰਹੇ ਹੋ। ਉਸ ਦੇ ਵਿੱਚ ਸਾਰੀ ਫਿਰ ਫਸ ਜਾਂਦੇ। ਅੱਜ ਤੁਸੀਂ ਇੱਕ ਦੇ ਖਿਲਾਫ ਸ਼ਹਿ ਦਿੱਤੀ ਹੈ, ਕੱਲ ਨੂੰ ਉਹੀ ਕਾਊਂਟਰ ਪ੍ਰੋਡਕਟਿਵ ਹੋ ਸਕਦੀ ਹੈ, ਗੱਲ ਤੁਹਾਡੇ ਖਿਲਾਫ ਵੀ ਚੱਲ ਸਕਦੀ ਹੈ। ਉਹੀ ਸਿਲਸਿਲਾ ਚੱਲਿਆ ਹੋਇਆ ਕਿ ਜਦ ਜਿਹੜਾ ਹੈਗਾ ਹੋਰ ਦੇ ਨਾਲ ਹੋਇਆ ਤੁਸੀਂ ਉਹਨੂੰ ਰਾਜਨੀਤਿਕ ਰੰਗਤ ਦਿੱਤੀ, ਹੁਣ ਜਿਹੜਾ ਹੈਗਾ ਸਾਰੀ ਉਸ ਤਰ੍ਹਾਂ ਦੀ ਗੇਮ ਦੇ ਵਿੱਚ ਪੈਣ। ਪਰ ਇਹ ਬੜੀ ਅਨਫਾਰਚੂਨੇਟ ਹੈ, ਪੰਜਾਬ ਵਾਸਤੇ ਬਹੁਤ ਅਨਫਾਰਚੂਨੇਟ ਹੈ, ਸਾਡੀ ਸੋਸਾਇਟੀ ਵਾਸਤੇ ਅਨਫਾਰਚੂਨੇਟ ਹੈ। ਇਹ ਜਿਹੜੀ ਵਾਇਲੈਂਸ ਹੈ ਇਹਦਾ ਕੋਈ ਸਿਆਸਤ ਦੇ ਵਿੱਚ ਸਥਾਨ ਨਹੀਂ ਹੋਣਾ ਚਾਹੀਦਾ। ਵਾਇਲੈਂਸ ਜਦ ਆ ਜਾਂਦੀ ਹੈ ਤੇ ਸਾਰੀਆਂ ਗੱਲਾਂ ਜਿਹੜੀਆਂ ਗਿਆ ਪਿੱਛੇ ਚਲੀਆਂ ਜਾਂਦੀਆਂ ਹਨ, ਤੇ ਸਟੇਟ ਜਿਹੜੀ ਹੈ ਉਹ ਹੋਰ ਤਰ੍ਹਾਂ ਦਾ ਰੂਪ ਉਹਦਾ ਤਿਆਰ ਹੋ ਜਾਂਦਾ।
1: ਜੀ ਜੀ ਸਰ, ਬਿਲਕੁਲ ਠੀਕ ਹੈ ਕਿ ਸਮਾਜ ਜਿਹੜਾ ਹੈਗਾ ਉਹਨੂੰ ਵੀ ਫਿਰ ਖਮਿਆਜ਼ਾ ਸਾਰਿਆਂ ਨੂੰ ਭੁਗਤਣਾ ਪੈਂਦਾ ਹੈ। ਬੜਾ ਅਨਫੋਰਚੁਨੇਟ ਹੈ ਤੇ ਅਸੀਂ ਪੰਜਾਬ ਚ ਰਹਿੰਦੇ ਹਾਂ ਤੇ ਸਾਡੇ ਤੋਂ ਵੱਧ ਕੌਣ ਜਾਣਦਾ ਹੈ। ਇੱਥੇ ਹਰ ਕਿਸਮ ਹਰ ਵਿਅਕਤੀ ਨੇ ਉਹਦੀ ਇੱਕ ਉਹਦਾ ਮੁੱਲ ਤਾਰਿਆ ਹੈ, ਚਾਹੇ ਉਹ ਡਾਇਰੈਕਟਲੀ ਉਹਦੇ ਚ ਨਹੀਂ ਸੀਗਾ ਜਾਂ ਇਨਡਾਇਰੈਕਟਲੀ ਸਾਰਿਆਂ ਨੂੰ। ਤਾਂ ਸਰ ਇੱਕ ਲਾਸਟ ਟਿੱਪਣੀ ਮੈਂ ਤੁਹਾਡੇ ਤੋਂ ਚਾਹੁੰਦਾ, ਤੁਹਾਨੂੰ ਕੀ ਲੱਗਦਾ ਕਿ ਵੀ ਇਹ ਜਿਸ ਵੇਲੇ ਇਹ ਹੋਇਆ ਹੋਣਾ ਚਾਹੀਦਾ, ਜਾਂਚ ਹੋਣੀ ਚਾਹੀਦੀ ਹੈ, ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਜੋ ਵੀ ਦੋਸ਼ੀ ਹੈ ਉਹਨਾਂ ਨੂੰ ਬਾ ਕਾਨੂੰਨ ਜੋ ਵੀ ਬਣਦਾ ਉਹਦੀ ਸਜ਼ਾ ਜਿਹੜੀ ਹੈ ਉਹ ਮਿਲਣੀ ਚਾਹੀਦੀ। ਤਾਂ ਪੰਜਾਬ ਦੇ ਹਵਾਲੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਸੁਖਬੀਰ ਸਿੰਘ ਬਾਦਲ ਨੂੰ ਬਜ਼ਾਤੇ ਖੁਦ ਉਹਨਾਂ ਦਾ ਜਿਹੜੀ ਅਕਸ ਹੈਗਾ, ਤੁਹਾਨੂੰ ਕੀ ਲੱਗਦਾ ਹੈ ਕਿ ਉਹਦਾ ਕੋਈ ਹਾਂ ਪੱਖੀ ਨਾ ਪੱਖੀ ਕਿਸ ਕਿਸਮ ਦਾ ਤੁਹਾਨੂੰ ਲੱਗਦਾ ਕਿ ਉਹਦਾ ਇੱਕ ਪਰਸੈਪਸ਼ਨ ਹੈ ਉਹ ਬਣ ਸਕਦਾ ਹੈਗਾ ਪੰਜਾਬ ਦੇ ਵਿੱਚ?
2: ਦੇਖੋ ਗੱਲ ਇਹ ਜੀ ਕਿ ਮੈਂ ਇੱਕ ਤਾਂ ਗੱਲ ਇਹ ਬੜੀ ਜਿਹੜੀ ਬਹੁਤ ਹੀ ਅਰਜੈਂਟ ਗੱਲ ਹੈ ਉਹ ਇਹ ਹੈ ਕਿ ਸਾਰੀ ਪੋਲੀਟੀਕਲ ਸਾਡੀ ਅਲੀਟ ਨੂੰ ਚਾਹੇ ਕਿਸੇ ਪਾਰਟੀ ਚ ਨੇ ਕੁਛ ਨੇ, ਉਹਨਾਂ ਨੂੰ ਘੱਟੋ ਘੱਟ ਇੱਕ ਕੰਸੈਂਸਸ ਬਣਾ ਲੈਣਾ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੇ ਐਲੀਮੈਂਟਸ ਨੂੰ ਸ਼ਹਿ ਨਾ ਦੇਣ, ਚਾਹੇ ਉਹ ਗੌਰਮੈਂਟ ਚ ਨੇ ਚਾਹੇ ਗੌਰਮੈਂਟ ਤੋਂ ਬਾਹਰ ਨੇ। ਪਹਿਲੀ ਗੱਲ ਤਾਂ ਇਹਦਾ ਸੁਖਬੀਰ ਸਿੰਘ ਬਾਦਲ ਦਾ ਦੇਖੋ ਉਹਨਾਂ ਦੀ ਜਿਹੜੀ ਪਰਸਨੈਲਿਟੀ ਹੈ ਬੰਦੇ ਦਾ ਇਹ ਨਹੀਂ ਮੈਟਰ ਕਰਦਾ ਕਿ ਅੰਦਰੋਂ ਚੰਗਾ ਕਿ ਮਾੜਾ, ਜੋ ਉਹਨਾਂ ਦਾ ਇੱਕ ਇਮੇਜ ਬਣ ਗਿਆ ਹੈ ਉਹ ਪੋਲਰਾਈਜ਼ਿੰਗ ਕਿਸਮ ਦੇ ਬੰਦੇ ਨੇ। ਈਵਨ ਬਾਦਲ ਸਾਹਿਬ ਦੇ ਟਾਈਮ ਵੀ ਉਹਨਾਂ ਦੀ ਇਹ ਸਮੱਸਿਆ ਸੀਗੀ, ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਨਹੀਂ ਸੀ, ਇਸੇ ਕਰਕੇ ਖਿਲਾਰਾ ਪਿਆ ਸਾਰਾ। ਉਹਦੇ ਚ ਸਮੱਸਿਆ ਉਹਨਾਂ ਦੀ ਜਿਹੜੀ ਪੋਲੀਟੀਕਲ ਸਿਸਟਮ ਦੀ ਜਾਂ ਕਹਿ ਲਓ ਜੋ ਵੀ ਆਪਣਾ ਹਰ ਇੱਕ ਬੰਦੇ ਦਾ ਢੰਗ ਤਰੀਕਾ ਹੁੰਦਾ, ਉਹਦੇ ਵਿੱਚੋਂ ਅਸਲ ਦੇ ਵਿੱਚ ਇਹ ਕਿ ਉਹਨਾਂ ਦਾ ਇਮੇਜ ਇਹ ਇਮਰਜ ਕਰ ਗਿਆ ਹੈ ਕਿ ਉਹ ਨਫ਼ਰਤ ਦਾ ਪਾਤਰ ਬਣ ਗਏ ਨੇ। ਵਿਰੋਧੀ ਨੇ ਜਿਹੜੇ ਉਹ ਇਸ ਗੱਲ ਨੂੰ ਯੂਜ਼ ਕਰਨਗੇ ਕਿ ਜੀ ਇਹਨਾਂ ਨੇ ਗਲਤ ਫੈਸਲੇ ਕਰੇ, ਸਿੱਖਾਂ ਦੇ ਮਨਾਂ ਦੇ ਜਿੰਦੀ ਨਫ਼ਰਤ ਬੜੀ ਹੈ, ਇਹਨਾਂ ਦੇ ਪ੍ਰਤੀ ਜੇ ਹੈ ਉਹ ਐਕਸੈਪਟੇਬਿਲਟੀ ਨਹੀਂ ਹੈ। ਉਹ ਆਪਣੇ ਆਪ ਨੂੰ ਮੋਡਰੇਟ ਬਣ ਕੇ ਪੇਸ਼ ਕਰਦੇ ਨੇ ਕਿ ਅਸੀਂ ਫਾਈਟ ਕਰ ਰਹੇ ਹਾਂ ਦੂਜਿਆਂ ਦੇ ਖਿਲਾਫ਼ ਜਿਹੜੇ ਜ਼ਿਆਦਾ ਰੈਡੀਕਲ ਨੇ ਜਾਂ ਹੋਰ ਨੇ, ਪਰ ਸਾਨੂੰ ਜਿਹੜੀ ਇੰਡੀਅਨ ਸਟੇਟ ਹੈ ਬੀਜੇਪੀ ਜਾਂ ਹੋਰ ਉੱਥੇ ਉਹ ਵਿਕਟਮ

0: ਖੇਡਣਾ ਚਾਹੁੰਦੇ ਨੇ। ਮਤਲਬ ਇਹ ਪੈਰਾਮੀਟਰਸ ਇਹ ਨੇ ਜਿਨ੍ਹਾਂ ਦੇ ਵਿੱਚ ਹੋਣਾ ਹੈ, ਪਰ ਉਹਨੂੰ ਸੁਖਬੀਰ ਸਿੰਘ ਬਾਦਲ ਨੂੰ ਟਰਾਂਸਫਾਰਮ ਹੋਣਾ ਚਾਹੀਦਾ ਹੈ। ਦੇਖੋ ਜੇ ਇਹ ਅਸਲੀ ਸਿੱਖ ਬਣ ਕੇ ਦਿਖਾਉਣਗੇ ਨਾ, ਜਿਹੜੇ ਸਿੱਖ ਲੀਡਰ ਨੇ, ਕਿ ਉਹਨਾਂ 'ਚ ਤਿਆਗ ਕਿੰਨਾ ਕੁ ਹੈ, ਉਹਨਾਂ 'ਚ ਨਿਮਰਤਾ ਕਿੰਨੀ ਕੁ ਹੈ, ਹਿਊਮਿਲਿਟੀ ਕਿੰਨੀ ਕੁ ਹੈ, ਦੂਜਿਆਂ ਪ੍ਰਤੀ ਪ੍ਰੇਮ ਕਿੰਨਾ ਕੁ ਹੈ, ਮਤਲਬ ਉਹ ਉਸ ਚੀਜ਼ ਦੇ ਨਾਲ ਹੀ ਠੀਕ ਹੋਊਗਾ। ਉਹ ਮੇਰਾ ਖਿਆਲ ਹੈ ਜੇ ਬਦਲਾਖੋਰੀ ਵਾਲੇ ਚੱਕਰ 'ਚ ਪੈਣਗੇ, ਕਿਉਂਕਿ ਬਦਲਾਖੋਰੀ ਹੈ ਜਿਹੜੀ ਬੇਸਿਕਲੀ ਉਹਦੇ 'ਚ ਹੀ ਅਸੀਂ ਫਸੇ ਹੋਏ ਹਾਂ ਅਜੇ ਤੱਕ, ਕਿ ਇੱਕ ਕਰ ਦਿੰਦਾ ਦੂਜਾ ਉਹ ਤੋਂ ਵੱਧ ਕਰ ਦਿੰਦਾ, ਦੂਜਾ ਉਹਦੇ ਤੋਂ ਵੱਧ ਕਰ ਦਿੰਦਾ। ਜਦ ਦਾ ਇਹ ਪਹਿਲੇ ਸੁਖਬੀਰ ਸਿੰਘ ਬਾਦਲ ਦੀ ਪੁੱਛ ਪੜਤਾਲ ਦਾ ਕਹਿ ਲਓ ਸੁਧਾਰ ਲਹਿਰ ਨੇ ਜਦੋਂ ਸ਼ੁਰੂ ਕੀਤਾ, ਆਪਾਂ ਨੂੰ ਦਿਖ ਰਹੀ ਹੈ ਪਹਿਲੀ ਵਾਰ, ਪਰ ਉਹਨੂੰ ਵਿਰੋਧੀ ਯੂਜ਼ ਕਰਦੇ ਨੇ ਵੀ ਤੁਸੀਂ ਗਾਲਾਂ ਸੈਂਟਰ ਨੂੰ ਕੱਢੀ ਜਾਓ, ਜਿਹਨੂੰ ਮਰਜ਼ੀ ਕੱਢੀ ਜਾਓ, ਉਹ ਕਰਨਗੇ ਹੀ ਯੂਜ਼। ਸੋ ਇਹਨਾਂ ਨੂੰ ਘੱਟੋ ਘੱਟ ਇੱਕ ਤਾਂ ਮਿਨੀਮਮ ਪਬਲਿਕ ਲਾਈਫ ਦਾ ਕੰਸੈਂਸਸ ਬਣਾਉਣਾ ਚਾਹੀਦਾ ਕਿ ਭਾਈ ਆਪਾਂ ਇਹਨਾਂ ਚੀਜ਼ਾਂ ਨੂੰ ਸ਼ਹਿ ਨਹੀਂ ਦੇਣੀ, ਇਸ ਲੈਵਲ ਤੋਂ ਥੱਲੇ ਨਹੀਂ ਜਾਣਾ ਘੱਟੋ ਘੱਟ। ਦੂਜਾ ਹੈ ਕਿ ਆਰਗੂਮੈਂਟ ਕਰਨ, ਕ੍ਰਿਟਿਸਿਜ਼ਮ ਕਰਨ ਇੱਕ ਦੂਜੇ ਦਾ, ਉਹ ਬੜੀ ਮਸ਼ਹੂਰ ਸੇਇੰਗ ਹੈ ਸ਼ਾਇਦ ਮਾਰਕਸ ਦੀ, ਪਤਾ ਨਹੀਂ ਕਿਹਦੀ ਹੈ ਉਹ, ਕਿ ਜਿਹੜਾ ਵੈਪਨ ਆਫ ਕ੍ਰਿਟਿਸਿਜ਼ਮ ਹੈ, ਇਟ ਸ਼ੁੱਡ ਨਾਟ ਬੀ ਟਰਨਡ ਇਨ ਟੂ ਕ੍ਰਿਟਿਸਿਜ਼ਮ ਥਰੂ ਦਾ ਵੈਪਨਸ। ਜਦੋਂ ਇਹ ਹੋ ਜਾਂਦਾ ਫਿਰ ਇਹਦਾ ਸਿਵਲਾਈਜੇਸ਼ਨ ਖਤਮ ਹੋ ਗਈ ਹੈ, ਫਿਰ ਸੰਵਾਦ ਦਾ, ਡਾਇਲਾਗ ਦਾ ਕੋਈ ਮਤਲਬ ਨਹੀਂ ਹੁੰਦਾ। ਔਰ ਸਿੱਖੀ ਤਾਂ ਧਰਮ ਹੀ ਹੈ ਜੋ ਨਿਕਲਿਆ, ਸਿੱਖ ਧਰਮ ਦਾ ਨਿਕਲਿਆ ਸੰਵਾਦ ਦੇ ਵਿੱਚੋਂ ਹੋਇਆ।
1: ਜੀ,
0: ਸਭ ਤੋਂ ਵੱਧ ਜਿਹੜਾ ਅਸੀਂ ਮਤਲਬ ਨਾ ਗੁਰੂ ਗੋਬਿੰਦ ਸਿੰਘ ਜੀ ਦਾ ਇਮੇਜ ਬਣਾਇਆ ਹੋਇਆ ਕਿ ਬਹੁਤ ਵੱਡਾ, ਉਹਨਾਂ ਦਾ ਜਿਹੜਾ ਸਭ ਤੋਂ ਵਿਚਿੱਤਰ ਨਾਟਕ ਦੇ ਵਿੱਚ ਪੜ੍ਹੋਗੇ, ਉਹਨਾਂ ਦਾ ਇਹ ਕਿ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਪ੍ਰੇਮ ਦਾ ਐਲੀਮੈਂਟ ਤਾਂ ਖਤਮ ਹੀ ਹੈ, ਸਾਰੇ ਧਰਮਾਂ ਚੋਂ ਹੀ ਖਤਮ ਹੈ ਉਹ ਤਾਂ। ਉਹਨੂੰ ਨਫ਼ਰਤ ਨੇ ਪਲੇਸ ਕਰਤਾ, ਉਹ ਧਰਮ ਕਾਹਦੇ ਨੇ, ਉਹ ਤਾਂ ਸ਼ੈਤਾਨ ਦੇ ਮਤਲਬ ਹਥਿਆਰ ਬਣ ਜਾਂਦੇ ਨੇ ਕਿਸਮ ਦੇ ਨਾਲ, ਜਿੰਨੀ ਸ਼ੈਤਾਨੀਅਤ ਹੈ ਉਹ ਆ ਜਾਂਦੀ ਹੈ। ਸੋ ਇਹਨਾਂ ਨੂੰ ਲੀਡਰਾਂ ਨੂੰ ਇਹਚੋਂ ਨਿਕਲਣਾ ਚਾਹੀਦਾ ਘੱਟੋ ਘੱਟ। ਇਹ ਥੋੜੀ ਜਿਹੀ ਹਿਊਮਨਨੈਸ, ਥੋੜੀ ਜਿਹੀ ਆਪਣੀ ਸੁੱਚਤਾ ਉੱਚਤਾ ਦਿਖਾਉਣਗੇ ਤਾਂ ਸ਼ਾਇਦ ਥੋੜਾ ਬਹੁਤ ਠੀਕ ਹੋ ਜਾਵੇ। ਪਰ ਇਹ ਹੈ ਕਿ ਇਹ ਹਰ ਚੀਜ਼ ਨੂੰ, ਕਿਉਂਕਿ ਸਾਡੇ ਲੀਡਰ ਅੰਨੇ ਹੋ ਗਏ ਨੇ, ਹਰ ਚੀਜ਼ ਨੂੰ ਸਿਆਸੀ ਲਾਹੇ ਦੇ ਲਈ ਯੂਜ਼ ਕਰਨ ਦੇ ਚੱਕਰ 'ਚ ਪੈ ਜਾਂਦੇ ਨੇ। ਜਿਹਨਾਂ ਧੱਕਾ ਹੋਇਆ ਉਹ ਵਿਕਟਮ ਬਣ ਜਾਂਦਾ, ਜਿਹੜੇ ਦੂਜੇ ਨੇ ਉਹ ਉਹਨੂੰ ਰਿਡੀਕੁਲਾਈਜ਼ ਕਰਦੇ ਨੇ ਕਿ ਜੇ ਇਹਦਾ ਹੀ ਡਰਾਮਾ ਸੀ, ਜੇ ਸੀ, ਵੋ ਸੀ। ਹੁਣ ਇਹ ਤਾਂ ਰੱਬ ਜਾਣਦਾ ਕਿ ਸੱਚਾਈ ਐਕਚੁਅਲ ਕੀ ਹੈ, ਪਰ ਘੱਟ ਤੋਂ ਘੱਟ ਮੇਰਾ ਖਿਆਲ ਹੈ ਕਿ ਸੋਸ਼ਲ ਐਟਮੋਸਫੀਅਰ, ਪੋਲੀਟੀਕਲ ਐਟਮੋਸਫੀਅਰ ਇਹਨਾਂ ਨੂੰ ਪੋਲਿਊਟ ਨਹੀਂ ਕਰਨਾ ਚਾਹੀਦਾ, ਗਲਤ ਮਲਤ ਬਿਆਨ ਦੇ ਕੇ ਤੇ ਹੋਰ ਕਰਕੇ। ਔਰ ਪਿਛਲੀ ਜਿਹੜੀ ਇਨਕੁਆਇਰੀ ਹੈ, ਪਿਛਲੇ ਜਿਹੜੀ ਕੇਸ ਦੀ, ਉਹ ਵੀ ਸਰਕਾਰ ਨੂੰ, ਤਾਂ ਹੁਣ ਆਪ ਸਰਕਾਰ ਤਾਂ ਉਦੋਂ ਇੱਕੋ ਹੀ ਸਰਕਾਰ ਸੀਗੀ ਨਾ, ਇਹਨੂੰ ਦੱਸਣਾ ਚਾਹੀਦਾ ਪਬਲਿਕ ਨੂੰ ਕਿ ਜਿਹੜਾ ਉਹ ਅਟੈਕ ਹੋਇਆ ਸੀ, ਜੇ ਉਹਨਾਂ ਨੇ ਖੁਦ ਕਰਾ ਲਿਆ ਸੀ ਤਾਂ ਵੀ ਕੀ ਸਿੱਟਾ ਕੱਢਿਆ ਇਹਨਾਂ ਦੀ ਇਨਵੈਸਟੀਗੇਸ਼ਨ ਨੇ, ਜੇ ਹੋਇਆ ਸੀ ਸੱਚੀ ਮੁੱਚੀ ਤਾਂ ਵੀ ਕੀ ਸਿੱਟਾ ਨਿਕਲਿਆ। ਇਹ ਤਾਂ ਚਲੋ ਮਹਾਰਾਸ਼ਟਰ 'ਚ ਹੋਊਗਾ ਨਾ, ਉਹ ਤਾਂ ਸਾਡੇ ਪੰਜਾਬ 'ਚ ਹੋਇਆ ਸੀ, ਪਰ ਉਹ ਕਿਸੇ ਨੇ ਨਹੀਂ ਦੱਸਿਆ ਅੱਜ ਤੱਕ ਕਿ ਆਖਿਰਕਾਰ ਗੱਲ ਕੀ ਸੀ, ਕਿੱਥੋਂ ਸ਼ੁਰੂ ਹੋਇਆ, ਕੀ ਹੋਇਆ। ਪਬਲਿਕ ਕਰਨੀ ਚਾਹੀਦੀ ਹੈ ਸਾਰੀ ਚੀਜ਼ ਨੂੰ। ਜਦੋਂ ਅਸੀਂ ਢੱਕਦੇ ਹਾਂ, ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਸ਼ਮੂਲੀਅਤ ਹੈ, ਚਾਹੇ ਉਹ ਸਟੇਟ ਦੀ ਹੈ, ਚਾਹੇ ਉਹਨਾਂ ਦੇ ਆਪਣੇ ਪੋਲੀਟੀਕਲ ਸਟਰਕਚਰ ਦੀ। ਇਹਦੇ ਤੋਂ ਨਿਕਲਣਾ ਚਾਹੀਦਾ ਇਹਨੂੰ। ਇਹ ਸਾਰਿਆਂ ਲਈ ਤਬਾਹਕੁਨ ਹੁੰਦਾ ਹੈ। ਸਭ ਤੋਂ ਟਿਪੀਕਲ ਐਗਜ਼ਾਮਪਲ ਆਪਣੇ ਸਾਹਮਣੇ, ਹਿਸਟੋਰੀਕਲ ਐਗਜ਼ਾਮਪਲ ਇਹ ਹੈ ਕਿ ਮੈਂ ਕਹਿੰਦਾ ਸਭ ਤੋਂ ਉਸ ਹਿਸਾਬ ਦੇ ਨਾਲ ਸ਼ਰੀਫ, ਜੇ ਕੋਈ ਬੰਦਾ ਪ੍ਰਾਈਮ ਮਿਨਿਸਟਰ ਬਣਿਆ ਸੀ ਜਿਹੜਾ ਪੋਲਿਟਿਕਸ 'ਚ ਆਉਣਾ ਨਹੀਂ ਸੀ ਆਉਂਦਾ, ਰਾਜੀਵ ਗਾਂਧੀ ਸੀ। ਅਸੀਂ ਹੀ ਤਾਮਿਲ ਖੜੇ ਕੀਤੇ ਹੋਏ ਸੀ, ਅਸੀਂ ਉਹ ਗ੍ਰਾਂਟਾਂ ਦਿੰਦੇ ਸੀ ਉਹਨਾਂ ਨੂੰ, ਉਹਦਾ ਹੀ ਉਹ ਵਿਕਟਮ ਬਣਿਆ, ਜੇ ਆਪਾਂ ਇੰਦਰਾ ਗਾਂਧੀ ਦਾ ਕੇਸ ਛੱਡ ਵੀ ਲਈਏ। ਸੋ ਜੇ ਸੱਪ ਪਾਲਾਂਗੇ ਨਾ, ਆਲ ਸਨੇਕ ਚਾਰਮਰਸ ਡਾਈ ਆਫ ਸਨੇਕ ਬਾਈਟਸ, ਇਹ ਦੂਜਿਆਂ ਲਈ ਅਸੀਂ ਪਾਲਦੇ ਹਾਂ, ਅਸੀਂ ਖੁਦ ਮਰਾਂਗੇ ਇਹਦੇ ਨਾਲ। ਇਹ ਇਹਨਾਂ ਨੂੰ ਸਮਝ ਲੈਣਾ ਚਾਹੀਦਾ, ਬਾਕੀ ਪ੍ਰਭੂ ਦੇ ਹੱਥ ਹੈ।
2: 晚上十点。
3: You are listening to Fairchild Radio CHKF FM 94.7, a multicultural radio station in Calgary.

好笑啊！有夏兆星点解讲粗口？好啦，呢首咧上个星期都听众有讲噶啦，问有冇播到？头先有听众话未播，今日播。

听过头先有泳儿 Vinzy 散光，继续我哋有 Sugar 连思雅。你共那位

系林珊珊。系黎比真系写好多唔同嘅词啊，俾唔同嘅歌手啊。好啦，接住我哋有梁朝伟。唔知道大家有冇听过呢首啊？梁朝伟。

最终坐在了两辆相对的列车上。错过站台的刹那，我们再无交集。但不管怎样，在车水马龙的街道，我还是能一眼认出。

文以上，诸侯人马杀尽王城，砸星楼下，纵火焚。

梨花对子，斩杀应龙如何是好呢？皇帝并非凶狠性

往西行，白首下梁。

人，还能夫人一位二个假山花花景，差一婆了丁山。

些少事干夫人使乜咁嬲啫？犯些少令啫嘛，怎算犯严令？相爱似心里，长情诉心病。

0: 夫人，你可记得寒光关前，你将本帅三擒三放，逼我与夫人成亲之事，咁又点啊？
1: 哎呀，老爷呀、啊！

无声啊，又收下了。

半生他已经年真真，那就是无言就没

0: 少爷，你不用伤心为妻嘛？
1: 点样？
0: 就
1: 吓、啊？
0: 就将奴才死罪饶恕啦！
1: 夫人责任，
0: 孟真，
1: 夫人，多谢夫人啦。

原来你是

冇錯，唔知道咧，尋日咧同埋今日咧，唔知要你抵步咧東京嘅呢個成田國際機場，係啊，都幾撈教，因為咧你出唔到市區。

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਤੁਸੀਂ ਸ਼ਾਇਦ ਇਸ ਨੂੰ ਬਦਸਲੂਕੀ ਨਾ ਸਮਝੋ ਪਰ ਆਪਣੇ ਜੀਵਨ ਸਾਥੀ ਨੂੰ ਧਮਕੀ ਭਰੇ ਸੁਨੇਹੇ ਭੇਜਣਾ ਉਸ ਦੀ ਲੋਕੇਸ਼ਨ ਚੁੱਪਚਾਪ ਟਰੈਕ ਕਰਨਾ ਜਾਂ ਉਸ ਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ ਅਬਿਊਜ਼ ਹੀ ਹੈ ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ ਬਦਸਲੂਕੀ ਸਰੀਰਕ ਨਹੀਂ ਹੁੰਦੀ ਪਰ ਇਸ ਦਾ ਅਸਰ ਉਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾਅ ਸੰਭਵ ਹੈ ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
3: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸੱਤ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4577-1947
1: 94.7 FM Radio Sursangam har hafte 20 ghante suno Monday to Friday sham 4 to 5 Kuldeep Singh vichar charcha sham 8 to 9 Jitendar Pannu Radio Sursangam.ca phone 403-585-0910 Radio Sursangam
4: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ

0: ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਸ ਕੰਟਰੀ ਹਿਲਸ
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈੱਡ ਐਮਬਰਸ ਵੇ
0: ਛੇਵੀਂ ਲੋਕੇਸ਼ਨ 400 45 Carrington

ਰੇਡੀਓ ਸੁਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ ਅਗਸਤ ਮਹੀਨੇ ਦੀ 14 ਤਾਰੀਖ ਸਨ 2026। ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦੀ ਨਜ਼ਰ ਕੀਤਾ ਜਾਵੇਗਾ। 8 ਵਜੇ ਆਪ ਜੀ ਲਈ ਇੱਕ ਗੱਲਬਾਤ ਪੇਸ਼ ਕੀਤੀ ਜਾਵੇਗੀ ਅਤੇ 9 ਵਜੇ ਵੈਸੇ ਪ੍ਰੋਗਰਾਮ ਜਤਿੰਦਰ ਪੰਨੂ ਜੀ ਨਾਲ ਹੁੰਦਾ, ਲੇਕਿਨ ਕੁਛ ਦਿਨਾਂ ਦੀਆਂ ਛੁੱਟੀਆਂ 'ਤੇ ਨੇ ਉਹ, ਇਸ ਕਰਕੇ ਉਸ ਦੀ ਜਗ੍ਹਾ 'ਤੇ ਇੱਕ ਵਿਸ਼ੇਸ਼ ਗੱਲਬਾਤ ਜਿਹੜੀ ਹੈ ਜੀ ਉਹ ਪੇਸ਼ ਕੀਤੀ ਜਾਵੇਗੀ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ 'ਤੇ ਉਹਨਾਂ ਦਾ ਵੇਰਵਾ। ਇਸ ਪ੍ਰੋਗਰਾਮ ਵਿੱਚ ਖਬਰਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰ ਲੈਂਦੇ ਹਾਂ। ਇਸ ਵਕਤ 13 ਕੁ ਡਿਗਰੀ ਸੈਲਸੀਅਸ ਹੈ ਕੈਲਗਰੀ ਦੇ ਵਿੱਚ। ਜੇ ਆਉਣ ਵਾਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਰਾਤ ਨੂੰ 7 ਡਿਗਰੀ, ਕੱਲ੍ਹ ਨੂੰ 20 ਅਤੇ 8, ਉਸ ਤੋਂ ਅਗਲੇ ਦਿਨ 23 ਅਤੇ 12 ਡਿਗਰੀ ਸੈਲਸੀਅਸ, ਫਿਰ 24 ਅਤੇ 11 ਡਿਗਰੀ, ਇਸ ਤਰ੍ਹਾਂ ਦਾ ਮੌਸਮ ਰਹਿਣ ਦੀ ਸੰਭਾਵਨਾ ਹੈ। ਅਗਲਾ ਹਫ਼ਤਾ 20 ਡਿਗਰੀ ਸੈਲਸੀਅਸ ਦੇ ਵਿਚਕਾਰ ਟੈਂਪਰੇਚਰ ਰਹੇਗਾ, ਅਜਿਹਾ ਅਨੁਮਾਨ ਹੈ ਜੀ। ਕਦੇ ਧੁੱਪ, ਕਦੇ ਬਦਲਵਾਈ ਅਤੇ ਕਦੇ ਹਲਕੀ ਫੁਲਕੀ ਬਾਰਿਸ਼ ਵੀ ਹੋ ਸਕਦੀ ਹੈ। ਇਹ ਮੌਸਮ ਦੇ ਹਵਾਲੇ ਨਾਲ ਖਬਰ। ਜਿਹੜੀਆਂ ਖਬਰਾਂ 'ਤੇ ਅੱਜ ਚਰਚਾ ਕਰਾਂਗੇ ਉਹਨਾਂ ਵਿੱਚ ਅਮਰੀਕਾ ਅਤੇ ਕੈਨੇਡਾ ਦੇ ਦਰਮਿਆਨ ਜੋ ਵਪਾਰਕ ਸਮਝੌਤਾ ਹੈ ਉਹ ਕਿਸੇ ਪਾਸੇ ਲੱਗ ਰਿਹਾ ਹੈ ਕਿ ਨਹੀਂ ਲੱਗ ਰਿਹਾ, ਇਸ ਸੰਬੰਧੀ ਕਾਫੀ ਸਾਰੀਆਂ ਅਪਡੇਟਸ ਆਈਆਂ ਨੇ ਜਿਨ੍ਹਾਂ ਨੂੰ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਸਾਂਝਾ ਕਰਾਂਗੇ, ਜਿਹਦੇ ਵਿੱਚ ਡੋਨਲਡ ਟਰੰਪ ਦੇ ਟ੍ਰੇਡ ਰਿਪ੍ਰੈਜੈਂਟੇਟਿਵ ਵਪਾਰਕ ਪ੍ਰਤੀਨਿਧ ਨੇ ਇਹ ਗੱਲ ਕੀਤੀ ਹੈ ਕਿ ਡੋਨਲਡ ਟਰੰਪ ਕੈਨੇਡਾ ਵੱਲੋਂ ਕਿਸੇ ਕਿਸਮ ਦੀ ਜਵਾਬੀ ਕਾਰਵਾਈ ਨੂੰ ਪਸੰਦ ਨਹੀਂ ਕਰਨਗੇ, ਉਹਨੂੰ ਬਰਦਾਸ਼ਤ ਨਹੀਂ ਕਰਨਗੇ, ਇਹ ਕੈਨੇਡੀਅਨ ਅਧਿਕਾਰੀਆਂ ਨੂੰ ਦੱਸਿਆ ਗਿਆ। ਦੂਸਰੇ ਪਾਸੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੈਨੇਡਾ ਅਤੇ ਯੂਐਸਏ ਵਾਲੇ ਕ੍ਰਿਟੀਕਲ ਮਿਨਰਲਸ ਅਤੇ ਡਿਫੈਂਸ ਦੀ ਵਪਾਰਕ ਗੱਲਬਾਤ ਦੇ ਵਿੱਚ ਲੱਗੇ ਹੋਏ ਨੇ, ਭਾਵ ਡਿਫੈਂਸ ਅਤੇ ਰੱਖਿਆ ਦੇ ਮੁੱਦੇ 'ਤੇ ਸ਼ਾਇਦ ਕੋਈ ਗੱਲਬਾਤ ਕਿਸੇ ਪਾਸੇ ਲੱਗ ਸਕੇ, ਇਹਦੇ ਬਾਰੇ ਚਰਚਾ ਚੱਲ ਰਹੀ ਹੈ ਜੀ। ਨਾਲ ਦੀ ਨਾਲ ਕੈਨੇਡੀਅਨ ਅਧਿਕਾਰੀਆਂ ਵੱਲੋਂ ਮਿਲੇ ਸੰਕੇਤਾਂ ਤੋਂ ਪਤਾ ਲੱਗਦਾ ਹੈ ਕਿ ਫੈਡਰਲ ਸਰਕਾਰ ਨੇ ਆਪਣੇ ਪ੍ਰੋਵਿੰਸ਼ੀਅਲ ਆਗੂਆਂ ਨੂੰ ਕਿਹਾ ਹੈ ਕਿ ਤੁਸੀਂ ਅਮਰੀਕਨ ਸ਼ਰਾਬ ਦੁਬਾਰਾ ਸ਼ੈਲਫਾਂ 'ਤੇ ਰੱਖਣ ਦੀ ਤਿਆਰੀ ਕਰੋ। ਨਾਲ ਦੀ ਨਾਲ ਇਹ ਵੀ ਸਾਹਮਣੇ ਆਇਆ ਹੈ ਕਿ ਕੈਨੇਡਾ ਦਾ ਡੇਅਰੀ ਸੈਕਟਰ ਕਹਿੰਦਾ ਕਿ ਸਾਨੂੰ ਕਸਮਾਂ ਜੋ CUSMA ਗੱਲਬਾਤ ਹੈ ਉਹਦੇ ਵਿੱਚੋਂ ਬਾਹਰ ਰੱਖਿਆ ਜਾਵੇ, ਕਸਮਾਂ ਐਗਰੀਮੈਂਟ ਦੇ ਵਿੱਚੋਂ ਨੈਗੋਸੀਏਸ਼ਨ ਨਾ ਕੀਤੀ ਜਾਵੇ, ਡੇਅਰੀ ਫਾਰਮਰਸ ਕਹਿ ਰਹੇ ਨੇ ਜੀ, ਉਹਨਾਂ ਦੀ ਐਸੋਸੀਏਸ਼ਨ ਕਹਿ ਰਹੀ ਹੈ। ਇਸ ਤੋਂ ਇਲਾਵਾ ਹੋਰ ਖਬਰਾਂ ਇਸ ਵਪਾਰ ਦੇ ਸੰਬੰਧੀ ਹੈਗੀਆਂ ਨੇ, ਇਹ ਕੀ ਸਥਿਤੀ ਹੈ, ਕਿਵੇਂ ਦਾ ਇਹ ਚੱਲ ਰਿਹਾ, ਅਤੇ ਅਸੀਂ ਇਹਦੇ 'ਤੇ ਵਿਸਥਾਰ ਨਾਲ ਚਰਚਾ ਕਰਾਂਗੇ ਜੀ ਅੱਜ ਦੇ ਪ੍ਰੋਗਰਾਮ ਵਿੱਚ। ਇੱਕ ਹੋਰ ਜੋ ਕੈਨੇਡਾ ਦੇ ਵਿੱਚ ਜਿਹੜੀ ਖਬਰ ਹੈ ਇੱਥੇ ਦੀ ਰਾਜਨੀਤੀ ਨਾਲ ਸੰਬੰਧਿਤ, ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਐਵ ਉਹਨਾਂ ਨੂੰ ਆਪਣੀ ਪਾਰਟੀ ਦੇ ਅੰਦਰੋਂ ਹੀ ਇੱਕ ਚੁੱਪ ਚੁਪੀਤੇ ਵਿਦਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕਈ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਪੀਅਰ ਪੋਲੀਐਵ ਦੀ ਲੀਡਰਸ਼ਿਪ 'ਤੇ ਸਵਾਲ ਉਠਾ ਰਹੇ ਨੇ। ਇਹ ਕੀ ਕਹਾਣੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ। ਹਾਕੀ ਨਾਈਟ ਇਨ ਕੈਨੇਡਾ, ਇਸ ਦਾ ਪੰਜਾਬੀ ਐਡੀਸ਼ਨ 18 ਸਾਲ ਚੱਲਣ ਤੋਂ ਬਾਅਦ ਪਰਦਾ ਗਿਰਾ ਦਿੱਤਾ ਗਿਆ ਹੈ ਅਤੇ ਬੰਦ ਹੋ ਗਿਆ ਜੀ ਇਹ ਪ੍ਰੋਗਰਾਮ। ਪੰਜਾਬੀ ਦੇ ਵਿੱਚ ਹਾਕੀ ਨਾਈਟ ਇਨ ਕੈਨੇਡਾ ਦੀ ਕਵਰੇਜ CBC 'ਤੇ ਜੋ ਆਉਂਦੀ ਸੀ। ਇਸ ਤੋਂ ਇਲਾਵਾ ਹੋਰ ਖਬਰਾਂ ਹੈਗੀਆਂ ਨੇ ਜਿਹਦੇ ਵਿੱਚ ਕੁਛ ਲੋਕਲ ਨੇ ਅਤੇ ਇਹਨਾਂ

ਖ਼ਬਰਾਂ ਦੇ ਵਿੱਚ ਕੈਲਗਰੀ ਦੇ ਵਿਅਕਤੀ ਜਿਹੜੇ ਨੇ ਰੈੱਡ ਡੀਅਰ ਦੇ ਵਿੱਚ ਡਰੱਗ ਬਸਟ ਦੇ ਵਿੱਚ ਫੜੇ ਗਏ ਨੇ ਤੇ ਇੱਕ ਵਾਰ ਫਿਰ ਪੰਜਾਬੀ ਮੂਲ ਦੇ ਮੁੰਡੇ ਸਾਹਮਣੇ ਨੇ ਜੀ ਇਹ ਕੀ ਕਹਾਣੀ ਹੈ ਇਹਦੇ ਬਾਰੇ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਨਾਲ ਦੀ ਨਾਲ ਅੱਜ 14 ਅਗਸਤ ਹੈ ਤੇ 14 ਅਗਸਤ ਨੂੰ ਪਾਕਿਸਤਾਨ ਆਪਣਾ ਆਜ਼ਾਦੀ ਦਿਵਸ ਮਨਾਉਂਦਾ ਹੈ ਜੀ ਸਾਰੇ ਪਾਕਿਸਤਾਨ ਦੇ ਭੈਣਾਂ ਭਾਈਆਂ ਨੂੰ ਸਭ ਨੂੰ ਆਜ਼ਾਦੀ ਦਿਵਸ ਬਹੁਤ ਬਹੁਤ ਮੁਬਾਰਕ ਹੋਵੇ 15 ਅਗਸਤ ਜਿਹੜਾ ਹੈ ਉਹ ਭਾਰਤ ਵਾਲੇ ਆਜ਼ਾਦੀ ਦਿਵਸ ਮਨਾਉਂਦੇ ਨੇ ਜੀ ਖੈਰ ਇਹ ਗੱਲਾਂ ਬਾਤਾਂ ਤੇ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਅਸੀਂ ਕੁਛ ਹੋਰ ਗੱਲਬਾਤ ਪੇਸ਼ ਕਰਾਂਗੇ ਜਿਸ ਵਿੱਚ ਮੌਸਮ ਦੀ ਗੱਲਬਾਤ ਵੀ ਹੋਵੇਗੀ ਇਸ ਪ੍ਰੋਗਰਾਮ ਦੇ ਸਪੌਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਸੋਨਿਕ ਤੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-832-1208 5878321208 ਸੋਨਿਕ ਇੰਸ਼ੋਰੈਂਸ ਵਾਈ ਵਾਈ ਸੀ ਹੋਮ ਕੇਅਰ ਵਾਲੇ ਕਹਿੰਦੇ ਨੇ ਕਿ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਰਾਠੌਰਾਂ ਨਾਲ ਸੰਪਰਕ ਕਰ ਲਓ ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਲਈ ਵੀਰਪਾਲ ਕੌਰ ਹੋਰਾਂ ਨੂੰ 825-760-0983 ਤੇ ਕਾਲ ਕਰ ਲਓ ਓਐਸਏ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਓਐਸਏ ਸਮਾਇਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ ਤੇ ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ ਨੰਬਰ 587-617-4496 ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ ਕੰਟਰੀ ਹਿਲਜ਼ ਮਰਸੀਡੀਜ਼ ਬੈਂਜ਼ ਤੇ ਇੱਕ ਵੱਡਾ ਸ਼ੋਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ ਫੋਨ ਨੰਬਰ ਹੈ 403-903-6757 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼ ਪੰਜਾਬ ਇੰਸ਼ੋਰੈਂਸ ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ ਲਾਈਫ ਇੰਸ਼ੋਰੈਂਸ ਸੁਪਰਵੀਜ਼ਰ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500 ਤੇ ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀ ਸਕੇਪ ਲੈਂਡਿੰਗ ਸਥਿਤ ਪਲਾਜ਼ੇ ਵਿੱਚ ਆਫਿਸ ਤੇ ਵਿਜ਼ਿਟ ਵੀ ਕਰ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀ ਸਕੇਪ ਲੈਂਡਿੰਗ ਵਿੱਚ ਇਹ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਸਵੇਰੇ ਬ੍ਰੇਕਫਾਸਟ ਤੋਂ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ 40 ਤੱਕ ਗੈਸਟ ਬੈਠ ਕੇ ਖਾਣਾ ਵੀ ਖਾ ਸਕਦੇ ਨੇ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਫੋਨ ਨੰਬਰ 403-936-7777 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਚ ਬਣਵਾ ਸਕਦੇ ਹੋ ਟੌਪ ਕੁਆਲਿਟੀ ਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ ਬੇਬੀ ਫੋਟੋ ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ ਪਿਕਸਲ ਫੋਟੋ ਸਟੂਡੀਓ ਦਾ ਫੋਨ ਨੰਬਰ ਹੈ ਜੀ 403-947-0060 ਤੇ ਹੁਣ ਖ਼ਬਰਾਂ ਤੇ ਚਰਚਾ ਸ਼ੁਰੂ ਕਰਦੇ ਹਾਂ ਜੀ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਥੋੜ੍ਹੀ ਜਿਹੀ ਮੌਸਮ ਦੀ ਗੱਲ ਇੱਕ ਵਾਰ ਫੇਅਰ ਕਰਾਂਗੇ ਮੌਸਮ ਜੋ ਅਸੀਂ ਇਸ ਵੇਲੇ ਜਿਹੜੀ ਗੱਲਬਾਤ ਕਰ ਰਹੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੌਸਮ ਅਤੇ ਹੋਰਨਾਂ ਕਾਰਨਾਂ ਕਰਕੇ ਜੋ ਜੰਗਲੀ ਅੱਗਾਂ ਨਾਲ ਨੁਕਸਾਨ ਹੋ ਰਿਹਾ ਇਸ ਦੇ ਕੁਛ ਅਪਡੇਟਸ ਹੈਗੇ ਨੇ ਕਿ ਕੁਛ ਨਵੇਂ ਆਰਡਰ ਵੀ ਅੱਜ ਖੁੱਲ੍ਹੇ ਨੇ ਇਵੈਕੂਏਸ਼ਨ ਅਲਰਟ ਕਈ ਜਗ੍ਹਾ 'ਤੇ ਅੱਜ ਵੀ ਹੈ ਅਤੇ ਇਵੈਕੂਏਸ਼ਨ ਅਲਰਟ ਦੇ ਨਾਲ ਨਾਲ ਜਿਹੜਾ ਹੈ ਬਹੁਤ ਜਗ੍ਹਾ 'ਤੇ ਬੋਇਲ ਵਾਟਰ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਕਿ ਪਾਣੀ ਉਬਾਲ ਕੇ ਪੀਣਾ ਹੈ ਜੀ BC ਦੀ ਵਾਈਲਡ ਫਾਇਰ ਦੀਆਂ ਅਪਡੇਟਸ ਲਗਾਤਾਰ ਆ ਰਹੀਆਂ ਨੇ ਅਤੇ ਇਹਦੇ ਵਿੱਚ ਸੀਨਸ ਜਿਹੜੇ ਨੇ ਵਾਈਲਡ ਰੇਂਜ ਵਾਈਲਡ ਫਾਇਰ ਦੇ ਉਹ ਕਾਫੀ ਸੀਰੀਅਸ ਦੱਸੇ ਜਾ ਰਹੇ ਨੇ ਹਾਲਾਂਕਿ ਜੂਝ ਰਹੇ ਨੇ ਕੈਨੇਡਾ ਵਾਲੇ ਅਤੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨਾਲ ਮੈਕਸੀਕੋ ਤੋਂ ਆਏ ਹੋਏ ਫਾਇਰ ਫਾਈਟਰਸ ਹਰ ਤਰ੍ਹਾਂ ਜਿਹੜਾ ਹੈ ਉਹ ਕੰਮ ਕੀਤਾ ਜਾ ਰਿਹਾ ਹੈ ਅਤੇ ਐਮਰਜੈਂਸੀ ਰਿਸਪੋਂਸ ਜਿਹੜਾ ਹੈ ਜੀ ਕਈ ਜਗ੍ਹਾ 'ਤੇ ਉਹ ਦਿੱਤਾ ਜਾ ਰਿਹਾ ਹੈ ਜੀ ਲੋਕਾਂ ਨੂੰ ਅਜੇ ਵੀ ਸਥਿਤੀ

ਤੇ ਸੰਕੇਤ ਇਸ ਤਰ੍ਹਾਂ ਦੇ ਮਿਲ ਰਹੇ ਨੇ ਕਿ ਕੈਨੇਡਾ ਦੇ ਵਿੱਚ ਸਰਕਾਰ ਜਿਹੜੀ ਹੈ ਕੁਝ ਚੁੱਕਣ ਲਈ ਤਿਆਰ ਹੈ ਤੇ ਉਹਦੇ ਕੀ ਕਾਰਨ ਨੇ ਤੇ ਕਿਹੜੀਆਂ ਗੱਲਾਂ ਤੇ ਚੁੱਕਣ ਨੂੰ ਤਿਆਰ ਹੈ ਇਹਦੇ ਲਈ ਕੁਝ ਗੱਲਾਂ ਜਿਹੜੀਆਂ ਨੇ ਸਾਂਝੀਆਂ ਕਰਦੇ ਹਾਂ ਡੋਨਲਡ ਟਰੰਪ ਦੇ ਟ੍ਰੇਡ ਰਿਪ੍ਰੈਜ਼ੈਂਟੇਟਿਵ ਜੇਮਿਸਨ ਗਰੀਅਰ ਉਹਨਾਂ ਨੇ ਇਹ ਗੱਲ ਕੈਨੇਡੀਅਨ ਅਧਿਕਾਰੀਆਂ ਨੂੰ ਕੈਨੇਡੀਅਨ ਵਫਦ ਨੂੰ ਕੈਨੇਡਾ ਦੇ US ਕੈਨੇਡਾ ਟ੍ਰੇਡ ਮਿਨਿਸਟਰ ਡੋਮਿਨਿਕ ਲੀ ਬਲੈਂਕ ਨੂੰ ਦੱਸੀ ਹੈ ਕਿ ਵਾਸ਼ਿੰਗਟਨ ਨਾਟ ਗੋਇੰਗ ਟੂ ਟੋਲਰੇਟ ਰਿਟਾਲੀਏਸ਼ਨ ਐਜ ਟੈਰਿਫ ਡੈਡਲਾਈਨ ਲੂਮਸ ਕਿ ਵਾਸ਼ਿੰਗਟਨ ਭਾਵ ਅਮਰੀਕਾ ਦੀ ਸਰਕਾਰ ਕਿਸੇ ਕਿਸਮ ਦੀ ਮੋੜਵੀਂ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰੇਗੀ ਤੇ ਕਾਰਨੀ ਤੇ ਟਰੰਪ ਨੂੰ ਜਿਹੜੀਆਂ ਹਨ ਕੁਝ ਆਪਸ਼ਨ ਦਿੱਤੀਆਂ ਜਾ ਰਹੀਆਂ ਨੇ ਟੈਰਿਫ ਲੱਗੇਗਾ ਜ਼ਰੂਰ ਜ਼ੀਰੋ ਇਹ ਕਦੇ ਨਹੀਂ ਹੋ ਸਕਦਾ ਤੇ ਇਸ ਸੰਬੰਧੀ ਗੱਲਬਾਤ ਜਿਹੜੀ ਹੈ ਜਾਰੀ ਰਹੇਗੀ ਲੇਕਿਨ ਡੋਨਲਡ ਟਰੰਪ ਦੇ ਟ੍ਰੇਡ ਐਨਵਾਏ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਕਿਸੇ ਵੀ ਤਰ੍ਹਾਂ ਦੀ ਰਿਟੈਲੀਏਸ਼ਨ ਨੂੰ ਬਰਦਾਸ਼ਤ ਨਹੀਂ ਕਰੇਗੀ ਇਹ ਇੱਕ ਬੜੀ ਵੱਡੀ ਗੱਲ ਹੈ ਜੇਮਿਸਨ ਗਰੀਅਰ ਨੇ ਜਿਹੜਾ ਬਿਆਨ ਦਿੱਤਾ ਉਹ ਕਹਿੰਦੇ ਫਾਰ ਦਿਸ ਇਜ਼ ਨਾਟ ਏ ਟ੍ਰੇਡ ਵਾਰ ਵੀ ਹੈਵ ਡੋਮੈਸਟਿਕ ਸਪਲਾਈ ਚੇਨਸ ਵੀ ਆਰ ਟਰਾਈਂਗ ਟੂ ਪ੍ਰੋਟੈਕਟ ਇਹ ਇੱਕ ਵਪਾਰਕ ਜੰਗ ਨਹੀਂ ਹੈ ਅਸੀਂ ਕੁਛ ਘਰੇਲੂ ਸਪਲਾਈ ਚੇਨ ਦਾ ਸਿਸਟਮ ਹੈ ਜਿਸ ਨੂੰ ਅਸੀਂ ਬਚਾਉਣਾ ਚਾਹੁੰਦੇ ਹਾਂ ਇਹ ਪੱਤਰਕਾਰਾਂ ਨਾਲ ਆਇਓਵਾ ਦੇ ਵਿੱਚ ਉਹਨਾਂ ਨੇ ਗੱਲਬਾਤ ਦੌਰਾਨ ਕਿਹਾ ਇਹ ਵੀ ਉਹਨਾਂ ਨੇ ਕਿਹਾ ਦਿਸ ਇਜ਼ ਨਾਟ ਕੈਨੇਡਾ ਸਪੈਸੀਫਿਕ ਇਹ ਅਸੀਂ ਕੋਈ ਕੈਨੇਡਾ ਵਾਸਤੇ ਨੀਤੀ ਨਹੀਂ ਤਿਆਰ ਕੀਤੀ ਇਹ ਸਾਰੀ ਦੁਨੀਆ ਲਈ ਆ ਜੇ ਕੋਈ ਦੇਸ਼ ਸਾਡੇ ਵਿਰੁੱਧ ਮੋੜਵੀਂ ਕਾਰਵਾਈ ਕਰਦਾ ਤਾਂ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਅਸੀਂ ਐਕਸ਼ਨ ਲਵਾਂਗੇ ਕੈਨੇਡਾ ਅਤੇ USA ਨੇ ਗੱਲਬਾਤ ਜ਼ਿਆਦਾ ਵਧਾ ਦਿੱਤੀ ਹੈ ਕਿਉਂਕਿ ਡੋਨਲਡ ਟਰੰਪ ਨੇ 50% ਸੈਂਕੜੇ ਕੈਨੇਡੀਅਨ ਵਸਤਾਂ 'ਤੇ August 19 ਨੂੰ ਲਾਉਣ ਦਾ ਦਾਅਵਾ ਕਰ ਦਿੱਤਾ ਵਾਅਦਾ ਕੀਤਾ ਹੋਇਆ ਜਾਂ ਗੱਲ ਕਹਿ ਦਿੱਤੀ ਹੈ ਉਹਨਾਂ ਨੇ ਅਤੇ ਇਹ ਵੀ ਉਹਨਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦੀਆਂ ਲੈਵੀਜ਼ ਪਹਿਲਾਂ ਲੱਗੀਆਂ ਹੋਈਆਂ ਨੇ ਸੈਕਟੋਰਲ ਨੇ ਉਹਨਾਂ ਦੇ ਉੱਪਰੋਂ ਦੀ ਹੋਰ ਲੱਗੇਗਾ ਭਾਵ ਜੇ ਕਿਸੇ 'ਤੇ ਪਹਿਲਾਂ 25% ਹੈ ਤਾਂ ਫਿਰ ਰਲ ਕੇ 75 ਹੋ ਜਾਵੇਗਾ ਜੇਮਿਸਨ ਗਰੀਅਰ ਦੇ ਨਾਲ ਕੈਨੇਡਾ ਦੇ US ਟ੍ਰੇਡ ਮਿਨਿਸਟਰ ਡੋਮਿਨਿਕ ਲੀ ਬਲੈਂਕ ਨੇ ਅਨੇਕਾਂ ਵਾਰ ਗੱਲਬਾਤ ਪਿਛਲੇ ਹਫ਼ਤਿਆਂ 'ਚ ਕੀਤੀ ਹੈ ਅਤੇ ਇਹਨਾਂ ਟਾਕਸ ਨੂੰ ਕੰਸਟਰਕਟਿਵ ਕਿਹਾ ਗਿਆ ਹੈ ਜੇ ਕੋਈ ਕਿਸੇ ਨਤੀਜੇ 'ਤੇ ਨਹੀਂ ਪਹੁੰਚੇ ਤਾਂ ਫਿਰ ਵੀ ਜਿਹੜਾ ਕਿਹਾ ਗਿਆ ਕਿ ਉਸਾਰੂ ਗੱਲਬਾਤ ਹੈ ਅਤੇ ਇਹਦੇ ਵਿੱਚ ਜੇਮਿਸਨ ਗਰੀਅਰ ਕਹਿੰਦੇ ਨੇ ਕਿ ਮੇਰਾ ਆਪਣਾ ਸਮਝਣਾ ਹੈ ਕਿ ਕੈਨੇਡੀਅਨ ਜਿਹੜੇ ਹਨ ਉਹਨਾਂ ਦੀ ਅਪਰੋਚ ਜਿਹੜੀ ਹੈ ਉਹ ਉਹਨਾਂ ਦੀ ਕੰਸਲੀਏਟਰੀ ਅਪਰੋਚ ਹੋਣੀ ਚਾਹੀਦੀ ਹੈ ਇਹ ਗਰੀਅਰ ਇਹ ਚਾਹੁੰਦੇ ਨੇ ਸੋ ਇੰਡਸਟਰੀ ਦੇ ਸੋਰਸਿਸ ਜਿਹੜੇ ਨੇ ਉਹਨਾਂ ਵਿੱਚ ਇਹ ਵੀ ਹੈ ਕਿ August 19 ਦੀ ਡੈਡਲਾਈਨ ਜਿਹੜੀ ਹੈ ਕਲਿਫ ਟਾਈਪ ਮੂਵਮੈਂਟ ਹੈ ਇਹਦਾ ਮਤਲਬ ਹੈ ਕਿ ਕੈਨੇਡੀਅਨਾਂ ਵਿੱਚ ਜੇ ਕੈਨੇਡੀਅਨ ਇਸ ਤੋਂ ਪਹਿਲਾਂ ਕੋਈ ਜੱਜ ਦਾ ਕੋਈ ਸਟੈਪ ਨਹੀਂ ਲੈਂਦੇ ਤਾਂ ਅਮਰੀਕਨ ਇਹ ਸਮਝਣਗੇ ਕਿ ਕੈਨੇਡਾ ਵਾਲੇ ਜਿਹੜੇ ਹਨ ਉਹ ਇਸ ਨੂੰ ਹੱਲ ਕਰਨ ਲਈ ਸੁਹਿਰਦ ਨਹੀਂ ਸੋ ਬਹੁਤ ਸਖਤੀ ਭਰੇ ਲਫ਼ਜ਼ ਜਿਹੜੇ ਨੇ ਜੀ ਉਹਨਾਂ ਵੱਲੋਂ ਵਰਤੇ ਜਾ ਰਹੇ ਨੇ ਅਤੇ ਇਹ ਵੀ ਕਿ ਵੀਰਵਾਰ ਨੂੰ ਕੱਲ੍ਹ ਗਰੀਅਰ ਨੇ ਕਿਹਾ ਸੀ ਕਿ ਟਰੰਪ ਅਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਹੁਣ ਆਪਸ਼ਨਸ ਦਿੱਤੀਆਂ ਜਾਣਗੀਆਂ August 19 ਦੀ ਡੈਡਲਾਈਨ ਤੋਂ ਪਹਿਲਾਂ ਅਤੇ ਦੇਖਾਂਗੇ ਕਿ ਕੀ ਕਰਦੇ ਨੇ USA ਵਾਲੇ 50% ਲੈਵੀ ਡਰੋਪ ਕਰਨ ਲਈ ਜਿਹੜੇ ਉਹ ਉਹਦੇ ਬਾਰੇ ਕਾਰਨੀ ਵੀ ਕਹਿੰਦੇ ਨੇ ਕਿ ਅਸੀਂ ਐਗਰੀਮੈਂਟ ਵੱਲ ਨੂੰ ਅਸੀਂ ਧੱਕਾ ਲਾ ਰਹੇ ਹਾਂ ਜਿਸ ਦੇ ਨਾਲ ਟੈਰਿਫ ਜਿਹੜੇ ਨੇ ਉਹਨਾਂ 'ਤੇ ਹੋਰਨਾਂ ਚੀਜ਼ਾਂ 'ਤੇ ਵੀ ਘਟਾਏ ਜਾ ਸਕਣ ਜਿਵੇਂ ਕਿ ਆਟੋ ਅਤੇ ਸਟੀਲ ਵਾਲਾ ਮੁੱਦਾ ਹੈ ਜੀ ਸੋ ਰਿਪੋਰਟ ਕੀਤਾ ਗਿਆ ਕਿ ਦੋਵਾਂ ਪਾਸਿਆਂ ਵੱਲੋਂ ਕੁਝ ਨਵੇਂ ਪ੍ਰਪੋਜ਼ਲ ਰੱਖੇ ਜਾ ਰਹੇ ਨੇ ਅਤੇ ਇਹ ਪ੍ਰਪੋਜ਼ਲ ਕਿੰਨੇ ਕੁ ਸੀਰੀਅਸ ਨੇ ਅਤੇ ਪ੍ਰਪੋਜ਼ਲਾਂ ਨੂੰ ਡੋਨਲਡ ਟਰੰਪ ਜਾਂ ਉਹਨਾਂ ਦਾ ਪ੍ਰਸ਼ਾਸਨ ਜਾਂ ਉਹਨਾਂ ਦੇ ਇਮੀਡੀਏਟ ਜਿਹੜੇ ਅਧਿਕਾਰੀ ਨੇ ਇੱਕ ਤਾਂ ਟ੍ਰੇਡ ਰਿਪ੍ਰੈਜੈਂਟੇਟਿਵ ਚਲੋ ਹੈਗੇ ਨੇ ਗੱਲਬਾਤ ਉਹਨਾਂ ਦੇ ਬਿਹਾਫ 'ਤੇ ਸਾਰੀ ਉਹ ਕਰ ਰਹੇ ਨੇ ਅਤੇ ਉਹ ਕਿੰਨਾ ਕੁ ਇਸ ਨੂੰ ਜਿਹੜਾ ਨੇ ਉਹ ਸੀਰੀਅਸਲੀ ਲੈ ਰਹੇ ਨੇ ਕੈਨੇਡੀਅਨ ਅਧਿਕਾਰੀਆਂ ਦੀ ਜਿਹੜੀ ਗੱਲਬਾਤ ਹੈ ਉਸ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਇੱਕ ਬਹੁਤ ਵੱਡਾ ਇਹ ਸਵਾਲ ਹੋਵੇਗਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਅਸੀਂ ਇਹਦੇ 'ਤੇ ਅਪਡੇਟਸ ਦਿੰਦੇ ਰਹਾਂਗੇ ਆਪ ਜੀ ਨੂੰ ਤਾਂ ਅੱਜ ਦੀ ਜਿਹੜੀ ਅਪਡੇਟ ਹੈ ਜੀ ਇਹ ਹਾਲ ਦੀ ਘੜੀ ਇੰਨੀ ਹੈ ਕਿ ਪ੍ਰਪੋਜ਼ਲ ਆ ਰਹੇ ਨੇ ਅਤੇ ਉਹਨਾਂ ਨੇ ਇਹ ਕਹਿ ਦਿੱਤਾ ਹੈ ਕਿ ਅਸੀਂ ਕੁਛ ਇਸ ਤਰ੍ਹਾਂ ਦੀ ਕਾਰਵਾਈ ਬਰਦਾਸ਼ਤ ਨਹੀਂ ਕਰਾਂਗੇ ਜਿਵੇਂ ਕਿ ਮੋੜਵੀਂ ਕਾਰਵਾਈ ਭਾਵ ਅਸੀਂ ਅਮਰੀਕਾ 'ਤੇ ਕੋਈ ਕੈਨੇਡਾ 'ਤੇ ਕੋਈ ਕਾਰਵਾਈ ਕਰੀਏ ਅਤੇ ਅੱਗੋਂ ਉਹ ਕੁਛ ਕਰਨ ਇਸ ਚੀਜ਼ ਨੂੰ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹੁਣ ਜਿਹੜੀਆਂ ਚੀਜ਼ਾਂ 'ਤੇ ਗੱਲਬਾਤ ਜਿਹੜੀ ਹੈ ਉਹ ਹੋ ਰਹੀ ਹੈ ਉਹਨਾਂ ਵਿੱਚ ਸਭ ਤੋਂ ਪਹਿਲਾਂ ਇਹ ਕੈਨੇਡਾ ਦੇ ਵਿੱਚ ਸਮਝਿਆ ਜਾ ਰਿਹਾ ਸੀ ਕੁਛ ਦਿਨ ਪਹਿਲਾਂ ਤੱਕ ਕਿ ਜੋ ਓਨਟੇਰੀਓ ਕਿਊਬੈਕ ਜਾਂ ਬ੍ਰਿਟਿਸ਼ ਕੋਲੰਬੀਆ ਦੇ ਕੁਛ ਹੋਰ ਜਿਹੜੇ ਹੈਗੇ ਨੇ ਉਹਨਾਂ ਦੇ ਸਰਕਾਰਾਂ ਵੱਲੋਂ ਇਹੋ ਜਿਹੇ ਫੈਸਲੇ ਲੈ ਗਏ ਨੇ ਕਿ ਅਸੀਂ ਅਮਰੀਕਨ ਸ਼ਰਾਬ ਆਪਣੀਆਂ ਸ਼ੈਲਫਾਂ 'ਤੇ ਵਿਕਣ ਨਹੀਂ ਦੇਣੀ ਆਪਣੇ ਸਟੋਰਾਂ ਦੇ ਵਿੱਚ
ਇਸ ਨੂੰ

ਪਹਿਲਾਂ ਮੰਗ ਉੱਠ ਰਹੀ ਸੀ ਕਿ ਹਟਾਇਆ ਜਾਵੇ ਕਿਉਂਕਿ ਅਮਰੀਕਾ ਦੇ ਵਿੱਚ ਕਈ ਪ੍ਰੋਡਿਊਸਰ ਇਸ ਗੱਲ ਤੋਂ ਔਖੇ ਸਨ, ਪਰ ਕੈਨੇਡੀਅਨ ਜਿਹੜੇ ਸਾਡੇ ਪ੍ਰੋਵਿੰਸ਼ੀਅਲ ਪ੍ਰੈਮੀਅਰਸ ਨੇ, ਚਾਹੇ ਉਹ ਡਗ ਫੋਰਡ ਹੋਣ ਜਾਂ ਡੇਵਿਡ ਈਬੀ ਹੋਣ, ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਹਟਾਵਾਂਗੇ ਨਹੀਂ, ਅਤੇ ਕੁਛ ਲੋਕ ਇਹ ਸਮਝਣ ਲੱਗੇ ਸੀ ਕਿ ਸ਼ਾਇਦ ਕੈਨੇਡਾ ਨੂੰ ਇਸ ਦਾ ਫਾਇਦਾ ਹੋ ਰਿਹਾ। ਪਰ ਇੱਕ ਫੈਡਰਲ ਗੌਰਮੈਂਟ ਦੇ ਅੰਦਰ ਖਾਤੇ ਇੱਕ ਜਾਰੀ ਕੀਤੇ ਨੋਟ ਦੇ ਵਿੱਚ ਪਤਾ ਲੱਗਦਾ ਹੈ ਕਿ ਫੈਡਰਲ ਸਰਕਾਰ ਨੇ ਇਹਨਾਂ ਪ੍ਰੀਮੀਅਰਸ ਨੂੰ ਸੂਬਾਈ ਸਰਕਾਰਾਂ ਨੂੰ ਕਹਿ ਦਿੱਤਾ ਹੈ ਕਿ ਤਿਆਰ ਰਹੋ, ਅਮਰੀਕਨ ਸ਼ਰਾਬ ਦੁਬਾਰਾ ਵੇਚਣੀ ਸ਼ੁਰੂ ਕਰੋ ਤਾਂ ਕਿ ਅਸੀਂ ਜਿਹੜਾ ਹੈ ਡੋਨਲਡ ਪ੍ਰੈਜ਼ੀਡੈਂਟ ਦੇ ਨਾਲ ਕੋਈ ਚੱਜ ਦੀ ਗੱਲਬਾਤ ਕਰ ਸਕੀਏ। ਸੋਰਸਿਸ ਨੇ ਇਹ ਵੀ ਦੱਸਿਆ ਕਿ ਫੈਡਰਲ ਗੌਰਮੈਂਟ ਨੇ ਇਹ ਨਹੀਂ ਕਿਹਾ ਕਿ ਡੀਲ ਇਸ ਤੋਂ ਬਾਅਦ ਹੋਵੇਗੀ, ਪਰ ਕੁਛ ਡਿਸਐਗਰੀਮੈਂਟ ਕਈ ਚੀਜ਼ਾਂ 'ਤੇ ਹੈਗੇ ਨੇ, ਬਲਕਿ ਮੇਜਰ ਡਿਸਐਗਰੀਮੈਂਟ ਨੇ, ਪਰ ਸ਼ਰਾਬ ਵਾਲਾ ਮੁੱਦਾ ਅਸੀਂ ਹੁਣ ਹੋਰ ਨਹੀਂ ਵੇਚਣਾ, ਭਾਵੇਂ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਪਹਿਲਾਂ ਕਹਿ ਚੁੱਕੇ ਨੇ ਕਿ ਸ਼ਰਾਬ ਰੱਖਣੀ ਜਾਂ ਨਾ ਰੱਖਣੀ ਟੋਟਲੀ ਸੂਬਿਆਂ ਦਾ ਹੀ ਮਸਲਾ ਹੈ। ਸੋ ਕੈਨੇਡਾ ਯੂ ਐਸ ਟ੍ਰੇਡ ਮਿਨਿਸਟਰ ਡੋਮਿਨਿਕ ਲੀ ਬਲੈਂਕ ਜਿਹੜੇ ਆ ਉਹ ਲੱਗੇ ਹੋਏ ਨੇ ਦੂਸਰੇ ਪਾਸੇ, ਅਤੇ ਉਹਦੇ ਨਾਲ ਕੋਈ ਸੁਨੇਹਾ ਆਇਆ ਲੱਗਦਾ ਹੈ, ਅਤੇ ਕੈਨੇਡਾ ਅਤੇ ਯੂ ਐਸ ਏ ਵਾਲਿਆਂ ਨੇ ਗੱਲਬਾਤ ਭਾਵੇਂ ਵਧਾਈ ਹੋਈ ਹੈ ਪਰ ਸ਼ਰਾਬ ਸ਼ੈਲਫਾਂ 'ਤੇ ਰੱਖਣੀ ਹੈ। ਇਹਦੇ ਬਾਰੇ ਡੇਵਿਡ ਈਬੀ ਜੋ ਬ੍ਰਿਟਿਸ਼ ਕੋਲੰਬੀਆ ਦੇ ਪ੍ਰੈਮੀਅਰ ਨੇ, ਉਹ ਕੁਛ ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ, ਉਹਨਾਂ ਨੇ ਹੈਲ ਲਫ਼ਜ਼ ਵਰਤਿਆ ਸੀ ਕਿ ਬਿਲਕੁਲ ਨਹੀਂ, ਅਸੀਂ ਇਹ ਨਹੀਂ ਰੱਖਾਂਗੇ। ਸੋ ਹੁਣ ਕੀ ਉਹਨਾਂ ਨੂੰ ਰੱਖਣੀ ਪਏਗੀ, ਇਹ ਇੱਕ ਬਹੁਤ ਵੱਡਾ ਜਿਹੜਾ ਸਵਾਲ ਹੈ ਜੀ ਬਣ ਗਿਆ। ਸ਼ਰਾਬ ਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਮੁੱਦੇ ਨੇ, ਜਿਵੇਂ ਕਿ ਪਹਿਲਾਂ ਕਿਹਾ ਜਾ ਰਿਹਾ ਕਿ ਇਹ ਇਕੱਲਾ ਕੋਈ ਇੱਕ ਇਸ਼ੂ ਨਹੀਂ ਹੈ, ਕਿਸੇ ਇੱਕ ਚੀਜ਼ 'ਤੇ ਨਹੀਂ ਹੈ, ਨਾ ਇਹ ਇਕੱਲੇ ਆਟੋਜ਼ ਦਾ, ਨਾ ਇਕੱਲੇ ਲੰਬਰ ਦਾ ਹੈ, ਨਾ ਸਟੀਲ ਅਲੂਮੀਨੀਅਮ ਦਾ, ਨਾ ਸ਼ਰਾਬ ਦਾ, ਨਾ ਬਿਜਲੀ ਦਾ, ਨਾ ਤੇਲ ਦਾ, ਨਾ ਗੈਸ ਦਾ, ਇਕੱਲੇ ਦਾ ਕੁਛ ਵੀ ਨਹੀਂ ਹੈ। ਸੋ ਇਹ ਵੱਡਾ ਇਸ਼ੂ ਹੈ ਜਿਸ ਨੂੰ ਜਿਹੜਾ ਉਹ ਟ੍ਰੇਡ ਕੀਤਾ ਜਾਣਾ ਚਾਹੀਦਾ। ਅਤੇ ਇੱਧਰ ਕੈਨੇਡਾ ਦੇ ਵਿੱਚ ਜਿਹੜੇ ਮੁੱਦਿਆਂ 'ਤੇ ਹੋਰਨਾਂ 'ਤੇ ਗੱਲਬਾਤ ਹੋਣੀ ਜਾਰੀ ਆ, ਉਹਨਾਂ ਵਿੱਚ ਕੈਨੇਡੀਅਨ ਸੈਕਟਰ ਕੁਛ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਹੈ ਇਸ ਕਸਮਾ ਐਗਰੀਮੈਂਟ ਸੀ ਯੂ ਐਸ ਐਮ ਏ ਕੈਨੇਡਾ ਯੂ ਐਸ ਮੈਕਸੀਕੋ ਜਿਹੜਾ ਐਗਰੀਮੈਂਟ ਹੈ ਜੀ, ਉਸ ਵਿੱਚੋਂ ਬਾਹਰ ਰੱਖਿਆ ਜਾਵੇ ਅਤੇ ਸਾਨੂੰ ਉਹਦੇ ਵਿੱਚ ਨਾ ਘਸੀਟਿਆ ਜਾਵੇ, ਸਾਨੂੰ ਨੈਗੋਸ਼ੀਏਟਿੰਗ ਟੇਬਲ ਤੋਂ ਪਰੇ ਰੱਖਿਆ ਜਾਵੇ। ਅਤੇ ਇੱਕ ਹੈ ਸੈਕਟਰ ਕੈਨੇਡਾ ਦਾ ਡੇਅਰੀ ਸੈਕਟਰ, ਉਹ ਕਹਿੰਦੇ ਨੇ ਕਿ ਨਹੀਂ ਇਹ ਜਿਹੜਾ ਕੰਮ ਹੈ ਜੀ ਇਹ ਨਾ ਕਰੋ, ਅਤੇ ਅਸੀਂ ਇਸ ਵਿੱਚੋਂ ਬਾਹਰ ਰਹਿਣਾ ਚਾਹੁੰਦੇ ਹਾਂ। ਹੁਣ ਇਹ ਸਾਫ ਸਪਸ਼ਟ ਬਹੁਤਾ ਨਹੀਂ ਹੈ ਕਿ ਉਹ ਕੀ ਮਸਲਾ ਉਹਨਾਂ ਦਾ ਜ਼ਿਆਦਾ ਕਰਕੇ ਕਿਉਂ ਬਾਹਰ ਰਹਿਣਾ ਚਾਹੁੰਦੇ ਨੇ, ਜਾਂ ਕੀ ਉਹਨਾਂ ਨੂੰ ਕੈਨੇਡੀਅਨ ਅਧਿਕਾਰੀਆਂ 'ਤੇ ਜਾਂ ਕਿਸੇ ਹੋਰ 'ਤੇ ਕੀ ਕੋਈ ਇਸ ਤਰ੍ਹਾਂ ਦਾ ਖਾਸ ਵਿਸ਼ਵਾਸ ਨਹੀਂ ਰਿਹਾ, ਜਾਂ ਕੀ ਚੱਕਰ ਹੋਇਆ ਉਹ ਹੈਗੇ ਨੇ, ਪਰ ਕੁਛ ਮੁੱਦੇ ਜਿਨ੍ਹਾਂ 'ਤੇ ਗੱਲਬਾਤ ਹੋ ਰਹੀ ਹੈ ਜਿਹੜਾ ਉਹਨਾਂ 'ਤੇ ਹੁਣ ਝਾਤ ਪਾ ਲੈਂਦੇ ਹਾਂ। ਸੋ ਇਹਨਾਂ ਦੇ ਵਿੱਚ ਕ੍ਰਿਟੀਕਲ ਮਿਨਰਲਸ 'ਤੇ ਜਿਹੜੀ ਗੱਲਬਾਤ ਹੈ ਹੋ ਰਹੀ ਹੈ, ਕੁਛ ਕ੍ਰਿਟੀਕਲ ਕੁਛ ਖਾਸ ਖਣਿਜ ਅਤੇ ਡਿਫੈਂਸ ਦੇ ਉੱਪਰ ਦੱਸਿਆ ਜਾ ਰਿਹਾ ਕਿ ਬਹੁਤ ਬਰੀਕੀ ਨਾਲ ਗੱਲਬਾਤ ਹੋ ਰਹੀ ਹੈ। ਅਤੇ ਇਹ ਟ੍ਰੇਡ ਟਾਕਸ ਦੇ ਵਿੱਚ ਇਹ ਬਹੁਤ ਵੱਡੇ ਅਹਿਮ ਮੁੱਦੇ ਨੇ, ਅਤੇ ਇਸ ਵਿੱਚ ਪ੍ਰੋਗਰੈਸ ਜਿਹੜੀ ਹੈ ਇਹ ਹੋ ਰਹੀ ਕਿ ਨਹੀਂ ਹੋ ਰਹੀ ਇਹ ਤਾਂ ਪਤਾ ਨਹੀਂ ਹੈ, ਲੇਕਿਨ ਫੇਜ਼ 1 ਜਿਹੜੀ ਹੈ ਜੀ ਡੀਲ ਦੇ ਵਿੱਚ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਨੇਡਾ ਨੂੰ ਇਸ ਵਿੱਚ ਟੈਰਿਫ ਜਿਹੜੇ ਲੱਗੇ ਹੋਏ ਨੇ ਜੀ ਉਹਨਾਂ ਤੋਂ ਕੁਛ ਰਾਹਤ ਮਿਲੇਗੀ, ਅਤੇ ਕੁਛ ਅਮਰੀਕਾ ਦੀਆਂ ਡਿਮਾਂਡਸ ਹੈਗੀਆਂ ਨੇ ਅਤੇ ਕੁਛ ਕੈਨੇਡਾ ਦੀਆਂ ਡਿਮਾਂਡਸ ਹੈਗੀਆਂ ਨੇ, ਪਰ ਕੈਨੇਡਾ ਵਾਲੇ ਜਿਨ੍ਹਾਂ ਚੀਜ਼ਾਂ 'ਤੇ ਉਹਨਾਂ ਨਾਲ ਮੰਨਣ ਨੂੰ ਤਿਆਰ ਹੋਏ ਨੇ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਯੂ ਐਸ ਏ ਵਾਲੇ ਡਿਮਾਂਡ ਕਰ ਰਹੇ ਨੇ ਕਿ ਪਹਿਲਾਂ ਕੈਨੇਡਾ ਦੇ ਕ੍ਰਿਟੀਕਲ ਮਿਨਰਲਸ 'ਤੇ ਜਿਹੜਾ ਹੈ ਕੈਨੇਡਾ ਵਾਲੇ ਨੇ ਕਿਹਾ ਕਿ ਅਸੀਂ ਫਿਰ ਦੇਣੇ ਨਹੀਂ ਤੁਹਾਨੂੰ, ਉਹ ਕਿਉਂ ਨਹੀਂ ਦੇਣੇ। ਦੂਸਰਾ ਇਹ ਹੈ ਕਿ ਕੈਨੇਡਾ ਵਾਲੇ F-35 ਜਹਾਜ਼ ਜਿਹੜੇ ਨੇ ਜੀ ਉਹ ਜ਼ਰੂਰ ਖਰੀਦਣ। ਇਸ ਤੋਂ ਪਹਿਲਾਂ ਓਟਵਾ ਵਾਲਿਆਂ ਨੇ ਇਸ ਨੂੰ ਲਮਕਦੇ ਰੱਖਿਆ ਹੋਇਆ ਸੀ ਇਸ ਇਸ਼ੂ ਨੂੰ ਕਿ ਅਸੀਂ ਸ਼ਾਇਦ ਖਰੀਦੀਏ ਕਿ ਨਾ ਖਰੀਦੀਏ, ਅਸੀਂ ਕਿਸੇ ਹੋਰ ਮੁਲਕ ਤੋਂ ਖਰੀਦ ਲਵਾਂਗੇ। ਕੁਛ ਪਣਡੁੱਬੀਆਂ ਖਰੀਦੀਆਂ ਵੀ ਗਈਆਂ ਨੇ, ਅਮਰੀਕਾ ਵਾਲੇ ਇਸ ਗੱਲ ਤੋਂ ਵੀ ਔਖੇ ਨੇ, ਅਤੇ ਰਡਾਰ ਪਲੇਨ ਕੁਛ ਹੈਗੇ ਨੇ, ਅਤੇ ਗੋਲਡਨ ਡੋਮ ਮਿਜ਼ਾਇਲ ਸਿਸਟਮ, ਗੋਲਡਨ ਡੋਮ ਭਾਵੇਂ ਕਿ ਜਿਹਨੂੰ ਕਿ ਸਮਝਦੇ ਹੋ ਕਿ ਇਜ਼ਰਾਈਲ ਵਾਲਿਆਂ ਨੇ ਇੱਕ ਆਇਰਨ ਡੋਮ ਜਿਹੜਾ ਹੈ ਜੀ ਬਣਾਇਆ ਹੋਇਆ ਆਪਣੇ ਮੁਲਕ ਦੇ ਉੱਪਰ, ਕਿ ਜਿਸ ਵਿੱਚ ਉਹ ਆਪਣੇ ਮੁਲਕ ਦੀ ਰੱਖਿਆ ਕਰਨ ਲਈ ਜਿਹੜਾ ਹੈ ਉਹਨਾਂ ਨੇ ਇੱਕ ਮਿਜ਼ਾਇਲ ਡਿਫੈਂਸ ਸਿਸਟਮ ਜਾਂ ਏਅਰ ਸਟ੍ਰਾਈਕ ਜਿਹੜਾ ਸਮਾਨ ਤੋਂ ਡਿਫੈਂਸ ਸਿਸਟਮ ਜਿਹੜਾ ਹੈ ਉਹ ਰੱਖਿਆ ਹੋਇਆ, ਜਿਸ ਨੂੰ ਇਜ਼ਰਾਈਲ ਵਾਲੇ ਜਿਹੜੇ ਨੇ ਆਇਰਨ ਡੋਮ ਕਹਿੰਦੇ ਨੇ, ਅਤੇ ਅਮਰੀਕਾ ਵਾਲੇ ਕਹਿੰਦੇ ਨੇ ਕਿ ਅਸੀਂ ਗੋਲਡਨ ਡੋਮ ਬਣਾਉਣੀ ਹੈ ਜਿਹਦੇ ਵਿੱਚ ਕੈਨੇਡਾ ਨੂੰ ਸ਼ਾਮਿਲ ਕਰਨਾ। ਪਹਿਲਾਂ ਹਾਂ ਕਰ ਵੀ ਦਿੱਤੀ ਸੀ ਕੈਨੇਡੀਅਨ ਨੇ ਕਿ ਅਸੀਂ ਸ਼ਾਮਿਲ ਹੋਵਾਂਗੇ, ਪਰ ਡੋਨਲਡ ਟਰੰਪ ਤਾਂ ਉਹਦਾ ਰੇਟ ਹੀ ਚੁੱਕੀ ਜਾਂਦੇ ਨੇ। ਸੋ ਇੰਨੀ ਸੌਖੀ ਤਾਂ ਨਹੀਂ ਗੱਲਬਾਤ ਜਿਵੇਂ ਮੈਂ

0: ਕਰ ਦਿੱਤੀ ਤੁਹਾਡੇ ਨਾਲ ਰੇਟ ਚੁੱਕੀ ਜਾਂਦੇ ਨੇ ਲੇਕਿਨ ਗੱਲ ਕੁਛ ਹੈ ਇਸੇ ਤਰ੍ਹਾਂ ਦੀ ਹੈ ਟਰੰਪ ਦੀ ਜਿਹੜੀ ਪਲੈਨਡ ਇਹੋ ਗੋਲਡਨ ਡੋਮ ਹੈ ਜੀ ਇਹਦੇ ਵਿੱਚ ਗਰੰਟੀ ਜਿਹੜੀ ਹੈ ਉਹ ਕੈਨੇਡਾ ਪਾਸੋਂ ਸ਼ਾਇਦ ਉਹ ਚਾਹੁੰਦੇ ਹੋਣ ਕਿ ਹਾਂਜੀ ਸਾਨੂੰ ਗੱਫਾ ਦਿਓ ਤੇ ਉਧਰ ਇਹ ਕਿ ਤੇਲ ਤੇ ਗੈਸ ਦੀ ਸਪਲਾਈ ਨੂੰ ਲੈ ਕੇ ਅਮਰੀਕਾ ਵਾਲੇ ਕੈਨੇਡਾ ਤੋਂ ਵੱਡੀ ਗਰੰਟੀ ਚਾਹੁੰਦੇ ਨੇ ਤੇ ਕਿ ਸਾਡਾ ਇਹ ਕਦੇ ਬੰਦ ਨਹੀਂ ਹੋਣਾ ਚਾਹੀਦਾ ਤੇ ਹੋਰ ਕ੍ਰਿਟੀਕਲ ਮਿਨਰਲਸ ਤੇ ਵੀ ਭਾਵ ਜਨਾਬ ਹੋਰਾਂ ਦੀ ਅੱਖ ਜਿਹੜੀ ਹੈ ਕੈਨੇਡਾ ਦੀ ਹਰ ਸ਼ੈ ਤੇ ਆ ਲੇਕਿਨ ਕੈਨੇਡਾ ਨੂੰ ਬੇਇੱਜ਼ਤ ਕਰਨਾ ਮੈਨੂੰ ਲੱਗਦਾ ਇਹ ਵੀ ਡੀਲ ਦੇ ਵਿੱਚ ਲਿਖ ਲੈਣਾ ਚਾਹੀਦਾ ਕੈਨੇਡੀਅਨਾਂ ਨੂੰ ਕਿ ਘੱਟੋ ਘੱਟ ਇਹ ਨਾ ਕੀਤਾ ਜਾਵੇ ਜੇ ਜਿਸ ਤਰ੍ਹਾਂ ਦੀਆਂ ਇਨਸਲਟਸ ਜਿਹੜੀਆਂ ਨੇ ਕੈਨੇਡਾ ਦੇ ਉੱਪਰ ਥੋਪੀਆਂ ਗਈਆਂ ਨੇ ਪਿਛਲੇ ਸਮੇਂ ਦੇ ਵਿੱਚ ਉਹ ਇਹ ਵੀ ਹੈ ਕਿ ਜੋ ਇਸ ਵੇਲੇ ਮੀਟਿੰਗ ਚੱਲ ਰਹੀਆਂ ਨੇ ਹੋ ਸਕਦਾ ਉਹਨਾਂ ਵਿੱਚ ਇਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੋਵੇ ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਯੂ ਐਸ ਏ ਵਾਲੇ ਗੱਲਬਾਤ ਭਾਵੇਂ ਕੈਨੇਡਾ ਨਾਲ ਕਰ ਰਹੇ ਨੇ ਪਰ ਬਾਹਰੋਂ ਸੰਕੇਤ ਜਿਹੜਾ ਅਮਰੀਕਾ ਵਾਲੇ ਇਸ ਤਰ੍ਹਾਂ ਦਾ ਦੇ ਰਹੇ ਨੇ ਕੈਨੇਡਾ ਵਾਲੇ ਕੋਈ ਵਾਧੂ ਗੱਲ ਕਰ ਨਹੀਂ ਰਹੇ ਖਾਸ ਤੌਰ 'ਤੇ ਘੱਟੋ ਘੱਟ ਸਾਡੇ ਪ੍ਰਾਈਮ ਮਿਨਿਸਟਰ ਜਾਂ ਇਹਨਾਂ ਦੇ ਟ੍ਰੇਡ ਰਿਪ੍ਰੈਜੈਂਟੇਟਿਵ ਜਿਹੜੇ ਨੇ ਜਾਂ ਟ੍ਰੇਡ ਮਿਨਿਸਟਰ ਨੇ ਅਤੇ ਜਾਂ ਚੀਫ ਨੈਗੋਸ਼ੀਏਟਰ ਜਿਹੜੇ ਨੇ ਉਹ ਇਸ ਤਰ੍ਹਾਂ ਦੀ ਗੱਲ ਉਹਨਾਂ ਵੱਲੋਂ ਕਦੇ ਕੋਈ ਨਿਕਲ ਕੇ ਨਹੀਂ ਸਾਹਮਣੇ ਆਏ ਜਿਸ ਤਰ੍ਹਾਂ ਦੇ ਤਿੱਖੇ ਬਿਆਨ ਅਮਰੀਕਾ ਵੱਲੋਂ ਹਮੇਸ਼ਾ ਨਿਕਲ ਕੇ ਸਾਹਮਣੇ ਆਏ ਨੇ ਅਤੇ ਉਹਨਾਂ ਨੇ ਕੈਨੇਡਾ ਨੂੰ ਹਰ ਮੁੱਦੇ 'ਤੇ ਘੇਰਿਆ ਕੈਨੇਡਾ ਦੇ ਵਿੱਚ ਕੁਛ ਪ੍ਰੈਮੀਅਰਸ ਵੱਲੋਂ ਅਤੇ ਕੁਛ ਹੋਰਨਾਂ ਲੋਕਾਂ ਵੱਲੋਂ ਜ਼ਰੂਰ ਗੱਲਬਾਤ ਕੀਤੀ ਗਈ ਹੋਵੇਗੀ ਅਤੇ ਆਮ ਲੋਕ ਔਖੇ ਨੇ ਅਤੇ ਜਾ ਵੀ ਘੱਟ ਰਹੇ ਨੇ ਉਹ ਗੱਲਾਂ ਇੱਕ ਪਾਸੇ ਹੈਗੀਆਂ ਨੇ ਪਰ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਕੈਨੇਡਾ ਵਾਲੇ ਜਿਹੜੇ ਨੇ ਯੂ ਐਸ ਏ ਦੇ ਨਾਲ ਇਸ ਵੇਲੇ ਪੂਰੀ ਗੱਲਬਾਤ ਦੇ ਵਿੱਚ ਰੁੱਝੇ ਹੋਏ ਨੇ ਜੀ ਇੱਕ ਬ੍ਰੇਕ ਤੋਂ ਬਾਅਦ ਪੜ੍ਹ ਕੇ ਬਾਕੀ ਦੀਆਂ ਖ਼ਬਰਾਂ ਸਾਂਝੇ ਕਰਦੇ ਹਾਂ
1: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
3: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ

0: ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण सब दी चाहत अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757।
0: मर्सिडीज बेंस कंट्री हिल्स।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-600-16-2445। 4036162445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ।
3: ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ ਤੇ ਖਬਰਾਂ ਤੇ ਚਰਚਾ ਸ਼ੁਰੂ ਕਰਦੇ ਹਾਂ ਜੀ। ਜਰਾ ਕੁ ਇਧਰੋਂ ਧਿਆਨ ਹਟਾ ਕੇ ਸਾਡੀ ਕੁਛ ਜਿਹੜੀ ਲੋਕਲ ਲੈਵਲ ਦੀ ਪੋਲੀਟਿਕਸ ਹੈ ਉਹਦੇ ਤੇ ਚਰਚਾ ਸ਼ੁਰੂ ਕਰਦੇ ਹਾਂ। ਜਸਟਿਨ ਟਰੂਡੋ ਜਦੋਂ ਪ੍ਰਾਈਮ ਮਿਨਿਸਟਰ ਸਨ ਕੈਨੇਡਾ ਦੇ, ਉਸ ਵੇਲੇ ਦੀ ਇਹ ਖਬਰ ਹੈ। ਲੇਕਿਨ ਉਸ ਤੋਂ ਪਹਿਲਾਂ ਕਿਉਂ ਨਾ ਅੱਜ ਮਾਰਕੀਟ ਦੇ ਵਿੱਚ ਕੀ ਹਾਲਾਤ ਨੇ ਜਰਾ ਉਹਦੀ ਗੱਲਬਾਤ ਜਿਹੜੀ ਹੈ ਜੀ ਉਹ ਸਾਂਝੀਆਂ ਕਰ ਲਈਏ, ਤਾਂ ਕਿ ਕਿਉਂਕਿ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅਸੀਂ ਇਹ ਸ਼ੇਅਰ ਨਹੀਂ ਸੀ ਕੀਤੀ, ਇਹਦੇ 'ਤੇ ਚਰਚਾ ਕਰ ਲੈਂਦੇ ਸਭ ਤੋਂ ਪਹਿਲਾਂ। ਫਿਰ ਉਸ ਤੋਂ ਬਾਅਦ ਇਹ ਜਿਹੜੀ ਖਬਰ ਹੈ ਜੀ ਜਸਟਿਨ ਟਰੂਡੋ ਵੇਲੇ ਦੀ ਬੜੀ ਇੰਟਰਸਟਿੰਗ ਆ। ਇਹ ਖਬਰ ਤਾਂ ਉਦੋਂ ਦੀ ਨਹੀਂ ਹੈ, ਖੈਰ ਅਸੀਂ ਮੈਂ ਇਹ ਕਹਿ ਦੇਵਾਂ, ਪਰ ਅੱਜ ਹਾਲਾਤ ਕਿਵੇਂ ਬਦਲਦੇ ਨੇ ਇਹਦੇ 'ਤੇ ਚਰਚਾ ਕਰਾਂਗੇ ਕਿ ਕਿਵੇਂ ਜੋ ਜਿਨ੍ਹਾਂ ਦੀ ਕਦੇ ਬਹੁਤ ਚੜ੍ਹਾਈ ਹੁੰਦੀ ਸੀ ਉਹ ਕਿਵੇਂ ਜਿਹੜੇ ਨੇ ਇਸ ਵੇਲੇ ਸਟਰਗਲ ਕਰ ਰਹੇ ਨੇ ਆਪਣੀ ਬਾਦਸ਼ਾਹ

ਬਰਕਰਾਰ ਰੱਖਣ ਲਈ। ਸੋ ਇਹਦੇ ਤੇ ਇਹ ਅੱਜ ਦੇ ਪ੍ਰੋਗਰਾਮ ਵਿੱਚ ਚਰਚਾ ਕਰਾਂਗੇ। ਜਿਹੜਾ ਮਾਰਕੀਟ ਦੀ ਗੱਲ, ਸਭ ਤੋਂ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ ਜੋ ਪਿਛਲੇ ਦਿਨਾਂ ਦੇ ਵਿੱਚ ਬੜਾ ਇਹਨਾਂ ਦੇ ਵਿੱਚ ਉਛਾਲ ਕਦੇ ਚੜਾ ਕਦੇ ਉਤਰਾ ਰਿਹਾ, ਥੋੜੀਆਂ ਜਿਹੀਆਂ ਲੱਗਦਾ ਕਿ ਉੱਥੇ ਕੋਈ ਸਟੇਬਲ ਨਹੀਂ। 80 ਡਾਲਰ ਦੇ ਆਸੇ ਪਾਸੇ ਇਸ ਵੇਲੇ WTI ਕਰੂਡ ਆਇਲ ਹੈ ਜਿਹੜਾ ਜੀ 82 ਡਾਲਰ ਪਰ ਬੈਰਲ ਤੇ ਟਰੇਡ ਹੋ ਰਿਹਾ, ਤੇ ਬ੍ਰੈਂਟ ਕਰੂਡ ਜਿਹੜਾ ਹੈ ਜੀ 88-99 ਡਾਲਰ ਦੇ ਲਾਗੇ ਛਾਗੇ ਟਰੇਡ ਹੋ ਰਿਹਾ, 88-89 ਦੇ। 1 ਅਮਰੀਕਨ ਡਾਲਰ ਦੇ ਤੁਹਾਨੂੰ ਮਿਲਣਗੇ ਜੀ 1 ਡਾਲਰ 38 ਸੈਂਟ ਕੈਨੇਡੀਅਨ, ਜਿਸ ਦਿਨ ਦਾ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਕੈਨੇਡੀਅਨ ਸਭ ਤੋਂ ਮਜ਼ਬੂਤ ਸਥਿਤੀ ਦੇ ਵਿੱਚ ਇਸ ਵੇਲੇ ਅਮਰੀਕਨ ਦੇ ਮੁਕਾਬਲੇ ਕਿਹਾ ਜਾ ਰਿਹਾ ਹੈ, ਤੇ ਜੇ 1 ਅਮਰੀਕਨ ਦੇ 1.40-1.41 ਵੀ ਹੋਏ ਸਨ 1 ਡਾਲਰ 38 ਸੈਂਟ ਅੱਜ ਮਿਲਣਗੇ, ਤੇ ਜੇ 1 ਕੈਨੇਡੀਅਨ ਹੈ ਤਾਂ ਤੁਹਾਨੂੰ 72 ਸੈਂਟ ਅਮਰੀਕਨ ਮਿਲਣਗੇ। ਹਾਲਾਂਕਿ ਬਹੁਤ ਇਸ ਵਿੱਚ ਕੋਈ ਖੁਸ਼ ਹੋਣ ਵਾਲੀ ਗੱਲ ਨਹੀਂ ਹੈ, ਕਿਉਂਕਿ ਆਮ ਤੌਰ 'ਤੇ ਇਹ ਕਿਹਾ ਜਾਂਦਾ ਕਿ ਜਿਹੜਾ ਜਦੋਂ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਜਿੰਨੀ ਕੈਨੇਡੀਅਨ ਡਾਲਰ ਦੀ ਕੀਮਤ ਜਿਹੜੀ ਆ ਉਹ ਹਾਈ ਹੋਵੇਗੀ, ਉਹ ਓਨਾ ਹੀ ਜਿਹੜਾ ਹੈ ਉਹ ਇਹਨਾਂ ਦਾ ਮਾਲ ਘੱਟ ਵਿਕੇਗਾ ਵਿਸ਼ਵ ਮਾਰਕੀਟ ਦੇ ਵਿੱਚ। ਸੋ ਇਹਦੇ ਕਈ ਸਿੱਕੇ ਦੇ ਕਈ ਪਹਿਲੂ ਨੇ ਜੇ ਅਸੀਂ ਗੱਲ ਹੁਣ ਕਰ ਲਈਏ। 1 ਅਮਰੀਕਨ ਦੇ ਅੱਜ ਤੁਹਾਨੂੰ ਇੰਡੀਆ ਦੇ ਮਿਲਣਗੇ ਜੀ 95 ਰੁਪਏ 61 ਪੈਸੇ, 95 ਰੂਪੀਜ਼ ਐਂਡ 61 ਪੈਸੇ, ਤੇ ਕੈਨੇਡੀਅਨ ਦੇ 68 ਰੁਪਏ 80 ਪੈਸੇ 68 ਰੂਪੀਜ਼ ਐਂਡ 80 ਪੈਸੇ ਤੁਹਾਨੂੰ ਮਿਲਣਗੇ ਜੀ। ਸੋ ਇਹ ਜਿਹੜੀ ਗੱਲਬਾਤ ਹੈ ਜੀ, ਤੇ ਜਿਹੜੀ ਮੈਂ ਖਬਰ ਸਾਂਝੀ ਕਰ ਰਿਹਾ ਸਾਂ, ਤੇ ਆਓ ਜਰਾ ਉਹਦੇ ਤੇ ਚਰਚਾ ਕਰ ਲਈਏ। ਜਸਟਿਨ ਟਰੂਡੋ ਜਦੋਂ ਅਸਤੀਫਾ ਦੇਣ ਤੋਂ ਐਨ ਪਹਿਲਾਂ ਉਹਨਾਂ ਦੀ ਪਾਪੂਲੈਰਿਟੀ ਹੇਠਾਂ ਡਿੱਗ ਚੁੱਕੀ ਸੀ, ਤੇ ਇਸ ਤਰ੍ਹਾਂ ਲੱਗਦਾ ਸੀ ਕਿ ਅੱਜ ਕੈਨੇਡਾ ਵਿੱਚ ਇਲੈਕਸ਼ਨਾਂ ਹੋ ਜਾਣ, ਚੋਣਾਂ ਹੋ ਜਾਣ, ਤੇ ਕੰਜ਼ਰਵੇਟਿਵ ਪਾਰਟੀ ਸਰਕਾਰ ਬਣਾਵੇਗੀ ਤੇ ਪੀਅਰ ਪੋਲੀਐਵ ਅਗਲੇ ਪ੍ਰਾਈਮ ਮਿਨਿਸਟਰ ਹੋਣਗੇ। ਪੀਅਰ ਪੋਲੀਐਵ ਉਸ ਵੇਲੇ ਪੂਰੀ ਉਹਨਾਂ ਦੀ ਚੜ੍ਹਤ ਸੀ, ਤੇ ਦੋ ਉਸ ਵੇਲੇ ਗੱਲਾਂ ਵੱਡੀਆਂ ਹੋਈਆਂ। ਪਹਿਲੀ ਇਹ ਕਿ ਡੋਨਲਡ ਟਰੰਪ ਅਮਰੀਕਾ ਦੇ ਪ੍ਰੈਜੀਡੈਂਟ ਬਣ ਗਏ, ਤੇ ਉਹਨਾਂ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਕੈਨੇਡਾ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਕਿ 50% ਟੈਰਿਫ ਲਵਾਂਗੇ। ਨਾਲ ਹੀ ਜਸਟਿਨ ਟਰੂਡੋ ਨੂੰ ਉਹਨਾਂ ਨੇ ਗਵਰਨਰ ਕਹਿਣਾ, ਕੈਨੇਡਾ ਨੂੰ ਮੁਕਮਜਵੀਂ ਸਟੇਟ ਕਹਿਣਾ ਪਹਿਲਾਂ ਲੋਕਾਂ ਨੇ ਮਜ਼ਾਕ ਸਮਝਿਆ, ਫਿਰ ਪਤਾ ਲੱਗਾ ਕਿ ਨਹੀਂ ਭਾਈ ਸੀਰੀਅਸ ਨੇ। ਅਤੇ ਜਸਟਿਨ ਟਰੂਡੋ ਵੀ ਮਿਲਣ ਗਏ, ਸਾਡੇ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਵੀ ਮਿਲਣ ਗਏ ਡੋਨਲਡ ਟਰੰਪ ਨੂੰ, ਪਰ ਜਨਾਬ ਹੋਰੀ ਕਿਸੇ ਹੋਰ ਮੂਡ ਵਿੱਚ ਸਨ, ਉਹਨਾਂ ਨੇ ਕਿਸੇ ਦੀ ਨਾ ਸੁਣੀ। ਅਤੇ ਕੈਨੇਡੀਅਨਾਂ ਨੇ ਆਪਣੇ ਆਪ ਦੇ ਵਿੱਚ ਇਸ ਚੀਜ਼ ਨੂੰ ਬਹੁਤ ਇਨਸਲਟ ਜਿਹੜੀ ਹੈ ਜੀ ਫੀਲ ਕੀਤੀ ਕਿ ਸਾਡੇ ਨਾਲ ਬੜਾ ਧੱਕਾ ਹੋ ਰਿਹਾ। ਖੈਰ ਹੋਇਆ ਵੀ ਕੁਛ ਇਸੇ ਤਰ੍ਹਾਂ, ਡੋਨਲਡ ਟਰੰਪ ਅਜੇ ਵਿਚਕਾਰ ਹੀ ਸੀ ਅਤੇ ਜਸਟਿਨ ਟਰੂਡੋ 'ਤੇ ਦਬਾਅ ਇੰਨਾ ਵਧਿਆ, ਪੀਅਰ ਪੋਲੀਐਵ ਦੀ ਚੜ੍ਹਾਈ ਇੰਨੀ ਸੀ ਚੜ੍ਹਤ ਸੀ ਕਿ ਇੱਕਦਮ ਕੋਈ ਸਮੀਕਰਨ ਬਦਲੇ ਅਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ। ਅਤੇ ਜੋ ਲੀਡਰਸ਼ਿਪ ਰੇਸ ਹੋਈ ਮਾਰਕ ਕਾਰਨੀ ਉਸ ਵੇਲੇ ਅਤੇ ਸ਼ਾਇਦ ਕਿਸੇ ਦੌੜ ਵਿੱਚ ਸ਼ਾਮਿਲ ਨਹੀਂ ਸੀ, ਇੱਕਦਮ ਉਹਨਾਂ ਦਾ ਨਾਮ ਆਇਆ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ, ਉਹ ਲਿਬਰਲ ਪਾਰਟੀ ਦੀ ਲੀਡਰਸ਼ਿਪ ਵੀ ਆਸਾਨੀ ਨਾਲ ਜਿੱਤ ਗਏ। ਅਤੇ ਅਗਲੀਆਂ ਚੋਣਾਂ ਤੱਕ 2-4 ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ, ਜਿਹੜੇ ਮੁੱਦੇ ਪੀਅਰ ਪੋਲੀਐਵ ਨੇ ਫੜੇ ਹੋਏ ਸੀ ਉਹ ਇੱਕ ਤਰ੍ਹਾਂ ਖੁੱਸ ਗਏ ਪੀਅਰ ਪੋਲੀਐਵ ਤੋਂ, ਅਤੇ ਲੋਕਾਂ ਨੂੰ ਇਸ ਤਰ੍ਹਾਂ ਲੱਗਿਆ ਵੀ ਕਿ ਇਹਨਾਂ ਕੋਲ ਕੁਛ ਵੱਡੇ ਮੁੱਦੇ ਹੈ ਨਹੀਂ ਅਤੇ ਬਹੁਤ ਕੁਛ ਇਹ ਕਰ ਨਹੀਂ ਸਕਦੇ, ਅਤੇ ਅਮਰੀਕਾ ਨਾਲ ਸਿੱਝਣ ਲਈ, ਅਮਰੀਕਾ ਨਾਲ ਇਸ ਤਰੀਕੇ ਨਜਿੱਠਣ ਲਈ ਕਾਰਨੀ ਹੀ ਬੈਟਰ ਹੋਣਗੇ। ਸੋ ਉਸ ਵੇਲੇ ਇਹ ਮੁੱਦਾ ਸਭ ਤੋਂ ਵੱਡਾ ਹੀ ਸੀ, ਅੱਜ ਵੀ ਹੈ, ਅਤੇ ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਬਣ ਗਏ। ਭਾਵੇਂ ਉਹਨਾਂ ਨੂੰ ਉਸ ਵੇਲੇ ਫੁੱਲ ਮੈਜੋਰਟੀ ਨਹੀਂ ਮਿਲੀ ਸੀ, ਲੇਕਿਨ ਇਸ ਵੇਲੇ ਪੂਰੀ ਮੈਜੋਰਟੀ ਉਹਨਾਂ ਕੋਲ ਤਕਰੀਬਨ ਹੈ, ਪੂਰੀਆਂ ਸੀਟਾਂ ਨੇ। ਖੈਰ ਇਸ ਵੇਲੇ ਜੋ ਪਿਛਲੇ ਦਿਨਾਂ 'ਚ ਸਰਵੇਖਣ ਆਏ ਉਹਨਾਂ 'ਚ ਇਹ ਵੀ ਸਾਹਮਣੇ ਆਇਆ ਕਿ ਅਗਰ ਅੱਜ ਚੋਣਾਂ ਹੋ ਜਾਣ ਤਾਂ ਮਾਰਕ ਕਾਰਨੀ ਮੈਜੋਰਟੀ ਹਾਸਲ ਕਰਨਗੇ ਅਤੇ ਪੀਅਰ ਪੋਲੀਐਵ ਦੀ ਪਾਰਟੀ ਇੱਕ ਵਾਰ ਫਿਰ ਹਾਰ ਜਾਵੇਗੀ। ਅਤੇ ਅੱਜ ਦੀ ਤਰੀਕ ਵਿੱਚ ਵੀ ਪਹਿਲੇ ਸ਼ੁਰੂ ਤੋਂ ਲੈ ਕੇ ਪਿਛਲੇ 3 ਸਾਲਾਂ ਤੋਂ ਲੈ ਕੇ ਪੀਅਰ ਪੋਲੀਐਫ ਜੋ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਇਸ ਵੇਲੇ ਵੀ, ਉਹਨਾਂ ਦੀ ਪਾਰਟੀ ਦੇ ਸਾਰੇ ਮੈਂਬਰ, ਸਾਰੇ ਬੁਲਾਰੇ, ਜਿੰਨੇ ਵੀ ਸਪੀਕਰ ਹੁੰਦੇ ਨੇ ਜੀ, ਸਾਰੇ ਉਹਨਾਂ ਨੂੰ ਸੰਬੋਧਨ ਕੈਨੇਡਾਜ਼ ਨੈਕਸਟ ਪ੍ਰਾਈਮ ਮਿਨਿਸਟਰ ਹੀ ਕਰਕੇ ਕਰ ਰਹੇ ਨੇ। ਲੇਕਿਨ ਚੋਣਾਂ ਦੇ ਵਿੱਚ ਐਸੇ ਹਾਲਾਤ ਪਲਟੇ ਕਿ ਆਪਣੀ ਸੀਟ ਵੀ ਹਾਰ ਗਿਆ, ਮੁੜ ਕੇ ਅਲਬਰਟਾ ਵਿੱਚੋਂ ਬਾਈ ਇਲੈਕਸ਼ਨ ਵਿੱਚ ਉਹਨਾਂ ਨੂੰ ਚੋਣ ਜਿੱਤਣੀ ਪਈ, ਜਿੱਤ ਗਏ ਉਹ ਬੜੀ ਆਸਾਨੀ ਨਾਲ, ਲੇਕਿਨ ਉਸ ਤੋਂ ਬਾਅਦ ਵੀ ਉਹਨਾਂ ਦੀ ਪਾਪੂਲੈਰਿਟੀ ਨੂੰ ਕੋਈ ਫਰਕ ਨਹੀਂ ਪਿਆ। ਅੰਦਰੋਂ ਅੰਦਰੀ ਆਵਾਜ਼ਾਂ ਉੱਠ ਰਹੀਆਂ ਨੇ ਕੰਜ਼ਰਵੇਟਿਵ ਪਾਰਟੀ ਦੇ, ਅਤੇ ਕਹਿੰਦੇ ਆਵਾਜ਼ਾਂ ਇੰਨੀਆਂ ਮਜ਼ਬੂਤ ਨੇ ਕਿ ਕਈ ਕੰਜ਼ਰਵੇਟਿਵ MP ਪ੍ਰਾਈਵੇਟਲੀ ਇਸ ਚੀਜ਼ ਨੂੰ ਕਹਿ ਰਹੇ ਨੇ ਕਿ ਪੀਅਰ ਪੋਲੀਐਵ ਦੀ ਲੀਡਰਸ਼ਿਪ ਹੁਣ ਨਹੀਂ ਉਹ ਗੱਲ ਰਹੀ। ਇੱਕ ਪ੍ਰਾਈਵੇਟ ਮੀਡੀਆ ਅਦਾਰੇ ਦੇ ਦੱਸਣ ਮੁਤਾਬਕ 17 ਕੰਜ਼ਰਵੇਟਿਵ MP, ਕਈ ਤਾਂ ਪਾਰਟੀ ਵੀ ਛੱਡ ਗਏ ਨੇ ਇਹ ਵੀ ਆਪ ਜੀ ਨੂੰ ਪਤਾ, ਲੇਕਿਨ ਦੱਸਣ ਦੇ ਮੁਤਾਬਕ 17 ਕੰਜ਼ਰਵੇਟਿਵ MP ਜਿਹੜੇ ਨੇ
ਉਹ ਸਾਰੇ

0: ਖੇਤਰਾਂ ਚ ਸਾਰੇ ਪੂਰੇ ਕੈਨੇਡਾ ਚ ਇਹ ਨਹੀਂ ਕਿ ਇੱਕੋ ਪਾਸੇ ਦੇ ਉਹਨਾਂ ਨੇ ਕਿਹਾ ਕਿ ਸਾਡਾ ਨਾਮ ਨਾ ਦੱਸਿਓ ਪਰ ਜਿਹੜਾ ਪਾਰਟੀ ਦੇ ਕੁਛ ਇੰਟਰਨਲ ਚੈਲੇਂਜਸ ਹੈਗੇ ਨੇ ਕੁਛ ਇਸ਼ੂਜ਼ ਨੇ ਤੇ ਉਹਨਾਂ ਦੇ ਵਿੱਚ ਅਸੀਂ ਪੀਅਰ ਪੋਲੀਐਵ ਦੇ ਨਾਲ ਸਹਿਮਤ ਨਹੀਂ ਹੈ ਇਸ ਵਿੱਚ ਇੱਕ ਨਵਾਂ ਸਰਵੇਖਣ ਜਿਹੜਾ ਆਇਆ ਸੀ ਪਿੱਛੇ ਜਿਹਾ ਉਸ ਦੇ ਬਾਰੇ ਉਹਨਾਂ ਤੋਂ ਪੁੱਛਿਆ ਗਿਆ ਕਿ ਆਹ ਸਰਵੇਖਣ ਦੇ ਵਿੱਚ ਤੇ ਪੀਅਰ ਪੋਲੀਐਵ ਦੇ ਨੰਬਰ ਬਹੁਤ ਮਾੜੇ ਨੇ ਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਚੈਲੇਂਜ ਕਰਨ ਵਾਲਾ ਕੋਈ ਕੰਜ਼ਰਵੇਟਿਵ ਦਾ ਆਗੂ ਨਜ਼ਰ ਨਹੀਂ ਆਉਂਦਾ ਉਹ ਕਹਿੰਦੇ ਕਿ ਦੋ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਜਿਹੜਾ ਹੈ ਇਸ ਨਾਲ ਸਹਿਮਤੀ ਪ੍ਰਗਟਾਈ ਕਿ ਵਾਕਿਆ ਹੀ ਕੋਈ ਲੀਡਰ ਨਹੀਂ ਹੈ ਹੈਰਾਨੀ ਦੀ ਗੱਲ ਪੀਅਰ ਪੋਲੀਐਵ ਲਈ ਇਹ ਸੀ ਕਿ ਉਹਨਾਂ ਨਾਲੋਂ ਜ਼ਿਆਦਾ ਸਾਬਕਾ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਨੂੰ ਲੋਕ ਜਿਹੜਾ ਨੇ ਕਾਰਨੀ ਦਾ ਮੁਕਾਬਲਾ ਕਰਨ ਲਈ ਜ਼ਿਆਦਾ ਬਿਹਤਰ ਸਮਝਦੇ ਨੇ ਸੋ ਕੁਛ ਰੂਰਲ ਰਾਈਡਿੰਗ ਵਾਲੇ ਵੀ ਹੈਗੇ ਨੇ ਉਹ ਕਹਿੰਦੇ ਨੇ ਕਿ ਪੀਅਰ ਪੋਲੀਐਵ ਦੀ ਜਿਹੜੀ ਇੱਕ ਹਰਮਨ ਪਿਆਰ ਤਾਂ ਘਟੀ ਹੈ ਅਤੇ ਸੀਨੀਅਰਸ ਅਤੇ ਔਰਤਾਂ ਦੇ ਵਿੱਚ ਉਹਨਾਂ ਦਾ ਕੋਈ ਆਧਾਰ ਰਿਹਾ ਨਹੀਂ ਹੈ ਅਤੇ ਅਸੀਂ ਕੋਈ ਅਸੀਂ ਇਸ ਵੇਲੇ ਸਿਚੁਏਸ਼ਨ ਜਿਹੜੀ ਹੈ ਖਾਸ ਤੌਰ 'ਤੇ ਓਨਟੇਰੀਓ ਦੇ ਵਿੱਚ ਬਹੁਤ ਵਿਗੜ ਚੁੱਕੀ ਹੈ ਅਤੇ ਕੋਈ ਸਪੋਰਟ ਉਹਨਾਂ ਦੀ ਖਾਸ ਨਹੀਂ ਹੈ ਹਾਲਾਂਕਿ ਅਲਬਰਟਾ ਵਿੱਚ ਉਹਨਾਂ ਦੀ ਸਪੋਰਟ ਬਹੁਤ ਦੱਸੀ ਜਾ ਰਹੀ ਹੈ ਔਰ ਕੁਛ ਵੈਸਟਰਨ ਐਮ ਪੀ ਜਿਹੜੇ ਨੇ ਉਹ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਵੈਸਟ ਤੋਂ ਵੀ ਈਸਟ ਤੋਂ ਬਾਅਦ ਬੈਸਟ ਵੀ ਕਿ ਉਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਅਤੇ ਸੋਚਣਾ ਚਾਹੀਦਾ ਕਿ ਮੈਂ ਹੁਣ ਪਰੇ ਹੋ ਜਾਵਾਂ ਅਤੇ ਵਾਰ ਵਾਰ ਇਸ ਗੱਲ ਨੂੰ ਨਹੀਂ ਜਿਹੜਾ ਹੈ ਜਿਹੜਾ ਉਹ ਰਗੜਨਾ ਚਾਹੀਦਾ ਕੁਛ ਅਜੇ ਵੀ ਪੱਕੇ ਉਹਨਾਂ ਦੇ ਨਾਲ ਨੇ ਅਤੇ ਮਿਸ਼ਲ ਰੈਂਪਲ ਗਾਰਨਰ ਜਿਹੜੇ ਨੇ ਜੀ ਉਹ ਕਹਿੰਦੇ ਨੇ ਕਿ ਬਿਲਕੁਲ ਪੀਅਰ ਪੋਲੀਐਵ ਦੀ ਲੀਡਰਸ਼ਿਪ ਦੇ ਵਿੱਚ ਅਸੀਂ ਇਲੈਕਸ਼ਨ ਜਿੱਤ ਸਕਦੇ ਹਾਂ ਕਿਉਂਕਿ ਇੱਕ ਸੀਨੀਅਰ ਪਾਰਟੀ ਐਮ ਪੀ ਨੇ ਕਥਿਤ ਤੌਰ 'ਤੇ ਪ੍ਰਾਈਵੇਟ ਮੀਡੀਆ ਅਦਾਰੇ ਨੂੰ ਕਿਹਾ ਕਿ ਬੀਇੰਗ ਐਨ ਓਪੋਜੀਸ਼ਨ ਸਖਸ ਅਤੇ ਸਾਨੂੰ ਇਹ ਨਹੀਂ ਪਤਾ ਕਿ ਚੋਣਾਂ ਅੱਜ ਹੋ ਜਾਣ ਅਤੇ ਸਾਡਾ ਬਣੇਗਾ ਕੀ ਸੋ ਇਹ ਇਸ ਤਰ੍ਹਾਂ ਦੀ ਸਥਿਤੀ ਹੈ ਜੀ ਇਸ ਵੇਲੇ ਹਾਕੀ ਨਾਈਟ ਇਨ ਕੈਨੇਡਾ ਸੀ ਬੀ ਸੀ ਦੁਆਰਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਹਾਕੀ ਨਾਈਟ ਇਨ ਕੈਨੇਡਾ ਪੰਜਾਬੀ ਦੇ ਵਿੱਚ ਵਾਲਾ ਸ਼ੋਅ ਅਤੇ ਇਸ ਨੂੰ ਓਮਨੀ ਵਗੈਰਾ ਦੇ ਵਿੱਚ ਕੀਤਾ ਜਾਂਦਾ ਸੀਗਾ ਜੀ ਪੰਜਾਬੀ ਐਡੀਸ਼ਨ ਜਿਹੜਾ ਹੈ ਓਮਨੀ ਟੈਲੀਵਿਜ਼ਨ 'ਤੇ ਇਹਨੂੰ ਬੰਦ ਕਰ ਦਿੱਤਾ ਗਿਆ ਹੈ ਜੀ ਪੰਜਾਬੀ ਐਡੀਸ਼ਨ ਇਹਦੇ ਬਾਰੇ 18 ਸਾਲ ਜੋ ਚੱਲਿਆ ਇਹਦੇ ਬਾਰੇ ਕਿਹਾ ਗਿਆ ਕਿ ਇਸ ਨਾਲ ਕਮਿਊਨਿਟੀ ਜਿਹੜੀ ਹੈ ਗੇਮ ਦੇ ਲਾਗੇ ਆਈ ਅਤੇ ਅਫੀਸ਼ੀਅਲ ਐਕਸ ਅਕਾਊਂਟ 'ਤੇ ਦੱਸਿਆ ਗਿਆ ਕਿ ਸਟੋਰੀਜ਼ ਹੈਗੀਆਂ ਨੇ ਸਾਊਥ ਏਸ਼ੀਅਨ ਪਲੇਅਰ ਦੀਆਂ ਫੈਮਿਲੀਜ਼ ਦੀਆਂ ਅਤੇ ਅਸੀਂ ਇਹ ਕਹਿੰਦੇ ਬੜਾ ਇਕੱਠਾ ਜਿਹੜਾ ਹੈ ਉਹ ਇੱਕ ਇਸ ਚੀਜ਼ ਨੂੰ ਅੱਗੇ ਵਧਾਇਆ ਪਰ ਕੈਂਸਲੇਸ਼ਨ ਇਹਨੂੰ ਪ੍ਰੋਗਰਾਮ ਨੂੰ ਕੈਂਸਲ ਕਰ ਦੇਣਾ ਸਾਡੇ ਲਈ ਬੜਾ ਔਖਾ ਸਮਾਂ ਸੀ ਰੋਜਰ ਸਪੋਰਟ ਨੈੱਟ ਵੱਲੋਂ ਜਿਹਦੇ ਕਿ ਨੈਸ਼ਨਲ ਰਾਈਟਸ ਹੋਲਡਰ ਹੈਗੇ ਨੇ ਐਨਐਚਐਲ ਗੇਮਸ ਦੇ ਅਤੇ ਹਾਕੀ ਨਾਈਟ ਇਨ ਕੈਨੇਡਾ ਇਨ ਪੰਜਾਬੀ ਜਿਹੜਾ ਹੈ ਜੀ ਉਹ ਹੈ ਅਤੇ ਔਨਲਾਈਨ ਯੂਜ਼ਰ ਬੜੇ ਨਾਰਾਜ਼ ਹੋਏ ਨੇ ਅਤੇ ਕਈਆਂ ਨੇ ਇਸ 'ਤੇ ਲਿਖਿਆ ਵਟ ਏ ਡੈਮ ਸ਼ੇਮ ਇਸ ਤਰ੍ਹਾਂ ਦੇ ਲਫਜ਼ ਜਿਹੜੇ ਸੀ ਉਹਨਾਂ ਨੇ ਵਰਤੇ ਸੋ ਇੱਕ ਤਰ੍ਹਾਂ ਦਾ ਬੈਕ ਸਟੈਪ ਹੈ ਹਾਕੀ ਨਾਈਟ ਇਨ ਕੈਨੇਡਾ ਦੇ ਬਾਰੇ 'ਤੇ ਬੜੇ ਸਾਰੇ ਲੋਕ ਜੁੜੇ ਹੋਏ ਸੀ ਇਸ ਦੇ ਨਾਲ ਜਿਹੜੇ ਸਰਦਾਰ ਸਿੱਖਾਂ ਦੀ ਪਛਾਣ ਵੀ ਜਿਹੜੀ ਹੈ ਇੱਕ ਪਲੇਟਫਾਰਮ ਤੱਕ ਗਈ ਪਰ ਸਮੱਸਿਆ ਜਿਹੜੀ ਹੈ ਜੀ ਜਿਹੜੀ ਜਦੋਂ ਉਹ ਪੈਸੇ ਦੇ ਨਾਲ ਜੁੜੀ ਹੋਈ ਹੋਵੇ ਤਾਂ ਫਿਰ ਉਸਦੇ ਹੱਲ ਜਿਹੜੇ ਨੇ ਹੋਰ ਤਰੀਕੇ ਨਾਲ ਨੱਬੇ ਨਹੀਂ ਜਾ ਸਕਦੇ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에ਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ

0: ਦੀ ਜ਼ਰੂਰਤ ਹੈ। ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ।
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
0: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
3: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਅੰਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
3: ਦੂਜੀ ਲੋਕੇਸ਼ਨ 117-7771 ਐਵੇਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222।
0: ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇੱਕ ਦੋ ਛੋਟੀਆਂ ਖਬਰਾਂ ਹੋਰ ਸਾਂਝੀਆਂ ਕਰ ਲੈਂਦੇ ਹਾਂ ਜੀ। ਰੈਡੀਅਰ ਆਰ ਸੀ

ਪੀ ਦੇ ਦੱਸਣ ਮੁਤਾਬਕ 2 ਜੁਲਾਈ ਦੀ ਇਹ ਖਬਰ ਹੈ, ਉਹਨਾਂ ਨੇ ਹੁਣ ਸ਼ੇਅਰ ਕੀਤੀ ਹੈ ਕਿ ਰੈਡੀਅਸ ਦੇ ਵਿੱਚ 30 Avenue ਦੇ ਉੱਪਰ ਇੱਕ ਡਰਾਈਵਰ ਤੇ ਇੱਕ ਪੈਸੇਂਜਰ ਗੱਡੀ ਨੂੰ ਰੋਕਿਆ ਗਿਆ। ਉਸ ਤੋਂ ਬਾਅਦ ਉਹਨਾਂ ਦੀ ਤਲਾਸ਼ੀ ਹੋਈ ਤੇ ਅਰੈਸਟ ਕੀਤਾ ਡਰਾਈਵਰ ਨੂੰ ਤੇ ਪੈਸੇਂਜਰ ਨੂੰ, ਤੇ ਸਰਚ ਵਾਰੰਟ ਜਿਹੜਾ ਇੱਕ ਲੈਂਕੈਸਟਰ ਨੇਬਰਹੁੱਡ ਜੋ ਰੈਡੀਅਸ ਦੇ ਵਿੱਚ ਆ ਉੱਥੇ ਐਗਜ਼ੀਕਿਊਟ ਕੀਤਾ ਗਿਆ। ਉੱਥੋਂ ਪੁਲਿਸ ਨੂੰ 1100 ਗ੍ਰਾਮ ਫੈਂਟਾਨਾਇਲ, 330 ਗ੍ਰਾਮ ਕੋਕੇਨ, 24 ਗ੍ਰਾਮ ਕ੍ਰਿਸਟਲ ਮਿਥ, 1 ਲੀਟਰ GHB ਨਸ਼ਾ ਤੇ $15,000 ਨਕਦ ਤੇ ਡਰੱਗ ਟ੍ਰੈਫਿਕਿੰਗ ਮਟੀਰੀਅਲ ਬਰਾਮਦ ਹੋਏ। ਇਸ ਕੇਸ ਦੇ ਵਿੱਚ 22 ਸਾਲਾਂ ਦਾ ਜਪਿੰਦਰਜੀਤ ਸਿੰਘ ਕੈਲਗਰੀ ਦਾ ਉਸਤੇ 4 ਕਾਊਂਟ ਲੱਗੇ, ਡਰੱਗ ਪੁਜੈਸ਼ਨ ਤੇ ਟ੍ਰੈਫਿਕਿੰਗ ਤੇ ਪੁਜੈਸ਼ਨ ਆਫ ਪ੍ਰੋਪਰਟੀ ਓਬਟੇਨਡ ਬਾਈ ਕ੍ਰਾਈਮ ਓਵਰ 5000। ਉਸ ਨੂੰ ਜ਼ਮਾਨਤ ਤੇ ਰਿਹਾਅ ਕੀਤਾ ਗਿਆ ਤੇ ਕੋਰਟ ਵਿੱਚ ਜਲਦੀ ਪੇਸ਼ ਕੀਤਾ ਜਾਵੇਗਾ। ਦੂਸਰਾ ਸਸਪੈਕਟ ਸਰੀ ਬ੍ਰਿਟਿਸ਼ ਕੋਲੰਬੀਆ ਦਾ ਹੈ, ਉਹ ਉਸ ਨੂੰ ਹੁਣ ਵਾਂਟਡ ਦੱਸਿਆ ਜਾ ਰਿਹਾ ਤੇ ਉਸ ਨੂੰ ਕੋਰਟ ਡੇਟ ਤੇ ਕਿਉਂਕਿ ਉਹ ਨਹੀਂ ਪਹੁੰਚਿਆ। ਪੁਲਿਸ ਨੇ ਕਿਹਾ ਕਿ ਉਹ ਜਿਹੜਾ ਸਰੀ ਬ੍ਰਿਟਿਸ਼ ਕੋਲੰਬੀਆ ਦਾ ਜਿਹੜਾ ਹੈ ਰਵਿੰਦਰ ਸਿੰਘ ਗੋਸਲ 23 ਸਾਲਾਂ ਦਾ, ਉਸ ਤੇ ਵੀ ਉਹੀ ਚਾਰਜਸ ਨੇ, ਪਰ ਉਹ ਕੋਰਟ ਅਪੀਅਰੈਂਸ ਮਿਸ ਕਰ ਗਿਆ ਤੇ ਇਸ਼ੂ ਕੀਤਾ ਗਿਆ ਵਾਰੰਟ। ਤੇ ਪੁਲਿਸ ਨੇ ਜਾਣਕਾਰੀ ਕਹੀ ਹੈ ਕਿ ਗੋਸਲ ਨਾਂ ਦਾ, ਰਵਿੰਦਰ ਸਿੰਘ ਗੋਸਲ ਨਾਂ ਦਾ ਇਹ ਮੁੰਡਾ ਅਗਰ ਕਿਸੇ ਨੂੰ ਲੱਭੇ ਤਾਂ ਸਾਨੂੰ ਪੂਰੀ ਜਾਣਕਾਰੀ ਜਿਹੜੀ ਹੈ ਜੀ ਦਿੱਤੀ ਜਾਵੇ। ਸੋ ਇੱਕ ਵਾਰ ਫਿਰ ਪੰਜਾਬੀਆਂ ਤੇ ਜਿਹੜਾ ਹੈ ਜੀ ਨਾਮ ਇਸ ਦੇ ਵਿੱਚ ਸਾਹਮਣੇ ਆਇਆ। ਵੈਸਟ ਜੈੱਟ ਏਅਰਲਾਈਨ ਨਾਲ ਸੰਬੰਧਿਤ ਇੱਕ ਖਬਰ ਹੈ, ਇੱਕ ਸੈਟਲਮੈਂਟ ਹੈ ਹਰਾਸਮੈਂਟ ਕਲਾਸ ਐਕਸ਼ਨ ਸੂਟ ਦੇ ਵਿੱਚ, ਤੇ ਵੈਸਟ ਜੈੱਟ ਵਾਲੇ ਇਸ ਮਾਮਲੇ ਦੇ ਵਿੱਚ $4.5 million ਦਾ ਮੁਆਵਜ਼ਾ ਹਰਜਾਨਾ ਅਦਾ ਕਰਨਗੇ। ਵੈਸਟ ਜੈੱਟ ਏਅਰਲਾਈਨ ਜੋ ਕਿ ਪਿੱਛੇ ਜਾਏ ਕੁਛ ਦਿਨ ਪਹਿਲਾਂ ਹੀ ਉਹਨਾਂ ਦਾ ਜੋ ਇੱਕ ਉਹਨਾਂ ਦੀ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਹੈ ਉਹਨਾਂ ਦਾ ਨਾਲ ਬੜਾ ਰੌਲਾ ਰਿਹਾ, ਜੋ ਕਿ ਬੜਾ ਮੁਸ਼ਕਿਲ ਆਖਰੀ ਮੌਕੇ ਤੇ ਤਕੈਨ ਨਹੀਂ ਕਹਿ ਸਕਦੇ ਸਗੋਂ ਵਿੱਚ ਹੀ ਜਾ ਕੇ ਪੂਰਾ ਹੋਇਆ ਚੜਿਆ। ਇਹ ਵੀ ਹੈ, ਇਹ 10 ਸਾਲ ਪਹਿਲਾਂ ਦਾ ਲਾ ਸੂਟ ਹੈ ਜਿਸ ਵਿੱਚ 3000 ਫਲਾਈਟ ਅਟੈਂਡੈਂਟਸ ਵੱਲੋਂ ਇੱਕ ਸਾਂਝੇ ਤੌਰ 'ਤੇ ਕੇਸ ਸੀ, ਔਰ ਇਹਦੇ ਵਿੱਚ ਕਿਹਾ ਗਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਇੱਕ ਜੱਜ ਨੇ ਸੈਟਲਮੈਂਟ ਜਿਹੜੀ ਅਪਰੂਵ ਕੀਤੀ ਹੈ ਜਿਹਨੂੰ ਕਿ ਜੂਨ ਦੇ ਵਿੱਚ ਫਾਈਨਲਾਈਜ਼ ਕੀਤਾ ਗਿਆ ਸੀ। ਅਤੇ ਵੈਸਟ ਜੈੱਟ ਨੇ ਕਿਹਾ ਕਿ ਚਲੋ ਠੀਕ ਹੈ, ਪਲੀਜ਼ਡ ਹੈ ਅਸੀਂ ਇਹਦੇ ਨਾਲ ਕਿਉਂਕਿ ਗੱਲ ਕਿਸੇ ਪਾਸੇ ਲੱਗੀ ਹੈ। ਇੱਕ ਸਾਬਕਾ ਫਲਾਈਟ ਅਟੈਂਡੈਂਟ ਮੈਂਡਲੀਨਾ ਲਿਵਿਸ ਨੇ ਅਲੈਜ ਕੀਤਾ ਸੀ ਕਿ ਇੱਕ ਪਾਇਲਟ ਨੇ ਸੈਕਸ਼ੂਅਲੀ ਅਸੌਲਟ ਕੀਤਾ ਔਰ ਲੇਓਵਰ ਦੇ ਵਿੱਚ ਹਵਾਈ ਦੇ ਵਿੱਚ, ਅਤੇ 2010 ਦੀ ਘਟਨਾ, ਅਤੇ 2016 ਵਿੱਚ ਉਸਨੇ ਕੇਸ ਦਰਜ ਕਰਾਇਆ। ਫਿਰ ਹੋਰ ਔਰਤਾਂ ਸਾਹਮਣੇ ਆਈਆਂ ਏਅਰਲਾਈਨ ਦੇ ਵਿੱਚ ਉਹ ਕੰਮ ਕਰਦੀਆਂ ਸੀ, ਅਤੇ ਇਸ ਨੂੰ ਕਲਾਸ ਸੈਕਸ਼ਨ ਜਿਹੜਾ BC ਕੋਰਟ ਆਫ ਅਪੀਲ ਦੁਆਰਾ ਜਿਹੜਾ ਹੈ ਜੀ ਉਹ ਕੀਤਾ ਗਿਆ ਸੀਗਾ। ਫਲਾਈਟ ਅਟੈਂਡੈਂਟਸ ਨੇ ਇਹ ਦੋਸ਼ ਲਾਇਆ ਸੀ ਕਿ ਵੈਸਟ ਜੈੱਟ ਵਾਲੇ ਉਹਨਾਂ ਨੂੰ ਇੱਕ ਸੁਰੱਖਿਅਤ ਵਰਕ ਪਲੇਸ ਐਡੀਕੁਏਟ ਐਂਟੀ ਹਰਾਸਮੈਂਟ ਮੈਜਰ ਜਿਹੜਾ ਹੈ ਦੇਣ ਦੇ ਵਿੱਚ ਨਾਕਾਮ ਰਹੇ। 4.5 million ਜਿਹੜਾ ਹੈ 3452 ਫਲਾਈਟ ਅਟੈਂਡੈਂਟਸ ਦੇ ਵਿੱਚ ਜਿਹੜਾ ਇਹ ਵੰਡਿਆ ਜਾਵੇਗਾ, ਔਰ ਇਸ ਦੇ ਨਾਲ $4,400 ਜਿਹੜਾ ਹੈ ਜੀ ਉਹਨਾਂ ਨੂੰ ਆਵੇਗਾ। ਲਿਵਿਸ ਨੇ ਕਿਹਾ ਕਿ ਜੱਜ ਨੇ ਕੁਛ ਓਨਰੇਰੀਅਮ ਵੀ ਸੀ ਸੈਟਲਮੈਂਟ ਦੇ ਵਿੱਚ, ਜਿਹੜਾ ਕਿ ਸੈਟਲਮੈਂਟ ਦੇ ਵਿੱਚ ਦਿੱਤਾ ਜਾਣਾ ਸੀ ਉਹ ਜਿਹੜਾ ਹੈ ਰਿਮੂਵ ਉਹ ਰਿਡਿਊਸ ਕੀਤਾ ਹੈ। ਅਤੇ ਸੋ ਇੱਕ ਵੱਡਾ ਆਪਣੇ ਆਪ ਦੇ ਵਿੱਚ ਕੇਸ

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਤੁਸੀਂ ਸ਼ਾਇਦ ਇਸ ਨੂੰ ਬਦਸਲੂਕੀ ਨਾ ਸਮਝੋ ਪਰ ਆਪਣੇ ਜੀਵਨ ਸਾਥੀ ਨੂੰ ਧਮਕੀ ਭਰੇ ਸੁਨੇਹੇ ਭੇਜਣਾ ਉਸ ਦੀ ਲੋਕੇਸ਼ਨ ਚੁੱਪਚਾਪ ਟਰੈਕ ਕਰਨਾ ਜਾਂ ਉਸਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ

0: ਅਬਿਊਜ਼ ਹੀ ਹੈ। ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ ਬਦਸਲੂਕੀ ਸਰੀਰਕ ਨਹੀਂ ਹੁੰਦੀ, ਪਰ ਇਸ ਦਾ ਅਸਰ ਓਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾਅ ਸੰਭਵ ਹੈ। ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ,
2: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ। ਸਬਰੰਗ ਰੇਡੀਓ 94.7 FM।
3: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7-8 PM, ਸੰਡੇਜ਼ 1-5 PM।
2: ਵਿਜ਼ਿਟ sabrang.ca।
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617।

0: 1868
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
0: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 4036171868
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771 ਐਵੇਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835 ਬਾਏ ਬਾਏ

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 14 ਅਗਸਤ ਹੈ, ਦਿਨ ਸ਼ੁੱਕਰਵਾਰ ਹੈ ਤੇ 6 ਵਜੇ ਤੱਕ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ। ਅੱਜ ਦਾ ਪ੍ਰੋਗਰਾਮ ਬਹੁਤ ਅਹਿਮ ਹੋਵੇਗਾ ਕਿਉਂਕਿ ਅੱਜ ਅਸੀਂ ਗੱਲ ਕਰਾਂਗੇ ਤੁਹਾਡੀ ਤੇ ਸਾਡੀ ਸਾਡੇ ਘਰਾਂ ਦੇ ਵਿੱਚ ਜਿਹੜੇ ਇਸ਼ੂਜ਼ ਹੁੰਦੇ ਨੇ ਉਹਨਾਂ ਤੇ ਅਸੀਂ ਅੱਜ ਗੱਲਬਾਤ ਕਰਨੀ ਹੈ। ਸਾਡੇ ਬਜ਼ੁਰਗ ਇਸ ਧਰਤੀ ਤੇ ਆ ਕੇ ਕਿਵੇਂ ਆਈਸੋਲੇਟ ਫੀਲ ਕਰਦੇ ਆ, ਕਿਹੜੀਆਂ ਕਿਹੜੀਆਂ ਮੁਸ਼ਕਲਾਂ ਨੇ, ਕਿਹੜੇ ਕਿਹੜੇ ਉਹ ਬੈਰੀਅਰਸ ਨੇ, ਕਿਹੜੇ ਕਿਹੜੇ ਉਹ ਸਟੱਕ ਪੁਆਇੰਟਸ ਨੇ ਜਿਨ੍ਹਾਂ ਦੇ ਵਿੱਚੋਂ ਉਹਨਾਂ ਕੋਲੋਂ ਨਿਕਲਿਆ ਨਹੀਂ ਜਾਂਦਾ ਤੇ ਉਹਨਾਂ ਦੇ ਹੱਲ ਕੀ ਨੇ। ਸੋ ਅੱਜ ਦੇ ਪ੍ਰੋਗਰਾਮ 'ਚ ਮੇਰੇ ਨਾਲ ਸਟੂਡੀਓ 'ਚ ਹੋਣਗੇ ਸਾਡੀ ਟੀਮ ਦੇ ਸੀਨੀਅਰ ਮੈਂਬਰ ਮੈਮ ਗੁਰਚਰਨ ਕੌਰ ਥਿੰਦੁਰੀ ਤੇ ਉਹਨਾਂ ਦੇ ਨਾਲ ਅਸੀਂ ਇਸ ਅਹਿਮ ਮੁੱਦੇ ਤੇ ਗੱਲਬਾਤ ਕਰਾਂਗੇ। ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਚਲਾਉਂਦੇ ਹੋ, ਟਰੱਕ ਓਨਰ ਹੋ ਤੇ ਟਰੱਕ ਦੀ ਇੰਸ਼ੋਰੈਂਸ ਲਈ ਬੈਸਟ ਰੇਟ ਲੱਭ ਰਹੇ ਹੋ ਤਾਂ ਮਾਨਸ ਪਹੁਜਾ ਨੂੰ ਤੁਸੀਂ ਕਾਲ ਕਰ ਸਕਦੇ ਹੋ 587-832-1208 ਤੇ 5878321208 ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਓਏਸਿਸ ਸਮਾਈਲ ਮੈਡੀਕਲ ਨੇ ਜਿਹੜਾ ਕਿ ਸਨਰਿਜ ਮਾਲ ਦੇ ਬਿਲਕੁਲ ਲਾਗੇ ਆ। ਅਪੁਆਇੰਟਮੈਂਟ ਲੈਣ ਦੀ

0: ਜ਼ਰੂਰਤ ਨਹੀਂ ਆ, ਤੁਸੀਂ ਵਾਕ ਇਨ ਇੱਥੇ ਜਾ ਸਕਦੇ ਹੋ. ਐਕਸਪਰਟ ਡਾਕਟਰਸ ਦੀ ਇੱਕ ਚੰਗੀ ਟੀਮ ਇਹਨਾਂ ਦੇ ਕੋਲ ਹੈ, ਨਿਊ ਪੇਸ਼ੈਂਟਸ ਨੂੰ ਵੀ ਐਕਸੈਪਟ ਕਰ ਰਹੇ ਨੇ. ਔਰ ਸਭ ਤੋਂ ਖਾਸ ਗੱਲ ਇਹ ਹੈ ਕਿ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ. ਇਹਨਾਂ ਦਾ ਫੋਨ ਨੰਬਰ ਹੈ ਜੀ 587-617-4496, 5876174696, ਓਏਸਿਸ ਸਮਾਈਲ ਮੈਡੀਕਲ. YYC ਹੋਮ ਕੇਅਰ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ. ਵੀਰਪਾਲ ਕੌਰ ਟੱਟ ਹੋਰਾਂ ਦੀ ਪੂਰੀ ਜਿਹੜੀ ਟੀਮ ਹੈ ਉਹ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੀ ਆ, ਤੇ ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ. ਇਹ ਬਜ਼ੁਰਗਾਂ ਨੂੰ ਜਿਹੜੀ ਬੋਲੀ ਸਮਝ ਆਉਂਦੀ ਹੈ ਉਹ ਬੋਲੀ ਬੋਲਣ ਵਾਲਾ ਸਟਾਫ ਇਹਨਾਂ ਦੇ ਕੋਲ ਹੈ. ਸੋ ਜੇਕਰ ਤੁਸੀਂ ਕੰਮ ਕਰਦੇ ਹੋ, ਕੰਮ ਕਾਰ ਦੇ ਸਿਲਸਿਲੇ 'ਚ ਘਰਾਂ ਤੋਂ ਬਾਹਰ ਰਹਿੰਦੇ ਹੋ, ਤਾਂ ਬਜ਼ੁਰਗਾਂ ਦੀ ਸਾਂਭ ਸੰਭਾਲ ਦੀ ਫਿਕਰ ਤੁਹਾਨੂੰ ਸਤਾ ਰਹੀ ਹੈ, ਤਾਂ ਫਿਰ ਤੁਸੀਂ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਢੱਟ ਹੋਰਾਂ ਨੂੰ ਕਾਲ ਕਰਕੇ ਆਪਣੀ ਮੁਸ਼ਕਲ ਦਾ ਹੱਲ ਕਰ ਸਕਦੇ ਹਾਂ. ਉਹਨਾਂ ਦਾ ਫੋਨ ਨੰਬਰ ਹੈ ਜੀ 8527600983, 8257600983, YYC ਹੋਮ ਕੇਅਰ ਤੋਂ ਵੀਰਪਾਲ ਕੌਰ ਢੱਟ ਹੋਰੀ. ਮਰਸੀਡੀਜ਼ ਬੈਂਸ ਕੰਟਰੀ ਹਿਲਸ ਨੇ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ. ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੀ ਖੋਲ ਹੈ. ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਹੈ, ਇੱਕ ਚੰਗੀ ਡੀਲ ਲੱਭ ਰਹੇ ਹੋ, ਤਾਂ ਗੌਰਵ ਸ਼ਰਮਾ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆਂ ਕਰਨਗੇ, ਡੀਲ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਨਗੇ. ਇਹਨਾਂ ਦਾ ਫੋਨ ਨੰਬਰ ਹੈ ਜੀ 403-903-6657, 403-903-6757, ਮਰਸੀਡੀਜ਼ ਬੈਂਸ ਕੰਟਰੀ ਹਿਲਸ. ਜਿੱਥੇ ਅਸੀਂ ਗ੍ਰੈਂਡ ਪੇਰੈਂਟਸ ਦੀਆਂ ਪ੍ਰੋਬਲਮਸ, ਗ੍ਰੈਂਡ ਚਿਲਡਰਨ ਦੀਆਂ ਪ੍ਰੋਬਲਮਸ ਡਿਸਕਸ ਕੀਤੀਆਂ ਨੇ, ਉੱਥੇ ਹੀ ਅਸੀਂ ਅੱਜ ਕੈਨੇਡਾ ਦੇ ਵਿੱਚ ਜਿਹੜੇ ਬਜ਼ੁਰਗ ਰਹਿੰਦੇ ਨੇ ਅਤੇ ਆਈਸੋਲੇਟ ਫੀਲ ਕਰਦੇ ਨੇ, ਇਹ ਬੜੀ ਵੱਡੀ ਸਮੱਸਿਆ ਆ, ਇਹਦੇ 'ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ. ਅਤੇ ਇਸ ਮੁੱਦੇ 'ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ 'ਚ ਨੇ ਸਾਡੀ ਟੀਮ ਦੇ ਸੀਨੀਅਰ ਮੈਂਬਰ ਮੈਮ ਗੁਰਚਰਨ ਕੌਰ ਥਿੰਦ ਜੀ. ਬੜੇ ਦਿਨਾਂ ਬਾਅਦ ਆਏ ਨੇ, ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ. ਤਿੰਨ ਮੈਮ ਸਤਿ ਸ਼੍ਰੀ ਅਕਾਲ, ਸਵਾਗਤ ਹੈ ਅਤੇ ਕੀ ਹਾਲ ਚਾਲ ਹੈ?
1: ਸਤਿ ਸ਼੍ਰੀ ਅਕਾਲ ਮੈਡਮ ਸਵਲੀਨ, ਤੁਹਾਨੂੰ ਵੀ ਅਤੇ ਸਾਰੇ ਸਾਡੇ ਸੁਣਨ ਵਾਲੇ ਸਰੋਤਿਆਂ ਅਤੇ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ. ਸੱਚੀ ਮੁੱਚੀ ਬੜੀ ਦੇਰ ਬਾਅਦ ਆਈ ਹਾਂ. ਕਹਿੰਦੇ ਹੁੰਦੇ ਨੇ ਕਿ ਸਮਾਂ ਬੜਾ ਬਲਵਾਨ ਹੁੰਦਾ, ਕਦੀ ਕਦੀ ਤੁਹਾਨੂੰ ਗਿੱਚੀਓਂ ਫੜ ਲੈਂਦਾ, ਅਤੇ ਉਹਨੇ ਮੈਨੂੰ ਗਿੱਚੀਓਂ ਫੜ ਲਿਆ ਸੀ. ਪਰ ਚਲੋ ਨਹੀਂ ਆਓ, ਮੈਂ ਉਹਦੇ ਵਿੱਚੋਂ ਬਾਹਰ ਨਿਕਲ ਕੇ ਤੁਹਾਡੇ ਸਾਰਿਆਂ ਦੇ ਰੂਬਰੂ ਹਾਂ. ਸੋ ਸਾਰਿਆਂ ਦਾ ਇੱਕ ਵਾਰੀ ਫਿਰ ਮੈਂ ਸਵਾਗਤ ਵੀ ਕਰਦੀ ਹਾਂ ਅਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੇਸ਼ ਕਰਦੀ ਹਾਂ
0: ਜੀ. ਵਾਂਸ ਅਗੇਨ ਵੈਲਕਮ ਬੈਕ. ਅਤੇ ਅੱਜ ਅਸੀਂ ਬੜੇ ਹੀ ਇੱਕ ਸੀਰੀਅਸ ਮੁੱਦੇ 'ਤੇ ਗੱਲਬਾਤ ਕਰਨੀ ਹੈ. ਜਦੋਂ ਅਸੀਂ ਵਿਦੇਸ਼ ਦੀ ਧਰਤੀ ਦੀ ਗੱਲ ਕਰਦੇ ਹਾਂ ਅਤੇ ਜਿੱਥੇ ਸਾਨੂੰ ਬੜੇ ਸੋਹਣੇ ਕੁਦਰਤੀ ਨਜ਼ਾਰੇ ਆਪਣੇ ਵੱਲ ਖਿੱਚਦੇ ਨੇ, ਲਾਈਫ ਸਟਾਈਲ ਆਪਣੇ ਵੱਲ ਖਿੱਚਦਾ, ਉੱਥੇ ਹੀ ਸਾਡਾ ਧਿਆਨ ਬਜ਼ੁਰਗਾਂ 'ਤੇ ਵੀ ਪੈਂਦਾ ਆ, ਜਿਹੜੇ ਇਕੱਲੇ ਇਕੱਲੇ ਫੀਲ ਕਰਦੇ ਨੇ, ਆਈਸੋਲੇਟਡ ਫੀਲ ਕਰਦੇ ਨੇ, ਉਨੇ ਖੁਸ਼ ਨਜ਼ਰ ਨਹੀਂ ਆਉਂਦੇ ਜਿੰਨੇ ਆਪਣੇ ਬੈਕ ਹੋਮ 'ਚ ਨਜ਼ਰ ਆਉਂਦੇ ਸੀ. ਬੱਜੇ ਰੁੱਤੇ ਕਈ ਵਾਰੀ ਮਹਿਸੂਸ ਹੁੰਦੇ ਨੇ, ਜੇ ਉਹਨਾਂ ਦਾ ਦਿਲ ਫਰੋਲੀਏ ਤੇ ਬੜਾ ਕੁਛ ਵਿੱਚੋਂ ਨਿਕਲਦਾ ਹੈ. ਇਹਦਾ ਕਾਰਨ ਤੁਸੀਂ ਕੀ ਮੰਨਦੇ ਹੋ?
1: ਬਿਲਕੁਲ ਸਵਲੀਨ, ਸੱਚੀ ਮੁੱਚੀ ਬੜਾ ਭਾਖਦਾ ਮਸਲਾ ਆ, ਜਿਹਦੇ ਉੱਪਰ ਲਗਾਤਾਰ ਬਹੁਤ ਸਾਰਾ ਕੰਮ ਸਰਕਾਰ ਵੱਲੋਂ ਵੀ ਹੁੰਦਾ ਅਤੇ ਸਾਡੀਆਂ ਜਿਹੜੀਆਂ ਕਮਿਊਨਿਟੀ ਐਸੋਸੀਏਸ਼ਨਸ ਨੇ ਉਹ ਵੀ ਇਸ ਮੁੱਦੇ ਦੇ ਉੱਪਰ ਚੰਗਾ ਕੰਮ ਕਰਨ ਦਾ ਯਤਨ ਕਰਦੀਆਂ ਨੇ. ਪਰ ਮੈਨੂੰ ਲੱਗਦਾ ਹੁੰਦਾ ਕਿ ਕਿਸੇ ਵੀ ਗੱਲ ਬਾਰੇ ਜਦੋਂ ਅਸੀਂ ਗੱਲ ਕਰਨੀ ਹੈ ਤਾਂ ਉਹਦੇ ਕੁਝ ਵਜ੍ਹਾ ਹੁੰਦੀਆਂ ਨੇ, ਕੁਝ ਕਾਰਨ ਹੁੰਦੇ ਨੇ ਜਿਨ੍ਹਾਂ ਬਾਰੇ ਜ਼ਰੂਰ ਜ਼ਿਕਰ ਕਰਨਾ ਬਣਦਾ. ਜਿਵੇਂ ਕਿ ਬੱਚਿਆਂ ਨੂੰ ਅਸੀਂ ਪਰਦੇਸ ਤੋਰ ਦਿੰਦੇ ਹਾਂ, ਉੱਥੋਂ ਬੱਚੇ ਪਰਦੇਸ ਆ ਜਾਂਦੇ ਨੇ, ਆ ਕੇ ਆਪਣੇ ਪੈਰ ਲਾਉਂਦੇ ਨੇ, ਫਿਰ ਆਪਣਾ ਵਿਆਹ ਸ਼ਾਦੀ ਕਰਦੇ ਨੇ, ਬੱਚੇ ਹੁੰਦੇ ਨੇ, ਅਤੇ ਫਿਰ ਉਹ ਸੋਚਦੇ ਨੇ ਕਿ ਹੁਣ ਅਸੀਂ ਥੋੜ੍ਹੇ ਜਿਹੇ ਪੈਰ ਲਾ ਲੈਣੇ ਕਿ ਉਹਨਾਂ ਆਪਣੇ ਬਜ਼ੁਰਗ ਮਾਤਾ ਪਿਤਾ ਜਿਹੜੇ ਨੇ ਉਹਨਾਂ ਨੂੰ ਬੁਲਾ ਲਈਏ, ਨਾਲੇ ਤਾਂ ਥੋੜ੍ਹੀ ਬਹੁਤੀ ਮਦਦ ਹੋ ਜਾਏਗੀ ਸਾਡੀ ਅਤੇ ਨਾਲੇ ਅਸੀਂ ਉਹਨਾਂ ਨੂੰ ਚਾਵਾਂ ਦੇ ਨਾਲ ਬਹੁਤ ਹੀ ਲੈ ਕੇ ਇੱਥੇ ਪਹੁੰਚਦੇ ਨੇ. ਸੋ ਉਹ ਜਿਹੜੀਆਂ ਚਾਹ ਮਲਹਾਰ ਹੁੰਦੇ ਨੇ ਸਵਲੀਨ, ਉਹ ਕੁਝ ਦਿਨ ਵਾਸਤੇ ਚੱਲਦੇ ਨੇ, ਉਸ ਤੋਂ ਬਾਅਦ ਹਾਰਡ ਰਿਐਲਿਟੀਜ਼ ਜਿਹੜੀਆਂ ਨੇ ਉਹ ਸਾਹਮਣੇ ਆ ਜਾਂਦੀਆਂ ਨੇ. ਕਿਉਂਕਿ ਜਿਹੜਾ ਸਾਡੇ ਬਜ਼ੁਰਗ ਨੇ, ਅਸੀਂ ਪੰਜਾਬ ਤੋਂ ਆਉਂਦੇ ਹਾਂ, ਸਾਡਾ ਉੱਥੇ ਇੱਕ ਕਲਚਰ ਜਿਹੜਾ ਹੈ ਉਹ ਬਿਲਕੁਲ ਵੱਖਰਾ ਹੈ, ਇੱਥੇ ਦਾ ਇਨਵਾਇਰਮੈਂਟ ਬਿਲਕੁਲ ਵੱਖਰਾ ਹੋ ਜਾਂਦਾ. ਸੋ ਉਹ ਕੁਝ ਸ਼ੌਕਸ ਜਿਹੜੇ ਨੇ ਉਹ ਬਜ਼ੁਰਗਾਂ ਨੂੰ ਲੱਗਦੇ ਨੇ, ਜਿਹਦੇ ਕਰਕੇ ਸਾਡੇ ਬਜ਼ੁਰਗ ਜਿਹੜੇ ਨੇ ਉਹ ਸਾਰੇ ਪਰਿਵਾਰ ਦੇ ਘਰ ਵਿੱਚ ਹੁੰਦਿਆਂ ਵੀ, ਚਾਹੇ ਉਹ ਪੋਤਰਾ ਪੋਤਰੀ ਉਹਦੇ ਦੁਆਲੇ ਤੁਰੇ ਫਿਰਦੇ ਹੋਣ, ਚਾਹੇ ਉਹਨਾਂ ਦੇ ਬੱਚੇ ਸਵੇਰੇ ਜੌਬ 'ਤੇ ਗਏ ਆਉਂਦਿਆਂ ਨੂੰ ਜ਼ਰੂਰ ਹੈਲੋ ਮੰਮਾ ਕੀ ਹਾਲ ਹੈ, ਤੁਹਾਡਾ ਦਿਨ ਕਿਵੇਂ ਗੁਜ਼ਰਿਆ, ਅਤੇ ਇਸੇ ਤਰ੍ਹਾਂ ਹੀ ਸਾਰੇ ਜਣੇ ਆਪਸ 'ਚ ਇੱਕ ਦੂਜੇ ਦਾ ਹਾਲ ਚਾਲ ਜ਼ਰੂਰ ਪੁੱਛਣ, ਪਰ ਉਹ ਉਹਨਾਂ ਦੇ ਦਿਲ ਤੱਕ ਉਹਦੇ ਦਿਲ ਦੀ ਗੱਲ ਨਾ ਉਹ ਦੱਸਦੇ ਆ ਤੇ ਨਾ ਹੀ ਉਹਨਾਂ ਦਾ ਦਿਲ ਦੀ ਗੱਲ ਬੁੱਝਦੇ ਆ। ਸੋ ਕਾਰਨ ਕਲਚਰਲ ਸ਼ੌਕ ਸਭ ਤੋਂ ਵੱਡਾ। ਸੁਲੀਨ ਜੇ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਸਾਡਾ ਕਲਚਰਲ ਸ਼ੌਕ ਜਿਹੜਾ ਹੁੰਦਾ ਕਿ ਅਸੀਂ ਆਪਣਾ ਐਕਸਪ੍ਰੈਸ਼ਨ ਜਿਹੜਾ ਆਪਣੀ ਮਾਂ ਬੋਲੀ ਨਾਲ ਕਰਦੇ ਆ। ਉਹ ਸਿਰਫ ਘਰ ਦੇ ਅੰਦਰ ਤਾਂ ਪੰਜਾਬੀ ਬੋਲ ਲੈਂਦੇ ਨੇ ਪਰ ਉਹ ਘਰ ਦੀਆਂ ਦਲੀਜ਼ਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਨੇ ਕਿ ਅਸੀਂ ਕਿਹੜੀ ਬੋਲੀ 'ਚ ਗੱਲ ਕਰੀਏ। ਸੋ ਇਹ ਜਿਹੜਾ ਲੈਂਗੁਏਜ ਬੈਰੀਅਰ ਹੈ ਇਹ ਸਭ ਤੋਂ ਜ਼ਿਆਦਾ ਬਜ਼ੁਰਗਾਂ ਨੂੰ ਆਈਸੋਲੇਟ ਕਰਦਾ। ਜੀ ਕਰਦਾ ਮੈਂ ਗੁਆਂਢ 'ਚ ਜਾਵਾਂ, ਜੀ ਕਰਦਾ ਮੈਂ ਕਿਸੇ ਗੁਆਂਢੀ ਨਾਲ ਗੱਲ ਕਰਾਂ, ਕਿਉਂਕਿ ਸਾਡਾ ਪੰਜਾਬੀ ਕਲਚਰ ਹੈ ਕਿ ਅਸੀਂ ਆਂਢ ਗੁਆਂਢ ਦੇ ਵਿੱਚ ਨਜ਼ਰ ਜ਼ਰੂਰ ਮਾਰਨੀ ਹੈ। ਹੁਣ ਇਹ ਕਲਚਰ ਇੱਥੇ ਉਹਨਾਂ ਨੂੰ ਮਿਲਦਾ ਨਹੀਂ, ਉਹ ਫਿਰ ਇੱਕ ਕਿਸਮ ਦਾ ਘਰ 'ਚ ਕੈਦ ਹੋ ਜਾਂਦੇ ਆ। ਇਹ ਜਿਹੜਾ ਲੈਂਗੁਏਜ ਬੈਰੀਅਰ ਹੈ, ਕਮਿਊਨੀਕੇਸ਼ਨ ਜਿਹਦੇ ਨਾਲ ਅਸੀਂ ਕਰਦੇ ਹਾਂ, ਇਹ ਬਜ਼ੁਰਗਾਂ ਨੂੰ ਬਿਲਕੁਲ ਆਈਸੋਲੇਟ ਕਰ ਦਿੰਦਾ। ਅਤੇ ਮੈਂ ਇੱਕ ਗੱਲ ਹੋਰ ਕਹਾਂ ਕਿ ਕਨੇਡਾ ਜਿਹੜਾ ਵਾ ਉਹ ਘਰ ਦੀ ਚਾਰਦੀਵਾਰੀ 'ਚ ਨਹੀਂ ਹੈਗਾ। ਕੈਨੇਡਾ ਘਰ ਤੋਂ ਬਾਹਰ ਨਿਕਲ ਕੇ ਲੋਕਾਂ ਦੇ ਨਾਲ ਵਿਚਰਨਾ, ਬਾਹਰਲੇ ਵਾਤਾਵਰਣ ਦੇ ਵਿੱਚ ਬਾਹਰਲੀ ਸਾਹ ਲੈਣਾ, ਇਹ ਆ ਕੈਨੇਡਾ। ਅਤੇ ਸਾਡੇ ਜਵਾਕ ਸੋਚਦੇ ਆ ਕਿ ਕੋਈ ਨਾ, ਮੰਮੀ ਡੈਡੀ ਘਰ ਹੀ ਬੈਠੇ ਨੇ, ਬੱਚੇ ਸੰਭਾਲ ਰਹੇ ਨੇ, ਹੋਰ ਇਹਨਾਂ ਨੂੰ ਕੀ ਚਾਹੀਦਾ। ਬੱਸ ਤੱਕ ਨਿਆਣੇ ਨੂੰ ਛੱਡ ਆਏ, ਬੱਸ ਤੋਂ ਵਾਪਸ ਉਹਨੂੰ ਲੈ ਆਏ ਅਤੇ ਚੱਲ ਮੇਰੇ ਭਾਈ, ਵਧੀਆ ਹੀ ਹੈ, ਤੁਹਾਨੂੰ ਕੀ ਫਰਕ ਪੈਂਦਾ। ਪਰ ਬਜ਼ੁਰਗ ਜਿਹੜੇ ਨੇ ਉਹ ਆਪਣੇ ਉਸ ਸੱਭਿਆਚਾਰ ਨੂੰ ਵੀ ਮਿਸ ਕਰਦੇ ਨੇ। ਬਜ਼ੁਰਗਾਂ ਨੂੰ ਇੱਕ ਦੂਜੇ ਨਾਲ ਗੱਲ ਨਾ ਕਰਨ ਦਾ ਵੀ ਬਹੁਤ ਵੱਡਾ ਸ਼ੌਕ ਲੱਗਦਾ। ਇਹ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਨਾ ਸਵਲੀਨ, ਤਾਂ ਇੱਕ ਸਾਡਾ ਜਿਹੜਾ ਸਵੀਅਰ ਮੌਸਮ ਹੈ ਕੈਨੇਡਾ ਦਾ
0: ਜੀ,
1: ਉਹ ਵੀ ਬਜ਼ੁਰਗਾਂ ਵਾਸਤੇ ਆਈਸੋਲੇਸ਼ਨ ਦਾ ਬੜਾ ਵੱਡਾ ਕਾਰਨ ਬਣ ਜਾਂਦਾ। ਹੁਣ ਜਦੋਂ ਗੋੜੇ ਗੋੜੇ ਬਰਫ਼ ਪੈ ਜਾਂਦੀ ਆ ਤਾਂ ਉਸ ਵੇਲੇ ਬਾਪੂ ਅਤੇ ਬੇਬੇ ਜਿਹੜੇ ਆ ਕਹਿੰਦੇ ਹੁਣ ਤੁਸੀਂ ਬਾਹਰ ਨਾ ਜਾਇਓ, ਜੇ ਤਿਲਕ ਗਿਆ ਤੇ ਲੱਤ ਬਾਹਰ ਟੁੱਟ ਗਈ ਤੇ ਬੜੀ ਮੁਸ਼ਕਲ ਹੋਣੀ ਆ। ਸੋ ਨਵੇਂ ਆਏ ਜਿਹੜੇ ਖਾਸ ਤੌਰ 'ਤੇ ਫਸਟ ਜਨਰੇਸ਼ਨ ਸਾਡੇ ਸੀਨੀਅਰਸ ਨੇ, ਉਹਨਾਂ ਲਈ ਇਹ ਚੀਜ਼ਾਂ ਅੰਦਰ ਇੱਕ ਖੌਫ ਪੈਦਾ ਕਰ ਦਿੰਦੀਆਂ ਨੇ। ਜੇ ਬਾਹਰ ਨਿਕਲਣਾ ਹੈ ਤਾਂ ਲੰਬਾ ਚੌੜਾ ਕੋਟ ਪਾਉਣਾ ਹੈ, ਸਿਰ ਟੱਕਣਾ ਹੈ, ਸਾਰਾ ਕੁਛ ਕਰਕੇ ਬਾਹਰ ਨਿਕਲਣਾ ਹੈ। ਉਹ ਸਵੀਅਰ ਵੈਦਰ ਜਿਹੜਾ ਉਹ ਵੀ ਉਹਨਾਂ ਲਈ 6 ਮਹੀਨੇ ਜਿਹੜੇ ਨੇ ਉਹਨਾਂ ਨੂੰ ਬੰਦ ਕਰ ਦਿੰਦੇ ਨੇ ਅੰਦਰ, ਅਤੇ ਬਜ਼ੁਰਗ ਆਪਣੇ ਆਪ ਦੇ ਵਿੱਚ ਸਿਮਟ ਕੇ ਰਹਿ ਜਾਂਦੇ ਨੇ, ਆਈਸੋਲੇਟਡ ਹੋ ਜਾਂਦੇ ਨੇ, ਅਤੇ ਉਹ ਕਈ ਵਾਰੀ ਮੈਂਟਲੀ ਵੀ ਸਿੱਕ ਹੋ ਜਾਂਦੇ ਨੇ ਅਤੇ ਬਹੁਤ ਸਾਰੇ ਕਹਿਣ ਲੱਗ ਜਾਂਦੇ ਨੇ ਕਿ ਬਾਈ ਮੈਂ ਤਾਂ ਇੱਥੋਂ ਚੱਲਾਂ, ਮੇਰਾ ਨਹੀਂ ਇੱਥੇ ਜੀ ਲੱਗਦਾ। ਸੋ ਇਹ ਇੱਕ ਕੁਛ ਇੱਕ ਕਾਰਨ ਨੇ ਜਿਨ੍ਹਾਂ ਦੇ ਕਰਕੇ ਸਾਡੇ ਬਜ਼ੁਰਗ ਇਕੱਲਤਾ ਘਰਾਂ ਦੇ ਵਿੱਚ ਮਹਿਸੂਸ ਕਰਦੇ ਨੇ
0: ਜੀ। ਅਤੇ ਜਿੱਥੇ ਪ੍ਰੋਬਲਮ ਹੁੰਦੀ ਹੈ ਉੱਥੇ ਫਿਰ ਹੱਲ ਦੇ ਬਾਰੇ ਵੀ ਅਸੀਂ ਸੋਚਦੇ ਹਾਂ ਕਿ ਇਹਦਾ ਹੱਲ ਕੀ ਹੋ ਸਕਦਾ ਹੈ। ਇਹੋ ਜਿਹੀ ਕਿਹੜੀ ਤੁਸੀਂ ਸਲਾਹ ਦੀ ਪੁੜੀ ਜਿਹੜੀ ਹੈ ਸਾਡੇ ਬਜ਼ੁਰਗਾਂ ਨੂੰ ਦੇਣੀ ਚਾਹੋਗੇ ਜਿਹਦੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਘਟਣ? ਕਿਉਂਕਿ ਮੈਂ ਆਮ ਜਦੋਂ ਕਿਸੇ ਦੇ ਘਰ ਜਾਂਦੀ ਹਾਂ ਤੇ ਉਹਨਾਂ ਦੇ ਘਰਾਂ ਦੇ ਬਜ਼ੁਰਗਾਂ ਤੇ ਮੇਰੀ ਬਹੁਤ ਖਾਸ ਨਿਗਾਹ ਰਹਿੰਦੀ ਹੈ ਕਿ ਇਹ ਮਹਿਸੂਸ ਕਿੱਦਾਂ ਦਾ ਕਰਦੇ ਨੇ। ਔਰ ਹਰ ਬਜ਼ੁਰਗ ਦੇ ਦਿਲ ਦੇ ਵਿੱਚ ਤਾਂਗ ਹੁੰਦੀ ਹੈ ਕਿ ਕਦੋਂ ਉਹ ਦਿਨ ਆਵੇ ਤੇ ਮੈਂ ਉੱਡ ਕੇ ਤੇ ਵਾਪਸ ਚਲਾ ਜਾਵਾਂ। ਸੋ ਬੱਜਰ ਉੱਤੇ ਜੇ ਬੈਠੇ ਨੇ, ਜਦੋਂ ਕਹਿੰਦੇ ਉਹਨਾਂ ਨੂੰ ਪੁੱਛਿਆ ਵੀ ਮੈਂ ਕਿ ਤੁਹਾਡਾ ਦਿਲ ਲੱਗ ਜਾਂਦਾ, ਕਹਿੰਦੇ ਜਦੋਂ ਬੱਚਿਆਂ ਵੱਲ ਦੇਖਦੇ ਆ, ਬੱਚਿਆਂ ਦੀ ਇੰਨੀ ਮੁਸ਼ਕਲ ਜ਼ਿੰਦਗੀ ਦੇਖਦੇ ਆ, ਤੇ ਉਦੋਂ ਐਜ਼ ਆ ਪੇਰੈਂਟ ਸੋਚਦੇ ਆ ਕਿ ਅਸੀਂ ਜਿੰਨੀ ਕੁ ਸੁਖਾਲੀ ਇਹਨਾਂ ਦੀ ਜ਼ਿੰਦਗੀ ਕਰ ਸਕਦੇ ਉਨੀ ਕੁ ਕਰੀਏ, ਆਇਆਂ ਨੂੰ ਰੋਟੀ ਦੇ ਦਈਏ, ਇਹਨਾਂ ਦੇ ਬੱਚੇ ਸਾਂਭ ਲਈਏ, ਇਹ ਥੋੜੇ ਸੌਖੇ ਹੋਣ। ਪਰ ਜਦੋਂ ਕਹਿੰਦੇ ਇਕੱਲੇ ਹੋਈਦਾ, ਇਹ ਕੰਮਾਂ ਤੇ ਚਲੇ ਜਾਂਦੇ ਨੇ ਤੇ ਦਿਲ ਡੋਬੇ ਖਾਂਦਾ, ਬਾਹਰ ਨੂੰ ਨਿਕਲ ਨਿਕਲ ਕੇ ਦੌੜੀਦਾ, ਦਿਲ ਨਹੀਂ ਲੱਗਦਾ, ਫਿਰ ਥੋੜੇ ਜੇ ਸਾਨੂੰ ਸੋਲਿਊਸ਼ਨਸ ਵੀ ਜ਼ਰੂਰ ਦੱਸੋ ਕਿ ਬਜ਼ੁਰਗ ਇਸ ਸਮੱਸਿਆ ਦੇ ਵਿੱਚੋਂ, ਇਸ ਆਈਸੋਲੇਸ਼ਨ ਵਾਲੀ ਜਿਹੜੀ ਫੀਲਿੰਗ ਹੈ ਉਹਦੇ ਚੋਂ ਕਿਵੇਂ ਬਾਹਰ ਨਿਕਲ ਸਕਦੇ ਨੇ।
1: ਹਾਂ, ਸੋਲਿਊਸ਼ਨ ਦੀ ਵੀ ਗੱਲ ਕਰਦੇ ਹਾਂ, ਬਟ ਮੈਂ ਇੱਕ ਅੱਧਾ ਕਾਰਨ ਹੋਰ ਆਪਣੇ ਸੁਣਨ ਵਾਲਿਆਂ ਦੇ ਨਾਲ, ਵੇਖਣ ਵਾਲਿਆਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦੀ
0: ਹਾਂ
1: ਕਿ ਸਭ ਤੋਂ ਵੱਡਾ ਜਿਹੜਾ ਬਜ਼ੁਰਗਾਂ ਨੂੰ ਇੱਕ ਹੁੰਦਾ ਹੈ ਕਿ ਪਿੰਡ ਦੇ ਵਿੱਚ ਉਹਨਾਂ ਦੀ ਸ਼ਾਨ ਹੁੰਦੀ ਹੈ, ਉਹ ਘਰ ਦੇ ਮਾਲਕ ਹੁੰਦੇ ਆ, ਠੀਕ ਹੈ। ਉਹਨਾਂ ਨੇ ਬੱਚਿਆਂ ਨੂੰ ਲੱਖਾਂ ਰੁਪਈਏ ਖਰਚ ਕੇ, ਜਿਵੇਂ ਵੀ ਰਿਸੋਰਸਿਸ ਨੇ, ਉਹਨਾਂ ਨੂੰ ਵਰਤ ਕੇ ਤੇ ਬੱਚੇ ਨੂੰ ਇੱਥੇ ਭੇਜਿਆ ਹੁੰਦਾ। ਬੱਚਾ ਜਿਹੜਾ ਵਾ ਉਹਨੇ ਇੱਥੇ ਜ਼ੀਰੋ ਤੋਂ ਆ ਕੇ ਸ਼ੁਰੂ ਕੀਤਾ, ਜ਼ੀਰੋ ਤੋਂ ਆ ਕੇ ਉਹ ਆਪਣਾ ਘਰ ਬਣਾਉਂਦਾ ਹੈ, ਸਾਰਾ ਕੁਛ ਕਰਦਾ, ਤੇ ਘਰ ਦੇ ਮਾਲਕ ਜਿਹੜੇ ਨੇ ਉਹ ਨੂੰਹ ਤੇ ਪੁੱਤਰ ਨੇ। ਇੱਥੇ ਆ ਕੇ ਸਭ ਤੋਂ ਵੱਡਾ ਬਜ਼ੁਰਗਾਂ ਨੂੰ ਸ਼ੌਕ ਇਹ ਲੱਗਦਾ ਕਿ ਇਹ ਘਰ ਉਹਨਾਂ ਦਾ ਨਹੀਂ ਹੈ। ਉਹ ਕਈ ਵਾਰੀ ਸਾਡੇ ਬਜ਼ੁਰਗ ਇਹੋ ਜਿਹੇ ਵੀ ਹੁੰਦੇ ਨੇ ਕਿ ਉਹ ਸੋਚਦੇ ਨੇ ਕਿ ਮੇਰਾ ਮੁੰਡਾ ਹੈ ਤੇ ਮੇਰਾ ਹੀ ਘਰ ਹੈ, ਮੈਂ ਘਰ ਦਾ ਮਾਲਕ। ਇਹ ਜਿਹੜੀ ਇੱਕ ਹੈਗੀ ਨਾ ਗੱਲ, ਇਹ ਚੀਜ਼ ਵੀ ਬਜ਼ੁਰਗਾਂ ਨੂੰ ਕਈ ਵਾਰੀ ਬੜੀ ਚੁਭਦੀ ਹੈ। ਪਰ ਇੱਥੇ ਕੀ ਚੀਜ਼ ਹੈ ਕਿ ਇਹ ਮੈਨੂੰ ਲੱਗਦਾ ਕਿ ਉਹਨਾਂ ਦਾ ਘਰ ਨਹੀਂ ਗਾ, ਇਹ ਘਰ ਹੈਗਾ ਬੱਚਿਆਂ ਦਾ। ਸੋ ਇਹ ਜਿਹੜੀ ਇੱਕ ਫਾਈਨੈਂਸ਼ੀਅਲ ਡਿਪੈਂਡੈਂਸ ਹੋ ਜਾਂਦੀ ਆ, ਇੱਕ ਘਰ ਦੀ ਆਪਣੇ ਆਪ ਨੂੰ ਘਰ ਦੀ ਮਾਲਕ ਗਿਣਨ ਦੀ ਜਿਹੜੀ ਇੱਕ ਸਮੱਸਿਆ ਵਾ, ਉਹ ਵੀ ਇੱਕ ਉਹਨਾਂ ਨੂੰ ਕਰ ਦਿੰਦੀ ਹੈ, ਆਈਸੋਲੇਟਡ ਕਰ ਦਿੰਦੀ ਹੈ। ਦੂਸਰਾ ਫਾਈਨੈਂਸ਼ੀਅਲ ਡਿਪੈਂਡੈਂਸ, ਜਿੰਨੇ ਮਰਜ਼ੀ ਪੈਸੇ ਲੈ ਕੇ ਆਉਣ, ਡਾਲਰ ਲੈ ਕੇ ਆਉਣ, ਪਰ ਇੱਥੇ ਆ ਕੇ ਜਿੰਨਾ ਚਿਰ ਕੋਈ ਕਮਾਈ ਨਹੀਂ ਹੁੰਦੀ ਤਾਂ ਉਹਨਾਂ ਨੂੰ ਹੱਥ ਆਪਣੇ ਬੱਚਿਆਂ ਅੱਗੇ ਜੇ ਅੱਡਣਾ ਪੈ ਜਾਵੇ ਤਾਂ ਉਹ ਜਿਹੜਾ ਸਭ ਤੋਂ ਵੱਡਾ ਸ਼ੌਕ ਹੁੰਦਾ

0: ਇੱਥੇ ਮੈਂ ਕੀ ਬਣ ਗਿਆ ਆ ਕੇ ਸੋ ਇਹ ਚੀਜ਼ਾਂ ਸਲੀਨ ਜਿਹੜੀਆਂ ਹੈਗੀਆਂ ਨੇ ਨਾ ਇਹ ਰੋਲ ਬਦਲ ਜਾਂਦਾ ਜਿਹੜਾ ਕਿ ਘਰ ਦੇ ਮਾਲਕ ਤੋਂ ਆ ਕੇ ਤੁਸੀਂ ਇੱਕ ਡਿਪੈਂਡੈਂਟ ਹੋ ਜਾਂਦੇ ਹੋ ਉਹ ਵੀ ਉਹਨਾਂ ਦੇ ਅੰਦਰ ਇੱਕ ਖਲਾਅ ਪੈਦਾ ਕਰ ਦਿੰਦਾ ਸਾਰੇ ਘਰ ਦੇ ਵਿੱਚ ਚਹਿਲ ਪਹਿਲ ਹੈ ਬਟ ਉਹਨਾਂ ਦੇ ਅੰਦਰਲਾ ਖਲਾਅ ਜਿਹੜਾ ਹੈ ਉਹ ਉਹਨਾਂ ਨੂੰ ਸਤਾਉਂਦਾ ਹੈ ਜੀਣ ਨਹੀਂ ਦਿੰਦਾ ਉਹ ਰੋਣ ਰੋਣ ਨੂੰ ਕਰਦੇ ਨੇ ਪਰ ਉਹਨਾਂ ਦਾ ਰੋਣ ਨਿਕਲਦਾ ਜ਼ਰੂਰ ਹੈ ਬਟ ਉਹ ਅਥਰੂ ਉੱਥੇ ਹੀ ਸੁੱਕ ਜਾਂਦੇ
1: ਅਥਰੂ ਅੰਦਰ ਹੀ ਚਲੇ ਜਾਂਦੇ ਬਾਹਰ ਨੂੰ ਨਹੀਂ ਆਉਂਦੇ ਇੱਕ ਗੱਲ ਹੋਰ ਹੈ ਜਿਹੜੀ ਮੈਂ ਦੇਖੀ ਹੈ ਜੇ ਪੇਰੈਂਟਸ ਬੈਕ ਹੋਮ ਬੈਠੇ ਨੇ ਤੇ ਬੱਚੇ ਬਾਹਰ ਬੈਠੇ ਨੇ ਉਦੋਂ ਵੀ ਉਹਨਾਂ ਤੇ ਸੋਸਾਇਟੀ ਦਾ ਪ੍ਰੈਸ਼ਰ ਰਹਿੰਦਾ ਵੀ ਤੁਹਾਡੇ ਬੱਚੇ ਤੁਹਾਨੂੰ ਸੱਦਦੇ ਨੇ ਤੁਹਾਡੀ ਨੋਹ ਨਾ ਬਣਦੀ ਨਹੀਂ ਤੁਸੀਂ ਇੱਥੇ ਕੀ ਕਰਨ ਡਏ ਹੋ ਬੱਚੇ ਤੁਹਾਡੇ ਬਾਹਰ ਆ ਤੁਸੀਂ ਇੱਥੇ ਬੁੱਢੇ ਹੱਡ ਰੋਲਣ ਡਏ ਜਦੋਂ ਉਹ ਇੱਥੇ ਆ ਜਾਂਦੇ ਨੇ ਤੇ ਇੱਥੇ ਆ ਕੇ ਉਹ ਨਵੀਆਂ ਸਮੱਸਿਆਵਾਂ ਚ ਘਿਰ ਜਾਂਦੇ ਨੇ ਮੈਨੂੰ ਲੱਗਦਾ ਹੈ ਕਿ ਪ੍ਰਵਾਸ ਦਾ ਸਭ ਤੋਂ ਵੱਧ ਨੁਕਸਾਨ ਜਿਹੜਾ ਉਹ ਸਾਡੇ ਬਜ਼ੁਰਗਾਂ ਨੇ ਝੱਲਿਆ
0: ਐਬਸੋਲਿਊਟਲੀ ਰਾਈਟ ਸਾਡੇ ਬਜ਼ੁਰਗਾਂ ਨੇ ਝੱਲਿਆ ਸਭ ਤੋਂ ਪਹਿਲਾਂ ਹੁੰਦਾ ਅਸੀਂ ਬੇਬੇ ਬਾਪੂ ਨੂੰ ਬੁਲਾ ਲੈਣਾ ਹਨਾ ਬੀਬੀ ਭਾਪੇ ਨੂੰ ਬੁਲਾ ਹੀ ਲੈਣਾ ਉਹ ਜਦੋਂ ਬੀਬੀ ਭਾਪਾ ਆ ਜਾਂਦਾ ਹੈ ਨਾ ਰਗੜਾ ਉਦੋਂ ਸ਼ੁਰੂ ਹੁੰਦਾ ਹੈ ਉਹ ਕਹਿੰਦਾ ਮੇਰਾ ਘਰ ਹੈ ਉਹ ਕਹਿੰਦੀ ਮੇਰਾ ਘਰ ਹੈ ਨੂੰਹ ਕਹਿੰਦੀ ਹੈ ਮੇਰੀ ਰਸੋਈ ਹੈ ਸੱਸ ਕਹਿੰਦੀ ਹੈ ਮੇਰੀ ਰਸੋਈ ਹੈ ਉਹ ਰਸੋਈ ਦਾ ਜਿਹੜਾ ਵਿੰਡੇਵਾ ਹੈ ਉਹ ਵੀ ਘਰ ਦੇ ਵਿੱਚ ਬਹੁਤ ਵੱਡਾ ਇੱਕ ਕਰੈਕ ਪੈਦਾ ਕਰ ਦਿੰਦਾ ਹੈ ਜਾਂ ਫਿਰ ਜੇ ਉਹਦੀ ਡਿਊਟੀ ਲੱਗ ਜਾਂਦੀ ਹੈ ਇੱਕ ਬੇਬੇ ਤੂੰ ਸਵੇਰੇ ਆਹ ਬਣਾਉਣਾ ਸ਼ਾਮ ਨੂੰ ਆਹ ਬਣਾਉਣਾ ਬੇਬੇ ਕਹਿੰਦੀ ਹੈ ਮੈਂ ਹੁਣ ਇਹਨਾਂ ਜੋਗੀ ਹੋ ਗਈ ਹਾਂ ਹੁਣ ਬਾਪੂ ਤੇ ਕਈ ਵਾਰੀ ਘਰੋਂ ਬਾਹਰ ਨਿਕਲ ਜਾਂਦੇ ਨੇ ਚਲੋ ਇੱਧਰ ਉੱਧਰ ਪਾਰਕ ਚਲੇ ਗਏ ਜਾਂ ਅੱਛੇ ਮੌਸਮ ਦੇ ਵਿੱਚ ਜਨਸੇ ਸੈਂਟਰ ਵਰਗੀ ਜਗ੍ਹਾ ਦੇ ਉੱਪਰ ਚਲੇ ਜਾਂਦੇ ਨੇ ਪਰ ਭੈਣਾਂ ਜਿਹੜੀਆਂ ਨੇ ਬੀਬੀਆਂ ਨੇ ਉਹ ਘਰ ਦੇ ਨਾਲ ਬੱਝ ਜਾਂਦੀਆਂ ਨੇ ਸੋ ਇਹ ਇੱਕ ਰੋਲ ਬਦਲ ਗਿਆ ਇੱਕ ਮਾਲਕਣ ਜਿਹੜੀ ਹੈ ਉਹ ਘਰ ਦੇ ਵਿੱਚ ਇੱਕ ਕਿਸਮ ਦੀ ਨੌਕਰਾਣੀ ਦਾ ਦਰਜਾ ਜਦੋਂ ਉਹਨੂੰ ਹੋ ਜਾਂਦਾ ਹੈ ਤਾਂ ਉਹ ਫਿਰ ਉਹਦਾ ਅੰਦਰ ਜਿਹੜਾ ਨਾ ਉਹ ਬਹੁਤ ਪਰੇਸ਼ਾਨ ਹੁੰਦਾ ਬਹੁਤ ਪਰੇਸ਼ਾਨ ਹੁੰਦਾ ਜਿਹੜੇ ਬਜ਼ੁਰਗ ਸਾਡੇ ਆਉਂਦੇ ਨੇ ਸੱਚਮੁੱਚ ਮੈਂ ਕਹਿੰਦੀ ਹਾਂ ਕਿ ਉਹ ਇੱਕ ਬਹੁਤ ਨਪੀੜੇ ਜਾਂਦੇ ਨੇ ਕਿਉਂਕਿ ਇੱਥੋਂ ਦੀਆਂ ਕਲਚਰਲ ਵੈਲਿਊਜ਼ ਜਿਹੜੀਆਂ ਨੇ ਉਹ ਫਰਕ ਹੋ ਜਾਂਦੀਆਂ ਨੇ ਮੈਂ ਬਹੁਤ ਸਾਰੀਆਂ ਭੈਣਾਂ ਆਪਣੀਆਂ ਵੇਖੀਆਂ ਨੇ ਕਿ ਜਿਹੜੀਆਂ ਇਸੇ ਗੱਲ ਤੋਂ ਆਤੁਰ ਹੁੰਦੀਆਂ ਹੈ ਕਿ ਮੈਂ ਰਸੋਈ ਦੇ ਵਿੱਚ ਜੇ ਜਾਂਦੀ ਹਾਂ ਤਾਂ ਮੇਰੀ ਨੂੰਹ ਨੂੰ ਚੰਗਾ ਨਹੀਂ ਲੱਗਦਾ ਮੈਂ ਚਾਹੁੰਦੀ ਹਾਂ ਮੈਂ ਰਸੋਈ ਦਾ ਸਾਰਾ ਕੰਮ ਕਰਾਂ ਉਹ ਕਹਿੰਦੀ ਹੈ ਬੀਬੀ ਤੂੰ ਬਹਿ ਜਾ ਤੂੰ ਨਹੀਂ ਕੰਮ ਕਰਨਾ ਕਹਿੰਦੀ ਮੈਂ ਕਹਿੰਦੀ ਮੈਂ ਵਿਹਲੀ ਹੋ ਗਈ ਹਾਂ ਹੁਣ ਕਈ ਵਾਰ ਤਾਂ ਦੋਨੋਂ ਪਾਸੇ ਹੈ ਜੇ ਨਵਾਂ ਨਹੀਂ ਕੰਮ ਕਰ ਦਿੰਦੀਆਂ ਤਾਂ ਵੀ ਮਾਤਾ ਪਰੇਸ਼ਾਨ ਹੈ ਤੇ ਜਿਹੜੀਆਂ ਨਵਾਂ ਜ਼ਬਰਦਸਤੀ ਕੰਮ ਕਰਾਉਂਦੀਆਂ ਜਾਂ ਚੌਂਕਾ ਸਾਂਝਾ ਨਹੀਂ ਕਰਦੀਆਂ ਉਹਨਾਂ ਤੋਂ ਵੀ ਪਰੇਸ਼ਾਨ ਨੇ ਵੈਸੇ ਤਾਂ ਵੈਸੇ ਸਵਲੀ ਨੇ ਆਪਣੇ ਪਿੰਡਾਂ 'ਚ ਪਿੱਛੇ ਵੀ ਉਹੀ ਵਾਪਰਦਾ ਹੁੰਦਾ ਸੀ ਤੇ ਉੱਥੇ ਅਕਸਰ ਹੀ ਜੇ ਘਰ ਦੇ ਵਿੱਚ ਮਾੜੀ ਟੈਨਸ਼ਨ ਹੋਣੀ ਤਾਂ ਚੱਲ ਕਹਿਣਾ ਨੌਂ ਪੁੱਤ ਨੂੰ ਤੂੰ ਵੱਖਰਾ ਹੋ ਜਾ ਤੈਨੂੰ ਵੱਖਰਾ ਕਮਰਾ ਪਾ ਦਿੰਦੇ ਆ ਜਾਂ ਬੜੀ ਗੱਲ ਜਗ੍ਹਾ ਹਵੇਲੀ ਦੇ ਵਿੱਚ ਤੂੰ ਆਪਣੇ ਕੋਠੇ ਪਾ ਲਾ ਕੰਮ ਸਰ ਜਾਂਦਾ ਸੀ
1: ਜਾਂ ਕੰਮ ਵੰਡ ਲੈਂਦੇ ਸੀ
0: ਕੰਮ ਵੰਡ ਲੈਂਦੇ ਸੀ ਵੀ ਠੀਕ ਹੈ ਇੱਕ ਨੂੰ ਸਵੇਰ ਦਾ ਕੰਮ ਦਿੱਤਾ ਇੱਕ ਨੂੰ ਸ਼ਾਮ ਦਾ ਕੰਮ ਦਿੱਤਾ ਪਰ ਇੱਥੇ ਆ ਕੇ ਸਾਰਾ ਕੁਝ ਇੱਕ ਸੰਕੀਰਨ ਹੋ ਜਾਂਦਾ ਸਿਮਟ ਜਾਂਦਾ ਜਿਹਦੇ ਕਰਕੇ ਬਜ਼ੁਰਗ ਜਿਹੜੇ ਨੇ ਉਹ ਸੱਚੀ ਮੁੱਚੀ ਆਪਣੀ ਜਿਹੜੇ ਹੈਗੇ ਨਾ ਪੁੱਤਰ ਹੈ ਜਾਂ ਆਪਣੀਆਂ ਨੂੰਹਾਂ ਜਾਂ ਆਪਣੇ ਪੋਤਰੇ ਪੋਤਰੀਆਂ ਨੇ ਉਹਨਾਂ ਦੇ ਨਾਲ ਸਭ ਤੋਂ ਜ਼ਿਆਦਾ ਪੀੜਿਤ ਹੁੰਦੇ ਨੇ ਵਿਕਟਮਾਈਜ਼ ਹੁੰਦੇ ਨੇ ਇਸ ਸਿਸਟਮ ਦਾ ਇਨਵਾਇਰਮੈਂਟ ਦਾ ਇਸ ਕਲਚਰ ਦਾ ਤੇ ਹੁਣ ਲੱਭਦੇ ਆ ਇਹਦੇ ਹੱਲ
1: ਮੈਂ ਹੱਲ ਤੋਂ ਪਹਿਲਾਂ ਇੱਕ ਗੱਲ ਕਰਨਾ ਚਾਹੂੰਗੀ ਜਿਹੜੀ ਸਿਚੁਏਸ਼ਨ ਤੁਸੀਂ ਦੱਸੀ ਆ ਕਿ ਬਜ਼ੁਰਗ ਕਈ ਵਾਰੀ ਬਾਹਰ ਚਲ ਜਾਂਦੇ ਨੇ ਸਾਡੇ ਤੇ ਜਿਹੜੀਆਂ ਮਾਤਾਵਾਂ ਨੇ ਉਹ ਫਸ ਜਾਂਦੀਆਂ ਨੇ ਘਰਾਂ ਦੇ ਵਿੱਚ ਕਈ ਵਾਰੀ ਜ਼ਿਆਦਾ ਕੰਮ ਕਰਨ ਕਰਕੇ ਤੇ ਕਈ ਵਾਰੀ ਘੱਟ ਕੰਮ ਕਰਨ ਕਰਕੇ ਉਸ ਸਿਚੁਏਸ਼ਨ 'ਚ ਮੈਂ ਇੱਕ ਫੈਮਿਲੀ ਨੂੰ ਇੱਦਾਂ ਦੀ ਨੂੰ ਵੀ ਜਾਣਦੀ ਜਿੱਥੇ ਉਹਨਾਂ ਦਾ ਬੇਟਾ ਆਪਣੀ ਮਾਂ ਨੂੰ ਕਹਿੰਦਾ ਕਿ ਤੁਸੀਂ ਬਾਹਰ ਨਿਕਲਿਆ ਕਰੋ ਤੁਸੀਂ ਇੱਥੇ ਆਪਣਾ ਫਰੈਂਡ ਸਰਕਲ ਬਣਾਓ ਤੁਸੀਂ ਸਾਰਾ ਦਿਨ ਘਰ ਰਹਿ ਕੇ ਕੀ ਕਰਨਾ ਉਸ ਵੇਲੇ ਬਜ਼ੁਰਗ ਵੀ ਸੋਚਦੇ ਹੋਣਗੇ ਵੀ ਇਸ ਉਮਰੇ ਅਸੀਂ ਹੁਣ ਫਰੈਂਡ ਸਰਕਲ ਕਿੱਥੇ ਜਾ ਕੇ ਲੱਭੀਏ ਕਿੰਨੀ ਦੂਰ ਜਾਈਏ ਇਹੋ ਜਿਹੀਆਂ ਸਮੱਸਿਆਵਾਂ ਜਦੋਂ ਪੁੱਤਰ ਕਹਿ ਰਿਹਾ ਆਪਣੀ ਮਾਂ ਨੂੰ ਤੇ ਉਦੋਂ ਮਾਂ ਮੈਨੂੰ ਲੱਗਦਾ ਕਿ ਹੋਰ ਵੀ ਦੁਖੀ ਹੁੰਦੀ ਹੋਣੀ ਹੈ
0: ਮੈਂ ਕਿਹੜੀ ਕਿਹੜੀ ਮੇਰੀ ਸਹੇਲੀ ਆ ਕਿਹੜਾ ਮੇਰਾ ਘਰ ਆ ਕਿਹੜੇ ਗੁਆਂਢ ਵਾਲਾ ਮੈਂ ਜਿਹਦੇ ਕਰਕੇ ਕੋਲ ਜਾ ਕੇ ਤੇ ਆਪਣਾ ਗੱਲਬਾਤ ਕਰਾਂ ਤੇ ਜੇ ਫਰਜ਼ ਕਰੋ ਉਹ ਕਿਤੇ ਸਾਹਮਣੇ ਕਿਸੇ ਘਰ ਦੇ ਵਿੱਚ ਚਲੇ ਵੀ ਜਾਂਦੇ ਨੇ ਕਿ ਆਪਣਾ ਚਲੋ ਪੰਜਾਬੀ ਬੋਲਣ ਵਾਲਾ ਘਰ ਹੈ ਉਹ ਕਿਸੇ ਹੋਰ ਜ਼ਿਲ੍ਹੇ ਦਾ ਹੈ ਉਹ ਕਿਤੇ ਆਉਂਦਾ ਹੈ ਫਿਰ ਜਾ ਕੇ ਕਹਿਣਾ ਹੁਣ ਤੁਸੀਂ ਘਰ ਦੀਆਂ ਗੱਲਾਂ ਬਾਹਰ ਨਹੀਂ ਕਰਨੀਆਂ ਹਨਾ ਤੁਸੀਂ ਹੁਣ ਘਰ ਜਾ ਘਰ ਦੀਆਂ ਗੱਲਾਂ ਬਾਹਰ ਕਰਦੇ ਹੋ ਫਿਰ ਇਹ ਉਹਨਾਂ ਦੇ ਬਲੇਮ ਲੱਗਣ ਲੱਗ ਜਾਂਦੇ ਨੇ ਉਹ ਫਿਰ ਉੱਥੇ ਜੇ ਉਹਨੂੰ ਮਿਲਦੇ ਨੇ ਉਹਨਾਂ ਨਾਲ ਸਾਂਝ ਪਾਉਂਦੇ ਨੇ ਤਾਂ ਘਰ ਦੀਆਂ ਗੱਲਾਂ ਕੀ ਹੁੰਦੀਆਂ ਨਵਾਂ ਧੀਆਂ ਦੀਆਂ ਕਰਨੀਆਂ ਹੁੰਦੀਆਂ ਨੇ ਬੱਚਿਆਂ ਦੀਆਂ ਕਰਨੀਆਂ ਨੇ ਫਿਰ ਉਹਨਾਂ ਦੇ ਉੱਪਰ ਇਹ ਠੱਪਾ ਲੱਗ ਜਾਂਦਾ ਸੋ ਬਜ਼ੁਰਗ ਸੱਚੀ ਮੁੱਚੀ ਬੜੀ ਕੜਿੱਕੀ ਚ ਫਸ ਜਾਂਦੇ ਨੇ ਲੱਗਦਾ ਤੇ ਇੰਜ ਹੁੰਦਾ ਬਈ ਬੇਬੇ ਸਾਡੀ ਗੱਲ ਨਹੀਂ ਸੁਣਦੀ ਜਾਂ ਬਾਪੂ ਸਾਡੀ ਗੱਲ ਨਹੀਂ ਸੁਣਦਾ ਪਰ ਆਪਾਂ ਇਹ ਨਹੀਂ ਕਦੇ ਸੋਚਦੇ ਕਿ ਉਹ ਕਿਸ ਕੜਿੱਕੀ ਚ ਫਸੇ ਹੁੰਦੇ ਨੇ ਉਹਦੇ ਵਿੱਚ ਉਹ ਆਪਣੇ ਆਪ ਨੂੰ ਕਿਵੇਂ ਕੜਿੱਕੀ ਚੋਂ ਬਾਹਰ ਕੱਢਣ ਇਹਦਾ ਕੋਈ ਹੱਲ ਕਿਵੇਂ ਲੱਭਿਆ ਜਾਵੇ ਹੁਣ ਉਹਨਾਂ ਨੂੰ ਕਹਿੰਦੇ ਬਾਹਰ ਜਾਓ ਉਹਨਾਂ ਨੂੰ ਟ੍ਰਾਂਸਿਟ ਦੀ ਨੌਲੇਜ ਨਹੀਂ ਹੈ
1: ਬਿਲਕੁਲ
0: ਕਿਸ ਤਰ੍ਹਾਂ ਬਾਹਰ ਚਲੇ ਜਾਣ ਉਹਨਾਂ ਨੇ ਸੜਕ ਕ੍ਰੋਸ ਕਰਨੀ ਉਹਨਾਂ ਨੇ ਨਹੀਂ ਪਤਾ ਕਿ ਅਸੀਂ ਆਹ ਵਾਲਾ ਬਟਨ ਰੱਪਾਂਗੇ ਤੇ ਅਸੀਂ ਪੈਦਲ ਪਾਰ ਕਰ ਸਕਦੇ ਹਾਂ ਅਸੀਂ

0: ਚੀਜ਼ਾਂ ਤੇ ਉਹਨਾਂ ਨੂੰ ਦੱਸ ਦੇਣੀ ਆ, ਘਰ ਦੇ ਕੰਮਾਂ ਚ ਲਾ ਲਿਆ ਬਸ ਠੀਕ ਹੈ। ਇਹਦੇ ਵਾਸਤੇ ਮੈਂ ਤੇ ਸੋਚਦੀ ਹੁੰਦੀ ਹਾਂ ਕਿ ਜੇ ਇਹਦਾ ਹੱਲ ਹੋਵੇ ਤਾਂ ਆਉਂਦੇ ਹੀ ਕੁਛ ਨਾ ਕੁਛ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਕਿ ਫਸਟ ਹੈਂਡ ਨੌਲੇਜ ਜਿਹੜੀ ਉਹਨਾਂ ਨੂੰ ਦਿੱਤੀ ਜਾਵੇ, ਸੜਕ ਕਿਵੇਂ ਪਾਰ ਕਰਨੀ ਹੈ, ਟ੍ਰਾਂਜ਼ਿਟ ਤੁਸੀਂ ਕਿਵੇਂ ਯੂਜ਼ ਕਰਨੀ ਹੈ, ਡਾਕਟਰ ਦੇ ਜਾ ਕੇ ਤੁਸੀਂ ਕਿਵੇਂ ਗੱਲ ਕਰਨੀ। ਹਾਲਾਂਕਿ ਵੈਸੇ ਤਾਂ ਸਵਲੀਨ, ਜੇ ਅਸੀਂ ਹੁਣ ਸੋਲਿਊਸ਼ਨਸ ਦੇ ਵੱਲ ਵੀ ਆ ਜਾਈਏ ਤਾਂ ਹੈਲਥ ਕੇਅਰ ਜਿਹੜਾ ਵਾ ਇੱਥੇ ਫਰੀ ਹੈਲਥ ਕੇਅਰ ਹੈ, ਕੋਈ ਇਹਦੇ ਲਈ ਕੋਈ ਸਾਨੂੰ ਪੈਸਾ ਨਹੀਂ ਖਰਚਣਾ ਕੀਤਾ, ਪਰ ਉੱਥੋਂ ਤੱਕ ਆਪਣੀ ਪਹੁੰਚ ਕਰਨੀ ਜਿਹੜੀ ਹੈ ਇਕੱਲੇ ਬਜ਼ੁਰਗਾਂ ਲਈ ਇੰਪੋਸੀਬਲ ਹੋ ਜਾਂਦੀ ਹੈ। ਕਿਉਂਕਿ ਉਹਨਾਂ ਲਈ ਹੁਣ ਉੱਥੇ ਤਾਂ ਹੁੰਦਾ ਸੀ ਰਿਕਸ਼ਾ ਲੈ ਲਿਆ, ਥ੍ਰੀ ਵੀਲਰ ਲੈ ਲਿਆ ਤੇ ਡਾਕਟਰ ਦੇ ਕੋਲ ਜਿੱਥੇ ਮਰਜ਼ੀ ਚਲੇ ਗਏ, ਚੱਲ ਮੇਰੇ ਭਾਈ ਕੰਮ ਸਰ ਜਾਂਦਾ ਸੀ।
1: ਕਿਸੇ ਗਵਾਂਢ ਦੇ ਮੁੰਡੇ ਨੂੰ ਲੈ ਗਏ ਨਾਲ?
0: ਹਾਂ, ਗਵਾਂਢੀਆਂ ਦੇ ਮੁੰਡੇ ਨੂੰ ਲੈ ਗਏ, ਡਾਕਟਰ ਘਰੇ ਬੁਲਾ ਲੈਂਦੇ ਸੀਗੇ ਆਪਾਂ, ਪਰ ਇੱਥੇ ਹੁਣ ਸਾਨੂੰ ਉਸ ਸੋਰਸ ਦੇ ਕੋਲ ਜਾਣਾ ਪੈਣਾ, ਕਲੀਨਿਕ 'ਚ ਜਾਣਾ ਪੈਣਾ ਹੈ। ਠੀਕ ਹੈ, ਉੱਥੇ ਜਾ ਕੇ ਫਿਰ ਸਾਨੂੰ ਗੱਲ ਕਰਨ ਵਾਲਾ ਪੰਜਾਬੀ 'ਚ ਵੀ ਚਾਹੀਦਾ ਆ। ਪਰ ਐਸੇ ਕੱਲੋਂ ਵਾਹਿਗੁਰੂ ਦੀ ਬੜੀ ਮਿਹਰ ਆ ਕਿ ਸਾਡੇ ਖਾਸ ਤੌਰ 'ਤੇ ਇੱਥੇ ਅਸੀਂ ਅਲਬਰਟਾ ਦੇ ਵਿੱਚ ਅਤੇ ਜਾਂ ਕੈਲਗਰੀ 'ਚ ਅਸੀਂ ਵੇਖਦੇ ਹਾਂ ਕਿ ਸਾਡੇ ਕੋਲ ਕਲੀਨਿਕਸ ਹੈਗੇ ਨੇ ਜਿੱਥੇ ਸਾਡੇ ਪੰਜਾਬੀ ਡਾਕਟਰਸ ਹੈਗੇ ਨੇ ਜਿਹੜੇ ਪੰਜਾਬੀ ਦੇ ਵਿੱਚ ਸਾਡੇ ਨਾਲ ਗੱਲਬਾਤ ਕਰ ਲੈਂਦੇ ਨੇ। ਅਤੇ ਜੇ ਅਸੀਂ ਕਿਸੇ ਹੋਰ ਸਰਵਿਸਿਸ ਲਈ ਫਰਜ਼ ਕਰੋ ਕਿਤੇ ਬਾਹਰ ਵੀ ਜਾਣਾ ਹੈ ਤਾਂ ਅਸੀਂ ਇੰਟਰਪ੍ਰੈਟਰ ਜਿਹੜੇ ਨੇ ਉਹ ਆਪਣੇ ਨਾਲ ਲਿਜਾ ਸਕਦੇ ਹਾਂ। ਸੋ ਇਹ ਫੈਸਿਲਿਟੀਜ਼ ਹੈਗੀਆਂ ਨੇ ਕਿ ਜੇ ਕੋਈ ਬਜ਼ੁਰਗ ਘਰ ਦੇ ਵਿੱਚ ਕੈਦ ਨਾ ਰਹਿ ਕੇ ਘਰੋਂ ਬਾਹਰ ਸਟੈਪ ਕਰਦਾ, ਸਟੈਪ ਆਊਟ ਕਰਦਾ ਹੈ, ਤਾਂ ਉਹ ਇਸ ਸਿਸਟਮ ਨੂੰ ਅਗਰ ਸਮਝਣ ਦੀ ਯਤਨ ਕਰੇ ਤਾਂ ਸਵਰੀਨ ਬਹੁਤ ਰਾਹ ਹੈਗੇ ਆ। ਜਿਵੇਂ ਆਪਾਂ ਸਭ ਤੋਂ ਪਹਿਲਾਂ ਗੱਲ ਕੀਤੀ ਸੀ ਲੈਂਗੁਏਜ ਬੈਰੀਅਰ ਦੀ, ਸਾਡੇ ਇੱਥੇ ਬਹੁਤ ਸਾਰੀਆਂ ਕਲਾਸਾਂ ਲੱਗਦੀਆਂ ਨੇ, ਲਾਇਬ੍ਰੇਰੀ ਦੇ ਵਿੱਚ ਸਾਰਾ ਸਾਲ ਕਲਾਸਾਂ ਚੱਲਦੀਆਂ ਨੇ ਇੰਗਲਿਸ਼ ਸਿਖਾਉਣ ਦੀਆਂ। ਉਹ ਕੋਈ ਇੰਗਲਿਸ਼ ਤੁਹਾਨੂੰ ABC ਤੋਂ ਸ਼ੁਰੂ ਨਹੀਂ ਕਰਾਉਂਦੇ, ਉਹ ਤੁਹਾਨੂੰ ਇੱਥੋਂ ਦੇ ਜਿਹੜੀ ਖਾਸ ਵਰਡਸ ਨੇ, ਸ਼ਬਦ ਨੇ ਜਿਹੜੇ ਇੱਥੇ ਵਰਤੇ ਜਾਂਦੇ ਨੇ, ਉਹਨਾਂ ਦੀ ਤੁਹਾਨੂੰ ਇਨਫੋਰਮੇਸ਼ਨ ਤੁਹਾਨੂੰ ਚੇਤੇ ਕਰਾਉਂਦੇ ਨੇ, ਯਾਦ ਕਰਾਉਂਦੇ ਨੇ ਕਿ ਤੁਸੀਂ ਸ਼ੋਪਿੰਗ ਕਰਨ ਜਾਂਦੇ ਹੋ ਤੁਸੀਂ ਕਿਹੜੇ ਸ਼ਬਦ ਵਰਤਣੇ ਹਨ, ਤੁਸੀਂ ਬੱਸ ਤੇ ਚੜ੍ਹਨਾ ਹੈ ਤੁਸੀਂ ਕਿਹੜੇ ਸ਼ਬਦ ਵਰਤਣੇ ਨੇ। ਸੋ ਇਹ ਬੜੀ ਸੌਖੀਆਂ ਜਿਹੀਆਂ ਕਲਾਸਿਸ ਨੇ, ਲੋਕ ਬੜਾ ਇੰਜੋਏ ਕਰਦੇ ਆ। ਮੈਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਰਾਈਆਂ ਨੇ ਜੁਆਇਨ, ਤੇ ਹੋਰ ਭੈਣਾਂ ਨੂੰ ਵੀ ਕਈਆਂ ਨੂੰ ਕਰਾਈਆਂ ਨੇ। ਲਾਇਬ੍ਰੇਰੀ ਦੇ ਵਿੱਚ ਇੱਕ ਸੈਸ਼ਨ ਖਤਮ ਹੁੰਦਾ ਤੇ ਦੂਜਾ ਸ਼ੁਰੂ ਹੋ ਜਾਂਦਾ, ਫਿਰ ਉਸ ਤੋਂ ਅੱਗੇ ਗਾਹ ਗਾਹ ਚੱਲਦਾ ਰਹਿੰਦਾ। ਸੋ ਉੱਥੇ ਤੁਸੀਂ ਜਨਰਲ ਜੀ ਵੋਕੈਬਲਰੀ ਜਿਹੜੀ ਹੈ ਇੰਗਲਿਸ਼ ਦੀ ਸਿੱਖ ਸਕਦੇ ਹੋ। ਇਸੇ ਤਰ੍ਹਾਂ ਸੈਂਟਰ ਫਾਰ ਨਿਊ ਕਾਮਰਸ ਨੇ ਬੜੀ ਹੈਲਪ ਕਰਦੇ ਨੇ ਨਵੇਂ ਆਇਆਂ ਦੀ, ਖਾਸ ਤੌਰ 'ਤੇ ਬਜ਼ੁਰਗਾਂ ਦੀ ਵੀ ਕਰਦੇ ਨੇ। ਉਹਨਾਂ ਨੂੰ ਕਾਉਂਸਲ, ਉਹਨਾਂ ਦੀਆਂ ਪਰਸਨੈਲਿਟੀ ਡਿਵੈਲਪਮੈਂਟ ਦੀਆਂ ਕਲਾਸਿਸ ਲਾਉਂਦੇ ਨੇ ਕਿ ਤੁਸੀਂ ਇੱਥੇ ਕਿਸ ਢੰਗ ਦੇ ਨਾਲ ਬਾਹਰ ਜਾਣਾ ਹੈ, ਕਿਵੇਂ ਤੁਸੀਂ ਬਿਹੇਵ ਕਰਨਾ ਹੈ, ਕਿਵੇਂ ਤੁਸੀਂ ਬੁਲਾਉਣਾ ਹੈ। ਸੋ ਇਹ ਚੀਜ਼ਾਂ ਸਾਰੀਆਂ ਸਿਖਾਈਆਂ ਜਾਂਦੀਆਂ ਨੇ, ਸੋ ਜਿਹਦੇ ਨਾਲ ਅਸੀਂ ਇੱਥੋਂ ਦੇ ਕਲਚਰ ਨੂੰ ਸਮਝ ਸਕਦੇ ਹਾਂ। ਕੋਈ ਬੜਾ ਔਖਾ ਕੰਮ ਨਹੀਂ ਹੈ, ਪਰ ਸਿਰਫ ਇੱਕੋ ਹੀ ਹੈ ਕਿ ਬੇਬੇ ਤੂੰ ਬਾਹਰ ਜਾ, ਆ ਜਾ, ਇਹਦੇ ਨਾਲ ਬੇਬੇ ਨੂੰ ਪਤਾ ਨਹੀਂ ਲੱਗਣਾ। ਉਹਨਾਂ ਨੂੰ ਉਹ ਰਸਤਾ ਵਿਖਾਇਆ ਜਾਵੇ, ਉਹਨਾਂ ਨੂੰ ਲਾਇਬ੍ਰੇਰੀ ਤੱਕ ਪਹੁੰਚਾਇਆ ਜਾਵੇ ਤਾਂ ਜੋ ਉਹ ਉੱਥੋਂ ਕੁਛ ਨਾ ਕੁਛ ਸਿੱਖ ਲੈਣ। ਇਹਦੇ ਨਾਲ ਹੀ ਮੈਂ ਇੱਕ ਹੋਰ ਵੇਖਦੀ ਹਾਂ ਕਿ ਬਈ ਇੱਥੇ ਜਿਵੇਂ ਸਾਡੇ ਹੈਗੇ ਨੇ ਬੜੇ ਸੈਂਟਰ ਹੈਗੇ ਨੇ, ਐਸੋਸੀਏਸ਼ਨਾਂ ਬਹੁਤ ਬੇਟਾ ਚੱਲ ਰਹੀਆਂ ਨੇ, ਸਾਡੀਆਂ ਕਲਚਰਲ ਐਸੋਸੀਏਸ਼ਨਸ ਨੇ। ਅਗਰ ਤੁਸੀਂ ਉਹਨਾਂ ਐਸੋਸੀਏਸ਼ਨਸ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਬਹੁਤ ਮਦਦ ਮਿਲ ਜਾਂਦੀ ਹੈ, ਕਿਉਂਕਿ ਉੱਥੇ ਤੁਹਾਡੇ ਵਰਗੀਆਂ ਭੈਣਾਂ ਅਤੇ ਤੁਹਾਡੇ ਵਰਗੇ ਵੀਰ ਹੁੰਦੇ ਨੇ। ਤੁਸੀਂ ਉੱਥੇ ਬੈਠਦੇ ਹੋ, ਕਰਦੇ ਹੋ ਤੇ ਬੜੀ ਅੱਛੀ ਉੱਥੇ ਜਾਣਕਾਰੀ ਸਾਂਝੀ ਕਰਦੇ ਆ। ਜਿਵੇਂ ਕਦੀ ਅਸੀਂ ਕੋਈ ਹੈਲਥ ਵਾਲਾ ਬੁਲਾ ਲੈਂਦੇ ਹਾਂ, ਉਹ ਉੱਥੇ ਲੈਕਚਰ ਕਰਾ ਦਿੰਦੇ ਹਾਂ, ਕੋਈ ਟ੍ਰਾਂਜ਼ਿਟ ਵਾਲਾ ਬੁਲਾ ਲੈਂਦੇ ਹਾਂ ਬਈ ਤੁਸੀਂ ਕਿਵੇਂ ਬੱਸਾਂ 'ਤੇ ਚੜ੍ਹਨਾ ਹੈ, ਕਿਸ ਤਰ੍ਹਾਂ ਕਰਨਾ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉੱਥੇ ਇੱਕ ਦੂਜੇ ਕੋਲ ਸੁਣ ਕੇ ਪਤਾ ਲੱਗ ਜਾਂਦੀਆਂ
1: ਜੀ।
0: ਅਸੀਂ ਖੁਦ ਜਿਹੜੀ ਐਸੋਸੀਏਸ਼ਨਸ ਵਾਲੇ ਹੁੰਦੇ ਨੇ ਉਹ ਇਨਫੋਰਮੇਸ਼ਨ ਜਿਹੜੀ ਆ ਸਾਂਝੀ ਕਰਦੇ ਰਹਿੰਦੇ ਨੇ, ਅਤੇ ਦੂਸਰਾ ਸਭ ਤੋਂ ਵੱਡਾ ਸੁੱਖ ਹੁੰਦਾ ਪੀਅਰ ਗਰੁੱਪ ਬਣਦੇ ਆ, ਸਹੇਲੀਆਂ ਬਣ ਜਾਂਦੀਆਂ ਨੇ, ਉਹ ਸਹੇਲੀਆਂ ਇਕੱਠੀਆਂ ਬੱਸਾਂ ਤੇ ਚੜ੍ਹ ਪੈਂਦੀਆਂ ਨੇ ਤੇ ਫਿਰ ਆ ਜਾਂਦੀਆਂ ਨੇ। ਮੈਂ ਵੇਖਿਆ ਇੰਨੀਆਂ ਸਾਡੀਆਂ ਭੈਣਾਂ ਜਿਹੜੀਆਂ ਨੇ ਇੰਨੀਆਂ ਤੇਜ਼ ਨੇ, ਤਿੰਨ ਤਿੰਨ ਬੱਸਾਂ ਬਦਲ ਕੇ ਸਾਡੀ ਐਸੋਸੀਏਸ਼ਨ ਦੀ ਮੀਟਿੰਗ ਤੇ ਆ ਪਹੁੰਚਦੀਆਂ ਨੇ, ਤੇ ਬਾਕੀ ਜਦੋਂ ਕੋਈ ਨਵੀਂ ਭੈਣ ਆਉਂਦੀ ਹੈ ਉਹਦੀ ਸਹੇਲੀ ਬਣ ਗਈ, ਉਹਦੇ ਨਾਲ ਆਉਣ ਲੱਗ ਜਾਂਦੀਆਂ ਨੇ। ਸੋ ਇਹ ਔਖਾ ਨਹੀਂ ਹੈ ਇੱਥੇ ਐਡਜਸਟ ਕਰਨਾ, ਸਿਰਫ ਕਹਿਣ ਨਾਲ ਨਹੀਂ ਹੋਣਾ, ਘਰ ਚੋਂ ਬਾਹਰ ਨਿਕਲਣਾ ਪੈਣਾ ਤੇ ਬਾਹਰ ਨਿਕਲ ਕੇ ਤੇ ਆਪਣਾ ਇੱਕ ਤੁਹਾਨੂੰ ਆਲਾ ਦੁਆਲਾ ਤਬਦੀਲ ਕਰਨਾ ਪੈਣਾ, ਇੱਕ ਪੀਅਰ ਗਰੁੱਪ ਜਿਹੜਾ ਵਾ, ਸੇਲ ਪੂਰਾ ਜਿਹੜਾ ਵਾ ਉਹ ਬਣਾਉਣਾ ਹੀ ਪੈਣਾ, ਜਿਹਦੇ ਨਾਲ ਤੁਹਾਡੀ ਆਈਸੋਲੇਸ਼ਨ ਜਿਹੜੀ ਹੈ ਉਹ ਟੁੱਟੂਗੀ। ਘਰ 'ਚ ਤੁਸੀਂ ਗੱਲ ਨਹੀਂ ਕਰਦੇ, ਬਾਹਰ ਆ ਕੇ ਕਰਦੇ ਹੋ। ਕਈ ਵਾਰੀ ਮੈਂ ਵੇਖਿਆ ਕਿ ਸਾਡਾ ਹੁਣ ਐਕਸਪੀਰੀਅੰਸ ਇਹੋ ਹੀ ਆ ਕਿ ਭੈਣਾਂ ਗੱਲ ਕਰਨਗੀਆਂ, ਉਹਨਾਂ ਨੂੰ ਪਤਾ ਹੈ ਕਿ ਜਿਹੜੀ ਗੱਲ ਇੱਥੇ ਹੋ ਗਈ ਉਹ ਕਿਸੇ ਤੱਕ ਬਾਹਰ ਨਹੀਂ ਜਾਣੀ। ਕਿਉਂਕਿ ਜਿਹੜਾ ਉੱਥੇ ਹੁੰਦਾ ਨਾ ਵੀ ਬੀਬੀ ਬਾਹਰ ਜਾ ਕੇ ਸਾਡੀਆਂ ਗੱਲਾਂ ਕਰਦੀ, ਸਭ ਤੋਂ ਵੱਡਾ ਖਰਾਜ ਨਾ ਬਲੇਮ ਇਹੋ ਹੀ ਲੱਗਦਾ ਇਹ ਘਰ ਦੀਆਂ ਗੱਲਾਂ ਬਾਹਰ ਕਰਦੇ ਆ, ਪਰ ਇੱਥੇ ਆ ਕੇ ਜਦੋਂ ਤੁਸੀਂ ਗੱਲ ਵੀ ਕਰਦੇ ਹੋ ਤੇ ਗੱਲ ਸੁਣਦੇ ਵੀ ਹੋ ਨਾ ਤੇ ਕੋਈ ਗੱਲ ਕਿਤੇ ਵੀ ਬਾਹਰ ਨਹੀਂ ਜਾਂਦੀ।
1: ਇਹੋ ਕਾਰਨ ਹੈ ਕਿ ਵਿਮਨ ਕਲਚਰਲ ਐਸੋਸੀਏਸ਼ਨ ਦੀਆਂ ਲੇਡੀਜ਼ ਬਾਹਲੀਆਂ ਖੁਸ਼ ਰਹਿੰਦੀਆਂ, ਜਿੱਥੇ ਮਿਲਦੀਆਂ ਨੱਚਣ ਲੱਗ ਜਾਂਦੀਆਂ,
0: ਪੁੱਛ ਨਾ ਬੋਲੀਆਂ ਪਾਉਂਦੀਆਂ ਨੇ, ਨੱਚਦੀਆਂ ਨੇ, ਹਰ ਤਰ੍ਹਾਂ ਦੀ ਨੌਲੇਜ

0: ਬੱਸਾਂ ਕਿਵੇਂ ਯੂਜ਼, ਮੇਰੇ ਨਾਲ ਜ਼ਿਆਦਾ ਉਹਨਾਂ ਨੂੰ ਪਤਾ ਕਿ ਅਸੀਂ ਬੱਸਾਂ ਕਿਵੇਂ ਯੂਜ਼ ਕਰਦੀਆਂ। ਉਹ ਕੋਈ ਨਾ ਅਸੀਂ ਪਹੁੰਚ ਜਾਣਾ, ਤਿੰਨ ਤਿੰਨ ਬੱਸਾਂ ਬਦਲ ਕੇ ਵੀ ਆ ਜਾਂਦੀਆਂ ਨੇ, ਅਤੇ ਮੈਂ ਕਦੀ ਬੱਸ ਸਰਵਿਸ ਯੂਜ਼ ਨਹੀਂ ਕੀਤੀ ਕਿਉਂਕਿ ਤਿੰਨ ਸਾਹਿਬ ਲੈ ਜਾਂਦੇ ਨੇ ਇੱਧਰ ਉੱਧਰ। ਸੋ ਸਵਲੀਨ ਬਹੁਤ ਰਿਸੋਰਸਿਸ ਹੈਗੇ ਨੇ ਕਿ ਜਿੱਥੋਂ ਬਜ਼ੁਰਗ ਜਿਹੜੇ ਨੇ ਆ ਕੇ ਘਰੋਂ ਬਾਹਰ, ਸਾਡੇ ਕੋਲ ਕਰੀਬ 150 ਲੇਡੀਜ਼ ਨੇ, ਅਤੇ ਜਦੋਂ ਸਾਡੀ ਮੀਟਿੰਗ ਹੁੰਦੀ 70-80 ਲੇਡੀਜ਼ ਹੁੰਦੀਆਂ ਨੇ, ਹੱਸ ਹੱਸ ਕੇ ਮਿਲਦੀਆਂ ਨੇ, ਜੱਫੀਆਂ ਪਾਉਂਦੀਆਂ ਨੇ। ਉਹ ਜਿਹੜੀ ਚੀਜ਼ ਉਹ ਮਿਸ ਕਰ ਰਹੀਆਂ ਨੇ ਉੱਥੋਂ ਵਾਲੀ ਕਿ ਅਸੀਂ ਕਿਹਨੂੰ ਜਾ ਕੇ ਗੱਲ ਕਰੀਏ, ਅਸੀਂ ਕਿੱਥੇ ਪਹੁੰਚੀਏ, ਸਾਡੇ ਨਾਲ ਕਿਹੜਾ ਪਿਆਰ ਨਾਲ ਗੱਲ ਕਰੇ, ਉਹ ਚੀਜ਼ ਉੱਥੇ ਮਿਲਦੀ ਹੈ। ਸੋ ਇਹ ਇਸੇ ਤਰ੍ਹਾਂ ਬਜ਼ੁਰਗਾਂ ਦੀਆਂ ਵੀ ਹੈਗੀਆਂ ਨੇ, ਬਜ਼ੁਰਗ ਜਾਂਦੇ ਨੇ, ਮੈਨੂੰ ਲੱਗਦਾ 50 ਤੱਕ ਸਾਡੇ ਕੋਲ ਇੱਥੇ ਹੈਗੀਆਂ ਨੇ ਜਿਹੜੇ ਪੜ੍ਹੇ ਲਿਖੇ ਬਜ਼ੁਰਗ ਨੇ ਸਵਲੀਨ। ਉਹਨਾਂ ਵਾਸਤੇ ਸਾਡੇ ਕੋਲ ਜਿਹੜੀਆਂ ਸਾਹਿਤਕ ਸਭਾਵਾਂ ਨੇ ਉਹ ਹੈਗੀਆਂ ਨੇ, ਸਾਹਿਤਕ ਸਭਾਵਾਂ ਦੇ ਵਿੱਚੋਂ ਆ ਕੇ ਜੇ ਆਪਣੀ ਕਵਿਤਾ ਨਹੀਂ ਬੋਲਦੇ ਤਾਂ ਘੱਟੋ ਘੱਟੋ ਸਾਹਿਤ ਮਸ ਰੱਖਣ ਵਾਲੇ ਉੱਥੇ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਪ੍ਰਫੁੱਲਿਤ ਜ਼ਰੂਰ ਕਰ ਲੈਂਦੇ ਨੇ। ਚਾਰ ਪੰਜ ਤੇ ਸਾਡੀਆਂ ਇਹੋ ਜਿਹੇ ਐਸੋਸੀਏਸ਼ਨ ਨੇ ਪੰਜਾਬੀਆਂ ਦੀਆਂ, ਕਲਚਰਲ ਐਸੋਸੀਏਸ਼ਨ ਨੇ ਜੈਂਟਸ ਦੀਆਂ ਅਤੇ ਲੇਡੀਜ਼ ਦੀਆਂ ਇਕੱਠੀਆਂ ਵੀ ਹੈਗੀਆਂ ਨੇ, ਅਤੇ ਮੇਰੀਆਂ ਲੇਡੀਜ਼ ਦੇ ਵਿੱਚ ਜਿਵੇਂ ਸਾਡੇ ਕੈਲਗਰੀ ਵੂਮਨ ਕਲਚਰਲ ਐਸੋਸੀਏਸ਼ਨ ਹੈ। ਇਸ ਤੋਂ ਇਲਾਵਾ ਹੋਰ ਇਹੋ ਜਿਹੀ ਐਸੋਸੀਏਸ਼ਨ ਨੇ ਜਿਨ੍ਹਾਂ ਦੇ ਵਿੱਚ ਪੜ੍ਹੇ ਲਿਖੇ ਬਜ਼ੁਰਗ ਜਿਹੜੇ ਨੇ ਉਹ ਸ਼ਾਮਿਲ ਹੋ ਕੇ, ਅਤੇ ਸਾਡੇ ਕੋਲ ਅਮਰੈਲਾ ਐਸੋਸੀਏਸ਼ਨ ਨੇ ਜਿਹੜੀਆਂ ਗ੍ਰਾਸਰੂਟਸ ਐਸੋਸੀਏਸ਼ਨ ਨੂੰ ਉਹਨਾਂ ਦੇ ਕੰਮ ਕਰਦੀਆਂ ਨੇ, ਉਹਨਾਂ ਦੇ ਵਿੱਚੋਂ ਕਾਫੀ ਉਹਨਾਂ ਦੇ ਮੈਂਬਰ ਬਣ ਸਕਦੇ ਨੇ ਜਿਹੜੇ ਪੜ੍ਹੇ ਲਿਖੇ ਨੇ। ਸੋ ਉਹ ਆਪਣੀਆਂ ਕੀ ਹੁੰਦਾ ਕਿ ਅਸੀਂ ਹੁੰਦਾ ਤਾਂ ਇਹੋ ਹੀ ਕਿ ਸਾਡੇ ਕੀ ਇਸ਼ੂਜ਼ ਨੇ
1: ਜੀ,
0: ਹੈ ਨਾ, ਸਾਨੂੰ ਕੀ ਪ੍ਰੋਬਲਮਸ ਨੇ, ਕੀ ਸਮੱਸਿਆਵਾਂ ਨੇ, ਅਸੀਂ ਉਹਨਾਂ ਇਸ਼ੂਜ਼ ਨੂੰ ਅਸੀਂ ਉੱਥੇ ਲੈ ਕੇ ਆਉਂਦੇ ਹਾਂ, ਉਹ ਫਿਰ ਉੱਪਰ ਤੱਕ ਜਾਂਦੇ ਨੇ, ਅਤੇ ਗੌਰਮੈਂਟ ਦੇ ਜੋ ਪ੍ਰੋਜੈਕਟ ਹੁੰਦੇ ਉਹਦੇ ਅਕੋਰਡਿੰਗਲੀ ਅਸੀਂ ਕਰਦੇ ਹਾਂ। ਜਿਵੇਂ ਹੁਣ ਸਾਡੀ ਉਹ ਐਸੋਸੀਏਸ਼ਨ ਹੈ ਇੱਕ ਨੌਰਥ ਮਕਨਾਈਟ ਐਸੋਸੀਏਸ਼ਨ, ਨੌਰਥ ਆਫ ਮਕਨਾਈਟ ਕਮਿਊਨਿਟੀ ਸੁਸਾਇਟੀ ਹੈ NMCS, ਉਹਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਕਿ ਔਰਤਾਂ ਨੂੰ ਘਰੋਂ ਰੁਜ਼ਗਾਰ ਕੰਮ ਕਰਨ ਦੇ ਟ੍ਰੇਨਿੰਗ ਅਸੀਂ ਦਿੰਦੇ ਹਾਂ, ਇੰਟਰਪ੍ਰਨਿਓਰ ਟ੍ਰੇਨਿੰਗ, ਵੇਮੈਨ ਐਂਟਰਪ੍ਰਨਿਓਰ ਟ੍ਰੇਨਿੰਗ ਉਹਨੂੰ ਕਹਿੰਦੇ ਨੇ, ਕਿ ਸੈਲਫ ਇੰਪਲਾਇਮੈਂਟ ਦੀ ਟ੍ਰੇਨਿੰਗ ਹੈ। ਬਹੁਤ ਸਾਰੀਆਂ ਔਰਤਾਂ ਸਾਡੇ ਐਸੋਸੀਏਸ਼ਨ ਦੀਆਂ ਨੇ ਜਿਨ੍ਹਾਂ ਨੇ ਇਹ ਟ੍ਰੇਨਿੰਗ ਲਈ ਹੈ, ਅਤੇ ਘਰੋਂ ਆਪਣਾ ਕੰਮ ਸ਼ੁਰੂ ਕਰ ਲਿਆ, ਕੋਈ ਟਿਫਨ ਦਾ ਕੰਮ ਕਰ ਰਹੇ ਨੇ, ਘਰੋਂ ਟਿਫਨ ਸਰਵਿਸ ਕਰ ਰਹੇ ਨੇ, ਕੋਈ ਕੱਪੜਿਆਂ ਦੀ ਅਲਟਰਨੇਸ਼ਨ ਦਾ ਕਰ ਰਹੇ ਨੇ, ਕੋਈ ਇਸ ਤਰ੍ਹਾਂ ਦੇ ਕੰਮ ਕਰਦੀਆਂ ਨੇ। ਸੋ ਇਹੋ ਜਿਹੇ ਕੰਮ ਨੇ ਜਿਹੜੇ ਫ੍ਰੀ ਕੋਰਸਿਸ ਹੈਗੇ ਨੇ। ਹੁਣ ਉਹਦੇ ਵਿੱਚ ਇਹ ਨਹੀਂ ਗਾ ਭਾਈ ਯੰਗ ਹੀ ਕਰਦੀਆਂ ਨੇ, ਜਿਵੇਂ ਕੋਈ 50 ਸਾਲ ਦੀ ਮੰਮੀ ਆ ਗਈ ਹੈ, ਠੀਕ ਹੈ ਨਾ, 50 ਸਾਲ ਦੀ ਮਦਰ ਆਈ, ਉਹਦੇ ਜੀ ਕਰਦੇ ਮੈਂ ਵੀ ਕੁਛ ਕਰਾਂ, ਤਾਂ ਉਹ ਇਹ ਟ੍ਰੇਨਿੰਗ ਲੈ ਕੇ ਆਪਣੇ ਘਰ ਦੇ ਵਿੱਚ ਕੋਈ ਵੀ ਕੰਮ ਸ਼ੁਰੂ ਕਰ ਲੈਂਦੀਆਂ ਨੇ। ਬਹੁਤ ਸਕਸੈਸਫੁਲ ਨੇ ਔਰਤਾਂ, ਅਤੇ ਇਹਦੇ ਵਿੱਚ ਮੈਂ ਵੇਖਿਆ ਸੀਗਾ ਕਿ ਮੁਸਲਿਮ ਔਰਤ ਜਿਹੜੀਆਂ ਨੇ ਉਹ ਸਭ ਤੋਂ ਜ਼ਿਆਦਾ ਪਾਰਟੀਸਪੇਟ ਕਰ ਰਹੀਆਂ ਨੇ, ਕਿਉਂਕਿ ਉਹਨਾਂ ਨੂੰ ਜਦੋਂ ਹੋਰ 'ਤੇ ਕਿਤੇ ਕੰਮ ਕਰਨ ਲਈ ਬਹੁਤੀ ਨਹੀਂ ਪਰਮਿਸ਼ਨ ਮਿਲਦੀ, ਉਹ ਘਰੋਂ ਕੰਮ ਕਰਕੇ ਬੜਾ ਖੁਸ਼ ਹੋ ਜਾਂਦੀਆਂ। ਸੋ ਸਿਰਫ ਘਰੋਂ ਸਟੈਪ ਆਊਟ ਕਰੋ ਤੁਸੀਂ, ਠੀਕ ਹੈ, ਬੱਚਿਆਂ ਨੂੰ ਵੀ ਅਸੀਂ ਪਾਲਣਾ ਪਾਲ ਰਹੇ ਹਾਂ, ਪਰ ਹਫ਼ਤੇ ਦੇ ਵਿੱਚ 15 ਦਿਨਾਂ ਦੇ ਬਾਅਦ, ਮਹੀਨੇ ਦੇ ਵਿੱਚ ਤੁਸੀਂ ਇੱਕ ਮੀਟਿੰਗ ਦੇ ਵਿੱਚ ਤਾਂ ਆ ਸਕਦੇ ਹੋ ਨਾ, ਤੁਸੀਂ ਆਓਗੇ ਤੁਹਾਨੂੰ ਨਵੀਆਂ ਚੀਜ਼ਾਂ ਪਤਾ ਲੱਗਣਗੀਆਂ। ਸੋ ਮੇਰੇ ਬੱਚਿਆਂ ਨੂੰ ਵੀ ਬੜੀ ਹੈ ਬੇਨਤੀ ਹੈ ਕਿ ਬਈ ਆਪਣੇ ਮੰਮੀ ਡੈਡੀ ਨੂੰ ਸਿਰਫ ਇੰਨਾ ਹੀ ਨਾ ਕਹੋ, ਘਰੋਂ ਬਾਹਰ ਨਿਕਲੋ, ਉਹਨਾਂ ਨੂੰ ਦੱਸੋ ਘਰੋਂ ਬਾਹਰ ਨਿਕਲ ਕੇ ਕਿੱਥੇ ਜਾਓ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਕਿੱਧਰ ਨੂੰ ਜਾਣਾ, ਉਹ ਤਾਂ ਹਮੇਸ਼ਾ ਤੁਹਾਡੇ ਨਾਲ ਹੀ ਕਾਰ 'ਚ ਚੜ੍ਹ ਕੇ ਚਲੇ ਜਾਂਦੇ ਨੇ, ਕਦੀ ਤੁਸੀਂ ਉਹਨਾਂ ਨੂੰ ਮੌਲ 'ਚ ਲੈ ਗਏ ਤਾਂ, ਕਦੀ ਕਿਤੇ ਥੋੜ੍ਹਾ ਬਹੁਤਾ ਬਾਹਰ ਸੈਰ ਕਰਾ ਲਿਆ ਏ, ਉਹਨਾਂ ਨੂੰ ਉਦੋਂ ਉਹਨਾਂ ਦੀ ਇਕੱਲਤਾ ਦੂਰ ਹੋਣੀ ਹੈ ਜਦੋਂ ਆਪਣੇ ਆਪ ਉਹ ਤੁਰਨਗੇ ਅਤੇ ਕੁਛ ਕਰਨਗੇ। ਇਹ ਮੇਰੀ ਇੱਕ ਛੋਟੀ ਜਿਹੀ ਰਾਏ ਆ, ਬਾਕੀ ਹੋਇਆ ਤਾਂ ਬਹੁਤ ਕੁਛ ਹੈ, ਪਰ ਇਹ ਕੁਛ ਇੱਕ ਨਟਸ਼ੈਲ ਦੇ ਵਿੱਚ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਬਜ਼ੁਰਗ ਅਗਰ ਬਾਹਰ ਆ ਰਹੇ ਨੇ ਆਉਂਦੇ ਨੇ ਤਾਂ ਉਹਨਾਂ ਨੂੰ ਕਿੰਨਾ ਜ਼ਿਆਦਾ ਮੈਂਟਲ ਸੈਟਿਸਫੈਕਸ਼ਨ ਮਿਲਦੀ ਹੈ, ਮਾਨਸਿਕ ਸੰਤੁਸ਼ਟਤਾ ਮਿਲਦੀ ਹੈ, ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਇੱਥੇ ਬੱਚਿਆਂ ਦੇ ਕੋਲ ਆਏ ਹਾਂ, ਅਸੀਂ ਹੈੱਡ ਆਫ ਦੀ ਫੈਮਿਲੀ ਨਹੀਂ ਹੈਗੇ, ਹੈੱਡ ਆਫ ਦੀ ਫੈਮਿਲੀ ਇਸ ਵੇਲੇ ਸਾਡੇ ਨੂੰਹ ਪੁੱਤਰ ਨੇ, ਅਸੀਂ ਉਹਨਾਂ ਦੇ ਸਹਾਇਕ ਬਣ ਕੇ ਹੀ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਹਾਂ।
1: ਹੈੱਡ ਆਫ ਦੀ ਫੈਮਿਲੀ ਤੋਂ ਮੈਨੂੰ ਇੱਕ ਇਸ਼ੂ ਯਾਦ ਆ ਗਿਆ, ਇਹ ਜਿਹੜੀ ਗੱਲ ਹੈ ਸਾਰਿਆਂ ਤੇ ਨਹੀਂ ਢੁੱਕਦੀ ਪਰ ਬਹੁਤਿਆਂ ਤੇ ਢੁੱਕਦੀ ਹੈ। ਜਿਹੜੀਆਂ ਬੀਬੀਆਂ ਹੁੰਦੀਆਂ ਸਾਡੀਆਂ ਉਹ ਆਰਾਮ ਨਾਲ ਐਡਜਸਟ ਕਰ ਜਾਂਦੀਆਂ ਕਈ ਵਾਰੀ, ਪਰ ਭਾਪਿਆਂ ਕੋਲੋਂ ਬਹੁਤੀ ਵਾਰੀ ਨਹੀਂ ਹੁੰਦਾ ਸ਼ਾਇਦ ਆ ਹੈੱਡ ਆਫ ਦਾ ਫੈਮਿਲੀ ਵਾਲਾ ਜਿਹੜਾ ਕਨਸੈਪਟ ਆ। ਮੈਂ ਦੋ ਫੈਮਿਲੀਜ਼ ਨੂੰ ਜਾਣਦੀ ਹਾਂ, ਇੱਕ ਦੇ ਵਿੱਚ ਕੀ ਹੋਇਆ ਕਿ ਬਜ਼ੁਰਗ ਬੀਬੀ ਪਾਪਾ ਕੈਨੇਡਾ ਆ ਗਏ, ਥੋੜੇ ਚਿਰ ਬਾਅਦ ਬਜ਼ੁਰਗ ਦਾ ਤਾਂ ਮੋਹ ਚਲਾ ਗਿਆ, ਉਹ ਵਾਪਸ ਚਲੇ ਗਏ, ਗੁੱਸੇ ਹੋ ਕੇ ਇੱਥੋਂ ਤੇ ਆਪਣੀ ਵਾਈਫ ਨੂੰ ਫੋਨ ਕਰਦੇ ਨੇ ਇੰਡੀਆ ਜਾ ਕੇ ਵੀ ਜਾਂ ਤਾਂ ਤੂੰ ਵੀ ਮੁੜਿਆ ਮੇਰੇ ਮਗਰ ਤੇ ਜਾਂ ਮੈਨੂੰ ਤਲਾਕ ਦੇ ਦੇ।
0: ਓਹ ਤੇਰਾ ਭਲਾ ਜੇ
1: ਗੱਲ ਹਾਸੋਹੀਣੀ ਪਰ ਸੀਰੀਅਸ ਦੇਖੋ ਕਿੰਨੀ ਹੋ ਜਾਂਦੀ ਆ,
0: ਕਿੰਨੀ ਟ੍ਰੈਜੇਡੀ ਆ।
1: ਹਾਂ ਉਹ ਆਂਟੀ ਅੱਗੋਂ ਕਹਿੰਦੇ ਵੀ ਮੈਂ ਤਾਂ ਨਹੀਂ ਆਉਂਦੀ, ਸਾਰੀ ਉਮਰ ਮੇਰੇ ਪੁੱਤਾਂ ਨੇ ਬਾਹਰ ਕਮਾਈਆਂ ਕੀਤੀਆਂ, ਹੁਣ ਮੈਨੂੰ ਉਹਨਾਂ ਨਾਲ ਰਹਿਣ ਦਾ ਮੌਕਾ ਮਿਲਿਆ, ਪੋਤਰੇ ਪੋਤਰੇ

0: ਦੁਨੀਆਂ 'ਚ ਰਹਿਣ ਦਾ ਮੌਕਾ ਮਿਲਿਆ, ਮੈਂ ਤਾਂ ਨਹੀਂ ਆਉਣਾ। ਅੱਛਾ, ਉਹਨਾਂ 'ਚ ਕਾਫੀ ਲੜਾਈ ਜਿਹੜੀ ਵਧੀ। ਇੱਕ ਹੋਰ ਫੈਮਿਲੀ ਨੂੰ ਮੈਂ ਜਾਣਦੀ ਹਾਂ, ਉੱਥੇ ਇੱਕ ਬਜ਼ੁਰਗ ਆਪਣੀ ਨੂੰਹ ਨਾਲ ਲੜੀ ਜਾਵੇ, ਤੂੰ ਕੀ ਸਮਝਦੀ ਆਪਣੇ ਆਪ ਨੂੰ, ਮੈਂ ਇੰਨਾ ਕੁਛ ਕੀਤਾ, ਮੈਂ ਇੰਨਾ ਕੁਛ ਬਣਾਇਆ। ਉਹੀ ਤੁਹਾਡੇ ਵਾਲੀ ਗੱਲ ਵੀ ਹੈਡ ਆਫ ਦਾ ਫੈਮਿਲੀ ਵਾਲੀ, ਔਰ ਲੜਦਾ ਲੜਦਾ ਆਪਣੀ ਵਾਈਫ ਨਾਲ ਲੜਨਾ ਸ਼ੁਰੂ ਹੋ ਗਿਆ। ਉਹ ਕਹਿੰਦਾ ਕਿ ਤੂੰ ਇਹਨਾਂ ਦੀ ਸਾਈਡ ਲੈਣੀ ਹੈ, ਜਦਕਿ ਉਹ ਐਡਜਸਟ ਕਰ ਰਹੀ, ਉਹਨੇ ਐਡਜਸਟ ਕਰ ਲਿਆ, ਤੂੰ ਉਹਨਾਂ ਵਾਲਿਆਂ ਕਿ ਮੇਰੇ ਵਾਲਿਆਂ। ਇੱਦਾਂ ਦੀਆਂ ਸਮੱਸਿਆਵਾਂ ਬਹੁਤ ਹੈ ਜਿੱਥੇ ਬਜ਼ੁਰਗ ਜਿਹੜੇ ਸਾਡੇ ਮੇਲ ਨੇ ਉਹਨਾਂ ਕੋਲੋਂ ਐਡਜਸਟ ਬਹੁਤਾ ਨਹੀਂ ਹੋ ਰਿਹਾ, ਪਰ ਲੇਡੀਜ਼ ਜਿਹੜੀਆਂ ਉਹ ਆਪਣੇ ਆਪ ਨੂੰ ਘਰ ਦੇ ਮਾਹੌਲ ਦੇ ਵਿੱਚ ਢਾਲ ਲੈਂਦੀਆਂ ਨੇ। ਇਹਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ?
1: ਬਿਲਕੁਲ, ਇਹਦਾ ਮੇਰੇ ਮੁਤਾਬਕ ਇਹਦਾ ਕਾਰਨ ਹੈ ਕਿ ਜਿਹੜਾ ਬਜ਼ੁਰਗ ਹੈ ਨਾ, ਉਹਦੇ ਅੰਦਰ ਇੱਕ ਹਉਮੈ ਆ, ਉਹਦੇ ਅੰਦਰ ਇੱਕ ਹੈਗਾ ਕਿ ਮੈਂ ਹੈਗਾ ਸਹੀ ਮੇਰੀ। ਹੁਣ ਜਿਵੇਂ ਸਾਡੇ, ਕਿਉਂਕਿ ਇੱਕ ਵਿਰਾਸਤੀ ਹੱਕ ਜਿਹੜਾ ਉਹ ਬੰਦੇ ਦਾ ਹੀ ਹੁੰਦਾ ਵਾ, ਔਰਤ ਨੂੰ ਤੇ ਉਹ ਮਿਲਦਾ ਨਹੀਂ। ਉਹਦੀ ਜਿਹੜੀ ਵਿਰਾਸਤ ਹੈ ਨਾ, ਉਹਦੇ ਕੋਲ ਉੱਥੇ ਜ਼ਮੀਨ ਹੈ, ਘਰ ਹੈ, ਉਹਦਾ ਮਾਲਕ ਹੈ, ਰਾਈਟ? ਤੇ ਔਰਤ ਦੇ ਕੋਲ ਤੇ ਉੱਥੇ ਵੀ ਨਾ ਘਰ ਸੀਗਾ ਤੇ ਨਾ ਉਹਨੂੰ ਕੋਈ ਵਿਰਾਸਤੀ ਜਾਇਦਾਦ ਉਹਦੇ ਕੋਲ ਸੀਗੀ ਕਿ ਜਿਹੜੀ ਉਹਨੇ ਗਾ ਪੁੱਤਰਾਂ ਨੂੰ ਵੰਡਣੀ ਸੀਗੀ। ਉਹਨੇ ਤਾਂ ਪੁੱਤਰਾਂ ਨੂੰ ਆਪਣਾ ਮੋਹ ਦਿੱਤਾ, ਆਪਣਾ ਖੂਨ ਦਿੱਤਾ ਤੇ ਉਹਨਾਂ ਨੂੰ ਵੱਡੇ ਕੀਤਾ। ਸੋ ਉਹ ਜਿਹੜਾ ਬਾਪੂ ਦਾ ਵਿਰਾਸਤੀ ਅਧਿਕਾਰ ਹੈ ਨਾ, ਉਹ ਇਹਨੂੰ ਇੱਥੇ ਆ ਕੇ ਉਹਦੇ 'ਚ ਹਿੰਡ ਜਿਹੜੀ ਉਹਨੂੰ ਜਾਣ ਨਹੀਂ ਦਿੰਦਾ। ਹਾਲਾਂਕਿ ਉਹਨੂੰ ਪਤਾ ਮੇਰੀ ਇੱਥੇ ਕੋਈ ਵਿਰਾਸਤ ਨਹੀਂ ਹੈਗੀ, ਜਾਂ ਫਿਰ ਉੱਥੋਂ ਪੈਸੇ ਲਿਆ ਕੇ ਤੇ ਆਪਣਾ। ਇੱਕ ਹੋਰ ਬੜਾ ਵਧੀਆ ਹੱਲ ਹੈਗਾ ਸਵੇਲੇ ਨਾ, ਕਿ ਜਿਹੜੇ ਕਈ ਵਾਰੀ ਹੁੰਦਾ ਕਿ ਇਕੱਠਿਆਂ ਗੁਜ਼ਾਰਾ ਨਹੀਂ ਹੋ ਰਿਹਾ ਹੈ ਨਾ, ਘਰ ਦੇ ਵਿੱਚ ਰਿਫਟ ਰਹਿੰਦੀ ਹੈ, ਕਨਫਲਿਕਟ ਰਹਿੰਦਾ ਆ, ਜਿਹਦਾ ਅਸਰ ਨੂੰਹ ਪੁੱਤਰ ਤੇ ਵੀ ਪੈਂਦਾ ਹੈ ਤੇ ਗਾਂ ਜਿਹੜਾ ਪੋਤਰਾ ਪੋਤਰੀ ਉਹਦੇ ਤੇ ਵੀ ਪੈਂਦਾ ਹੈ। ਕਲੇਸ਼ ਜਿਹੜਾ ਹੁੰਦਾ ਬੜੀ ਮਾੜੀ ਚੀਜ਼ ਹੁੰਦੀ ਹੈ। ਤਾਂ ਉਹਦਾ ਇੱਕ ਹੱਲ ਬਹੁਤ ਸਾਰੇ ਸਿਆਣੇ ਬੱਚੇ ਲੱਭ ਲੈਂਦੇ ਨੇ ਕਿ ਚਲੋ ਮੰਮੀ ਡੈਡੀ ਜਿਹੜੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਅਸੀਂ ਵੱਖਰਾ ਕੁਛ ਲੈ ਦਿੰਦੇ ਹਾਂ, ਠੀਕ ਆ। ਕਈ ਵਾਰੀ ਤਾਂ ਬੇਸਮੈਂਟ 'ਚ ਵੀ ਸ਼ਿਫਟ ਹੋ ਸਕਦੇ ਨੇ ਤੇ ਕਈ ਵਾਰੀ ਜਿਹੜੇ ਅਫੋਰਡ ਕਰਦੇ ਨੇ ਉਹ ਕਹਿੰਦੇ ਚਲੋ ਅਸੀਂ ਇਹਨਾਂ ਨੂੰ ਵੱਖਰਾ ਫਲੈਟ ਲੈ ਦਿੰਦੇ ਹਾਂ, ਅਪਾਰਟਮੈਂਟ ਲੈ ਦਿੰਦੇ ਹਾਂ, ਚਲੋ ਬਈ ਤੁਸੀਂ ਆਪਣੇ ਸੁੱਖ ਨਾਲ ਜ਼ਿੰਦਗੀ ਜੀਓ। ਹੁਣ ਸਾਡੇ ਕੋਲ ਕਈ ਬਜ਼ੁਰਗ ਇਹੋ ਜਿਹੇ ਵੀ ਹੈਗੇ ਨੇ ਇਸ ਵੇਲੇ ਨਾ, ਜਿਹੜੇ ਪਿੱਛੇ ਨੌਕਰੀਆਂ ਕਰਦੇ ਆਏ ਨੇ, ਉਹਨਾਂ ਦੇ ਕੋਲ ਪੈਨਸ਼ਨ ਹੈਗੀ ਆ। ਜਦੋਂ ਇੱਥੇ 10 ਸਾਲ ਸਟੇ ਹੋ ਗਈ ਉਹਨਾਂ ਦੀ, ਤਾਂ ਉਹਨਾਂ ਦੀ ਇੱਥੇ ਵੀ ਪੈਨਸ਼ਨ ਲੱਗੀ, ਉਹਨਾਂ ਕੋਲ ਪੈਸਾ ਹੈਗਾ। ਤੇ ਉਹ ਫਿਰ ਸੋਚਦੇ ਨੇ ਕਿ ਅਸੀਂ ਕਿਉਂ ਇਹਨਾਂ ਤੇ ਡਿਪੈਂਡੈਂਟ ਰਹੀਏ।
0: ਬਿਲਕੁਲ,
1: ਕਿਉਂਕਿ ਫਾਈਨੈਂਸ਼ੀਅਲ ਡਿਪੈਂਡੈਂਸ ਸਭ ਤੋਂ ਮਾੜੀ ਹੁੰਦੀ ਹੈ। ਤੁਹਾਡਾ ਆਪਣਾ ਘਰ ਨਹੀਂ ਗਾ, ਤੁਹਾਡਾ ਇੱਕ ਕਮਰਾ ਹੀ ਆ ਸਿਰਫ, ਤਾਂ ਤੁਹਾਨੂੰ ਲੱਗਦਾ ਕਿ ਮੇਰੇ ਕੋਲ ਪੂਰਾ ਘਰ ਚਾਹੀਦਾ। ਤਾਂ ਉਹਦਾ ਹੱਲ ਬੜਾ ਵਧੀਆ ਹੈਗਾ ਕਿ ਅਫੋਰਡ ਕਰ ਸਕਦੇ ਹੋ, ਅਪਾਰਟਮੈਂਟ ਲੈ ਲਓ, ਕੋਈ ਹਰਜ ਨਹੀਂ ਹੈ। ਅਕਸਰ ਘਰ ਦੇ ਵਿੱਚ ਵਿਹਲਾ ਮੱਚਦਾ ਹੈ, ਜੇ ਇੰਜ ਹੋ ਗਿਆ ਲੋਕ ਕੀ ਕਹਿਣਗੇ, ਮਾਪ ਬੇਬੇ ਬਾਪੂ ਨੂੰ ਘਰੋਂ ਬਾਹਰ ਕੱਢਤਾ ਹੈ ਨਾ। ਉਹ ਲੋਕ ਕੁਛ ਨੀ ਜੇ ਕਹਿੰਦੇ, ਲੋਕਾਂ ਨੇ ਕੀ ਕਹਿਣਾ ਹੈ, ਸਿਰਫ ਤੁਸੀਂ ਹੀ ਕਹਿਣਾ ਜੋ ਕਹਿਣਾ ਹੈ, ਨਾ ਬਾਹਰਲਿਆਂ ਨੂੰ ਕਿਸੇ ਨੂੰ ਪਤਾ ਹੈ, ਨਾ ਬਾਹਰਲਿਆਂ ਨੂੰ ਫਿਕਰ ਹੈ। ਤੁਸੀਂ ਵੇਖੋ ਅਸੀਂ ਕਿੱਥੇ ਸੌਖੇ ਰਹਿ ਰਹੇ ਹਾਂ। ਜੇ ਤੁਹਾਨੂੰ ਬੇਸਮੈਂਟ ਦੇ ਵਿੱਚ ਸਕਾਈ ਲੱਗਦੀ ਹੈ, ਕੋਈ ਹਰਜ ਨਹੀਂ, ਰਸੋਈ ਵੱਖਰੀ ਕਰ ਲਓ, ਰਸੋਈ ਵੱਖਰੀ ਹੋਣ ਦੀ ਦੇਰ ਹੈ, ਸਾਰੇ ਕੋਲ ਮਿਲ ਜਾਂਦੇ ਨੇ ਬਾਅਦ ਦੇ ਵਿੱਚ। ਥੋੜਾ ਜਿਹਾ ਦੂਰੀ ਅਗਰ ਬਣ ਜਾਂਦੀ ਹੈ ਤਾਂ ਸਾਰੀ ਘੁਲੇਵਾ ਹੋ ਜਾਂਦਾ ਹੈ, ਉਹ ਸਾਰੇ ਝਗੜੇ ਮੁੱਕ ਜਾਂਦੇ ਨੇ। ਜਿਸ ਤਰ੍ਹਾਂ ਉੱਥੇ ਪਿੰਡ ਆਪਾਂ ਕਰਦੇ ਸੀਗੇ, ਆਪਣੇ ਮੁੰਡੇ ਨੂੰ ਬਾਹਰ ਕੋਠੀ ਪਾ ਦਿੱਤੀ ਤੇ ਉਹਨਾਂ ਦੇ ਪੋਤਰੇ ਪੋਤਰੀਆਂ ਜਿਹੜੇ ਸੀ, ਤੇ 9 ਪੁੱਤ ਜ਼ਿਆਦਾ ਸਗੋਂ ਬੇਬੇ ਬਾਪੂ ਦਾ ਪਿਆਰ ਕਰਨ ਲੱਗ ਜਾਂਦੇ ਸੀ। ਇਹ ਥੋੜਾ ਜਿਹਾ ਡਿਸਟੈਂਸ ਜਿਹੜਾ ਹੈ ਉਹ ਰਿਸ਼ਤਿਆਂ ਦੇ ਵਿੱਚ ਪਿਆਰ ਵਧਾ ਦਿੰਦਾ। ਸੋ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਨਾ, ਅਪਾਰਟਮੈਂਟ ਲੈ ਲਓ, ਨਹੀਂ ਤਾਂ ਬੱਚਿਆਂ ਨੂੰ ਕਹੋ ਕਿ ਇਹੋ ਜਿਹੀ ਬੇਸਮੈਂਟ ਲੈ ਦਿਓ ਜਿਹੜੀ ਵਾਕਿਨ ਬੇਸਮੈਂਟ ਹੋਵੇ, ਤੇ ਅਸੀਂ ਥੱਲੇ ਰਹਿ ਲਾਂਗੇ, ਤੁਸੀਂ ਉੱਪਰ ਰਹੀ ਜਾਓ, ਜਿਸ ਤਰ੍ਹਾਂ ਮਰਜ਼ੀ ਕਰੀਏ ਆਪਾਂ, ਰੋਟੀ ਵੱਖਰੀ ਹੋ ਜੂਗੀ, ਸਾਰਾ ਕੁਝ ਸਹੀ ਹੋ ਜਾਣਾ। ਇਹ ਬਹੁਤ ਵਧੀਆ ਹੱਲ ਆ।
0: ਤੁਹਾਡੇ ਕਹਿਣ ਦਾ ਭਾਵ ਹੈ ਕਿ ਸਪੇਸ ਇਜ਼ ਦਾ ਸੋਲੂਸ਼ਨ।
1: ਸਪੇਸ ਇਜ਼ ਦਾ ਸੋਲੂਸ਼ਨ, ਸਪੇਸ ਤੋਂ ਬਿਨਾਂ ਗੁਜ਼ਾਰਾ ਨਹੀਂ ਜੇ ਹੁੰਦਾ। ਮੈਂ ਬਹੁਤ ਸਾਰੇ ਘਰਾਂ ਦੇ ਵਿੱਚ ਵੇਖਿਆ ਵਾ, ਇਹਦੇ ਨਾਲ ਬਹੁਤ ਵਧੀਆ ਸਾਡੇ ਸੰਬੰਧ ਬਣ ਜਾਂਦੇ ਆ। ਸੋ ਮੈਂ, ਮੇਰੇ ਕੋਲ ਇੱਕ ਉਦਾਹਰਨ ਹੈ, ਪੈਂਦੀ ਭੈਣ ਜੀ ਅਸੀਂ ਇਕੱਠੇ ਸੀ, ਭੈਣ ਮੈਨੂੰ ਤਾਂ ਰਸੋਈ 'ਚ ਨਾ ਵੜ ਦੇਵੇ ਮੇਰੀ ਨੂੰਹ, ਉਹਨੂੰ ਤਾਂ ਕੋਈ ਮੇਰੇ ਕੰਮ ਪਸੰਦ ਨਾ ਆਵੇ। ਮੇਰਾ ਘਰ ਵਾਲਾ ਫਿਰ ਕਹਿੰਦਾ ਬਈ ਮੈਂ ਤੈਨੂੰ ਦੁਖੀ ਨਹੀਂ ਵੇਖ ਸਕਦਾ, ਅਸੀਂ ਭੈਣੇ ਨਾਲ ਬੇਸਮੈਂਟ ਕਿਰਾਏ 'ਤੇ ਲੈ ਲਈ। ਲੈ ਕਹਿੰਦੀ ਬੇਸਮੈਂਟ ਲੈਣ ਦੀ ਦੇਰ ਹੈ, ਸਾਰਾ ਕੁਝ ਠੀਕ ਹੋ ਗਿਆ। ਇਹ ਮੇਰੇ ਅੱਖੀ ਵੇਖੇ ਸੁਣੇ ਹੰਢਾਏ ਜਿਹੜੇ ਤਜਰਬੇ ਨੇ, ਉਹਦੇ ਨਾਲ ਤੁਸੀਂ ਫੋਨ ਕਰ ਸਕਦੇ ਹੋ। ਅਸੀਂ ਜਿਵੇਂ ਆਏ ਹਾਂ, ਸਾਡੇ ਕੋਲ ਹੈਗਾ ਸਾਰਾ ਕੁਛ, ਜਦੋਂ ਪੈਸੇ ਹੈਗੇ ਤੁਹਾਡੇ ਕੋਲ, ਸਾਰੀਆਂ ਚੀਜ਼ਾਂ ਹੈਗੀਆਂ, ਰਿਸੋਰਸਿਸ ਹੈਗੇ, ਤਾਂ ਫਿਰ ਲੋਕ ਕੀ ਕਹਿਣਗੇ, ਇਹਦੇ ਤੋਂ ਬਾਹਰ ਨਿਕਲ ਕੇ ਸਪੇਸ ਕ੍ਰੀਏਟ ਕਰ ਲਓ
0: ਜੀ। ਅੱਜ ਦਾ ਵਿਸ਼ਾ ਇਦਾਂ ਦਾ ਵਿਸ਼ਾ ਹੈ ਕਿ ਜੇ ਅਸੀਂ ਗੱਲਾਂ ਕਰੀ ਜਾਈਏ ਤਾਂ ਸ਼ਾਇਦ ਰਾਤ ਪੈ ਜਾਏ, ਪਰ ਗੱਲਾਂ ਨਹੀਂ ਮੁੱਕਣੀਆਂ, ਕਿਉਂਕਿ ਬੜਾ ਵਿਸ਼ਾਲ ਟੌਪਿਕ ਜਿਹੜਾ ਅਸੀਂ ਛੂਹਿਆ। ਪਰ ਸਮੇਂ ਦੀ ਡਿਮਾਂਡ ਹੈ, ਸਾਨੂੰ ਪ੍ਰੋਗਰਾਮ ਇੱਥੇ ਖਤਮ ਕਰਨਾ ਪੈਣਾ ਹੈ ਜੀ। ਤਿੰਨ ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਸੋਹਣੇ ਮੁੱਦੇ ਤੇ ਗੱਲਬਾਤ ਅੱਜ ਸਾਡੇ ਨਾਲ ਕੀਤੀ ਹੈ ਜੀ, ਸ਼ੁਕਰੀਆ ਜੀ।
1: ਥੈਂਕ ਯੂ ਸਵਲੀਨ ਇਸ ਵਿਸ਼ੇ ਨੂੰ ਚੋਣ ਵਾਸਤੇ, ਤੇ ਮੈਨੂੰ ਸੱਚੀ ਮੁੱਚੀ ਮਹਿਸੂਸ ਹੁੰਦਾ ਕਿ ਜੇ ਇਹ ਗੱਲਾਂ ਸਾਡੇ ਬਜ਼ੁਰਗਾਂ ਤੱਕ ਜਾਣਗੀਆਂ ਤੇ ਬਹੁਤ ਕੁਝ ਜਿਹੜਾ ਲੋਕ ਕੀ ਕਹਿਣਗੇ ਵਾਲਾ ਇੱਕ ਡਰ ਆ ਉਹਨਾਂ ਦੇ ਮਨਾਂ ਚੋਂ।

0: ਕੁਲ ਜੁਗਾ ਸੋ ਉਮੀਦ ਹੈ ਇਹ ਸਾਰਿਆਂ ਨੂੰ ਗੱਲਾਂ ਪਸੰਦ ਆਉਣਗੀਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮਿਲਾਂਗੇ ਫਿਰ ਅਗਲੀ ਵਾਰੀ ਕਿਸੇ ਹੋਰ ਇਹੋ ਜਿਹੇ ਟੌਪਿਕ ਦੇ ਨਾਲ
1: ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਅਗਲੀ ਵਾਰੀ ਨਵੀਆਂ ਗੱਲਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਸਵਲੀਨ ਕੌਰ ਜੱਸੜ ਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸੀ ਜੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ ਜਿਹੜੇ ਕਿ ਕੈਲਗਰੀ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸਰਵਿਸਿਜ਼ ਦੇ ਰਹੇ ਨੇ ਭਾਵੇਂ ਤੁਸੀਂ ਲਾਈਫ ਇੰਸ਼ੋਰੈਂਸ ਲੈਣੀ ਹੋਵੇ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹਾਂ 403-404-3500 ਤੇ ਪੰਜਾਬ ਇੰਸ਼ੋਰੈਂਸ ਪਿਕਸਲ ਫੋਟੋ ਸਟੂਡੀਓ ਨੇ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸਵਾਨਾ ਬਾਜ਼ਾਰ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ ਜਿੱਥੋਂ ਤੁਸੀਂ ਪਾਸਪੋਰਟ ਸਾਈਜ਼ 2 ਫੋਟੋਆਂ ਸਿਰਫ $7 ਦੇ ਵਿੱਚ ਲੈ ਸਕਦੇ ਹੋ ਫੈਮਿਲੀ ਫੋਟੋਜ਼ ਬਣਾਉਣੀਆਂ ਬੱਚਿਆਂ ਦੀਆਂ ਫੋਟੋਜ਼ ਖਿਚਵਾਉਣੀਆਂ ਪੋਰਟਰੇਟਸ ਬਣਾਉਣੇ ਆ ਤਾਂ ਤੁਸੀਂ ਪਿਕਸਲ ਫੋਟੋ ਸਟੂਡੀਓ ਵਾਲਿਆਂ ਨਾਲ ਕੰਟੈਕਟ ਕਰ ਸਕਦੇ ਹੋ 403-947-0060 ਤੇ 403-947-0060 ਪਿਕਸਲ ਫੋਟੋ ਸਟੂਡੀਓ ਇਸ ਪ੍ਰੋਗਰਾਮ ਨੂੰ ਮਦਰ ਇੰਡੀਆ ਰੈਸਟੋਰੈਂਟ ਨੇ ਵੀ ਸਪਾਂਸਰ ਕੀਤਾ ਹੈ ਜੀ ਦੇਸੀ ਘਿਓ ਦੇ ਵਿੱਚ ਦਾਲਾਂ ਸਬਜ਼ੀਆਂ ਬਣਾਉਣ ਲਈ ਮਸ਼ਹੂਰ ਨੇ 24 ਘੰਟੇ ਤੇ 7 ਦਿਨ ਖੁੱਲ੍ਹੇ ਹੁੰਦੇ ਨੇ ਜੇ ਤੁਹਾਡਾ ਮਾਲਪੂੜੇ ਖਾਣ ਨੂੰ ਦਿਲ ਕਰਦਾ ਤਾਂ ਤੁਸੀਂ ਵੀਕਐਂਡ ਤੇ ਉਹ ਵੀ ਖਾ ਸਕਦੇ ਹੋ ਇਸ ਤੋਂ ਇਲਾਵਾ ਸਟਰੀਟ ਫੂਡ ਖਾਣਾ ਹੈ ਮੇਨ ਕੋਰਸ ਜਿਹੜਾ ਦੇਸੀ ਘਿਓ ਦੇ ਵਿੱਚ ਜਿਹੜਾ ਤਿਆਰ ਹੁੰਦਾ ਹੈ ਪਰੌਂਠੇ ਖਾਣ ਨੂੰ ਦਿਲ ਕਰਦਾ ਹੈ ਸਵੀਟਸ ਖਾਣ ਨੂੰ ਦਿਲ ਕਰਦਾ ਹੈ ਹਰ ਤਰ੍ਹਾਂ ਦਾ ਫੂਡ ਜਿਹੜਾ ਮਦਰ ਇੰਡੀਆ ਰੈਸਟੋਰੈਂਟ ਤੋਂ ਤੁਸੀਂ ਲੈ ਕੇ ਖਾ ਸਕਦੇ ਹੋ ਘੜੀ ਦੀਆਂ ਸੂਈਆਂ ਵੇਖਣ ਦੀ ਲੋੜ ਨਹੀਂ ਕਿ ਰੈਸਟੋਰੈਂਟ ਬੰਦ ਤਾਂ ਨਹੀਂ ਹੋ ਗਿਆ ਕਿਉਂਕਿ 24 ਘੰਟੇ ਤੇ 7 ਦਿਨ ਜਦੋਂ ਮਰਜ਼ੀ ਇਹਨਾਂ ਦੀ ਲਾਈਨ ਮਿਲਾਓ 403-936-7077 403-936-7777 ਤੇ ਜੋ ਤੁਹਾਡਾ ਦਿਲ ਕਰਦਾ ਤੁਸੀਂ ਆਰਡਰ ਕਰਕੇ ਮੰਗਵਾ ਸਕਦੇ ਹੋ ਜੀ ਮਦਰ ਇੰਡੀਆ ਰੈਸਟੋਰੈਂਟ
2: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
4: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
3: ਥੱਕ ਗਏ ਆ ਕਰ ਲਾ

0: ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ, ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
0: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
0: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
0: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
5: ਓਹੋ, ਅੱਜ ਫੇਰ ਨੀ ਲੋਡ ਮਿਲਿਆ।
6: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
6: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
2: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
0: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
2: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।